ਸੁਣ ਵੱਡਾ ਆਖੈ ਸਭ ਕੋਏ, ਕੇਵੜ ਵੱਡਾ ਡੀਠਾ ਹੋਏ, ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ, ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ, ਕੋਈ ਨਾ ਜਾਣੈ ਤੇਰਾ ਕੀਤਾ ਕੇਵੜ ਚੀਰਾ ਰਹਾਉ, ਸਭ ਸੁਰਤੀ ਮੇਲ ਸੁਰਤ ਕਮਾਈ, ਸਭ ਕੀਮਤ ਮੇਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ, ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ, ਤੁਦ ਵਿਣ ਸਿੱਧੀ ਕਿਨੈ ਨਾ ਪਾਈਆ, ਕਰਮ ਮਿਲੈ ਨਾ ਹੀ ਠਾਕ ਰਹਾਈਆ, ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ, ਜਿਸ ਤੂੰ ਦੇ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰਣ ਹਾਰਾ। ਆਸਾ ਮਹਿਲਾ ਪਹਿਲਾ, ਆਖਾਂ ਜੀਵਾਂ ਵਿਸਰੈ ਮਰ ਜਾਉ, ਆਖਣੇ ਔਖਾ ਸਾਚਾ ਨਾਉ, ਸਾਚੇ ਨਾਮ ਕੀ ਲਾਗੈ ਭੁੱਖ, ਉਤ ਭੁੱਖੈ ਖਾਏ ਚਲੀਐ ਦੁੱਖ, ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੈ ਨਾਏ ਰਹਾਉ, ਸਾਚੇ ਨਾਮ ਕੀ ਤਿਲ ਵਡਿਆਈ, ਆਖ ਥਕੇ ਕੀਮਤ ਨਹੀਂ ਪਾਈ, ਜੇ ਸਭ ਮਿਲਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ, ਨਾ ਉਹ ਮਰੈ ਨਾ ਹੋਵੇ ਸੋਗ, ਦੇਂਦਾ ਰਹੇ ਨਾ ਚੁੱਕੈ ਭੋਗ, ਗੁਣ ਇਹੋ ਹੋਰ ਨਾ ਹੀ ਕੋਏ, ਨਾ ਕੋ ਹੋਆ ਨਾ ਕੋ ਹੋਏ, ਜੇ ਵੜੇ ਆਪ ਤੇ ਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ, ਖਸਮ ਵਿਸਾਰੇ ਤੇ ਕਮਜ਼ਾਤ, ਨਾਨਕ ਨਾਵੇਂ ਬਾਜ ਸਨਾਤ, ਰਾਗ ਗੁਜ਼ਰੀ ਮਹਲਾ ਚੌਥਾ, ਹਰ ਕੇ ਜਾਨ ਸਤਿਗੁਰ ਸਤਿਪੁਰਖਾ, ਬਿਨੋ ਕਰੋ ਗੁਰ ਪਾਸ ਹਮ ਕੀਰੇ ਕਿਰਮ, ਸਤਿਗੁਰ ਸ਼ਰਨਾਈ ਕਰ ਦਇਆ ਨਾਮ ਪ੍ਰਗਾਸ਼, ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ਼, ਗੁਰਮਤ ਨਾਮ ਮੇਰਾ ਪ੍ਰਾਨ ਸਿਖਾਈ, ਹਰ ਕੀਰਤ ਹਮਰੀ ਰਹਿਰਾਸ ਰਹਾਉ, ਹਰ ਜਨ ਕੇ ਵਡ ਭਾਗ ਵਡੇਰੇ, ਜਿਨ ਹਰ ਹਰ ਸ਼ਰਧਾ ਹਰ ਪਿਆਸ, ਹਰ ਹਰ ਨਾਮ ਮਿਲੈ ਤ੍ਰਿਪਤਾ ਸੈਂ ਮਿਲ ਸੰਗਤ ਗੁਣ ਪ੍ਰਗਾਸ਼, ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ, ਤੇ ਭਾਗਹੀਣ ਜਮ ਪਾਸ, ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ, ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਧੁਰ ਮਸਤਕ ਲਿਖਿਆ ਲਿਖਾਸ, ਧਨ ਧਨ ਸਤ ਸੰਗਤ ਜਿਤ ਹਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ਼, ਰਾਹ ਗੁਜ਼ਰੀ ਮਹਲਾ ਪੰਜਵਾਂ, ਕਾਹੇ ਰੇ ਮਨ ਚਿਤਵੈ ਉਦਮ, ਜਾਂ ਆਹਰ ਹਰ ਜੀਉ ਪਰਿਆ, ਸੈਲ ਪੱਥਰ ਮਹਿ ਜੰਤਿਉ ਪਾਏ, ਤਾਂ ਕਾ ਰਿਜ਼ਕ ਆਗੈ ਕਰ ਧਰਿਆ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ ਰਹਾਉ, ਜਨਨ ਪਿਤਾ ਲੋਕ ਸੁਤ ਬਨਤਾ, ਕੋਏ ਨਾ ਕਿਸਕੀ ਧਰਿਆ,
ਸਿਰ ਸਿਰ ਰਿਜਕ ਸਮਾਹੇ ਠਾਕੁਰ ਕਾਹੇ ਮਨ ਪਉ ਕਰਿਆ। ਊੜੇ ਊੜ ਆਵੈ ਸਹਿ ਕੋਸਾ ਤਿਸ ਪਾਛੈ ਬਚਰੇ ਸ਼ਰਿਆ। ਤਿਨ ਕਵਣ ਖਲਾਵੈ ਕਵਣ ਚੁਗਾਵੈ ਮਨ ਮੈਂ ਸਿਮਰਨ ਕਰਿਆ। ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਤਰਿਆ। ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨਾ ਪਾਰਾ ਵਰਿਆ। ਰਾਗਾਸਾ ਮਹਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਗੰਮਾ ਗਾਮੇ ਅਪਾਰਾ। ਸਭ ਧਿਆਵੈ ਸਭ ਧਿਆਵੈ ਤੁਧ ਜੀ ਹਰ ਸੱਚੇ ਸਿਰਜਣਹਾਰਾ। ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ। ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਣਹਾਰਾ। ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ। ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਨ। ਇੱਕ ਦਾਤੇ ਇੱਕ ਪੇਖਾਰੀ ਜੀ ਸਭ ਤੇਰੇ ਚੋਜ ਵਿਡਾਣ। ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਦ ਬਿਨ ਅਵਰ ਨਾ ਜਾਣਾ। ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ। ਜੋ ਸੇਵੈ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ। ਹਰ ਧਿਆਵੈ ਤੁਧ ਜੀ ਸੇ ਜਨ ਜੁਗ ਮੈਂ ਸੁਖਵਾਸੀ। ਸੇ ਮੁਗਦ ਬਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮਕੀ ਫਾਂਸੀ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ। ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ। ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲਜਾਸੀ।

ਮਹੱਲਾ ਪੰਜਵਾਂ। ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰੇ ਕਿਤੈ ਨਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਰੰਜਾਮ ਲਾਗ ਭਵ ਜਲ ਤਰਨ ਕੈ, ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ ਰਹਾਉ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ। ਕਹੁ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰਾਖੂ ਸ਼ਰਮਾ। ਕਬਿਉ ਬਾਚ ਬੇਨਤੀ ਚੌਪਈ, ਹਮਰੀ ਕਰੋ ਹਾਥ ਦੈ ਰਸ਼ਾ। ਪੂਰਨ ਹੋਏ ਚਿਤ ਕੀ ਇੱਛਾ, ਤਵ ਚਰਨਨ ਮਨ ਰਹੇ ਹਮਾਰਾ। ਆਪਣਾ ਜਾਨ ਕਰੋ ਪ੍ਰਤਪਾਰਾ, ਹਮਰੇ ਦੁਸ਼ਟ ਸਬੈ ਤੁਮ ਘਾਵੋ। ਆਪ ਹਾਥ ਦੈ ਮੋਹਿ ਬਚਾਵੋ, ਸੁਖੀ ਬਸੈ ਮੋਰੋ ਪਰਿਵਾਰਾ। ਸੇਵਕ ਸਿੱਖ ਸਬੈ ਕਰਤਾਰਾ, ਮੋਰ ਅੱਛਾ ਨਿਜ ਕਰ ਦੈ ਕਰੀਐ। ਸਭ ਬੈਰਨ ਕੋ ਆਸ ਸੰਘਰੀਐ, ਪੂਰਨ ਹੋਏ ਹਮਾਰੀ ਆਸਾ। ਤੋਰ ਭਜਨ ਕੀ ਰਹੈ ਪਿਆਸਾ, ਤੁਮੈ ਛਾੜ ਕੋਈ ਅਵਰ ਨ ਧਿਆਉ। ਜੋ ਬਰ ਚਾਹੂੰ ਸੋ ਤੁਮ ਤੇ ਪਾਉ, ਸੇਵਕ ਸਿੱਖ ਹਮਾਰੇ ਤਾਰੀਐ। ਚੁਣ ਚੁਣ ਸਤਰ ਹਮਾਰੇ ਮਾਰੀਐ, ਆਪ ਹਾਥ ਦੈ ਮੁਝੇ ਉਬਰੀਐ। ਮਰਨ ਕਾਲ ਕਾ ਤ੍ਰਾਸ ਨਿਵਰੀਐ, ਹੋ ਜੋ ਸਦਾ ਹਮਾਰੇ ਪੱਛਾ। ਸ਼੍ਰੀ ਅਸਤੁਜੂ ਕਰਿਓ ਰਸ਼ਾ, ਰਾਖ ਲਿਹੋ ਮੋਇ ਰਾਖ ਨਹਾਰੇ। ਸਾਹਿਬ ਸੰਤ ਸਹਾਏ ਪਿਆਰੇ,

ਭੇਵ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਭਿੰਨ ਭਿੰਨ ਤੁਹ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਿਹ ਬਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਕ ਪਯੋ ਰਾਵ ਕਹੀ ਭੂਪਾ ਅੰਡਜ ਜੇਰਜ ਸੇਤ ਜਕੀਨੀ ਉਤ ਪੁਜ ਖਾਨ ਬਹੁਰ ਰਚ ਦੀਨੀ ਕਹੂੰ ਫੂਲ ਰਾਜਾ ਮੈਂ ਬੈਠਾ ਕਹੂੰ ਸਿਮਟ ਪਿਓ ਸ਼ੰਕਰੀ ਕੈਠਾ ਸਗਰੀ ਸ੍ਰਿਸ਼ਟ ਦਿਖਾਏ ਅਚੰਭਵ ਆਦ ਜੁਗ ਆਦ ਸਰੂਪ ਸਵੰਭਵ ਅਵ ਰੱਛਾ ਮੇਰੀ ਤੁਮ ਕਰੋ ਸੇਖੋ ਬਾਰ ਸੇਖ ਸੰਘਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣਘਾਤਾ ਜੇ ਅਸਤੁਜ ਤਵ ਸ਼ਰਨੀ ਪਰੇ ਤਿਨਕੇ ਦੁਸ਼ਟ ਦੁਖ ਤਵੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਬਟਾਰੇ ਜੋ ਕਲ

ਰਿਸ਼ਟ ਟਰੇ ਤਤਕਾਲਾ, ਕਿਰਪਾ ਦ੍ਰਿਸ਼ਟ ਤਨ ਜਾਏ ਨਿਹਰ ਹੋ, ਤਾਂ ਕੇ ਤਾਪ ਤਨਕ ਮੋਹ ਹਰਿਓ, ਰਿਦ ਸਿੱਧ ਕਰਮੋ ਸਭ ਹੋਈ, ਦੁਸ਼ਟ ਸ਼ਾਸ ਵੈ ਸਕੈ ਨਾ ਕੋਈ, ਏਕ ਬਾਰ ਜਿਨ ਤੁਮੈ ਸੰਭਾਰਾ, ਕਾਲ ਫਾਸਤੇ ਤਾਹੇ ਉਬਾਰਾ, ਜਿਨ

ਤੁਹਾਰ ਰਾਮ ਕਲੀ ਮਹਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣੇ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿ

ਮਹਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ, ਸਾਸਨ ਤੋਹ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭ ਸੁਧਾਰੋ। ਜੇ ਕੋ ਖਾਵੈ ਜੇ ਕੋ ਪੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਜੀ ਨਾ ਜਾਈ, ਨਿਤ ਨਿਤ ਰਾਖੁਰ ਧਾਰੋ, ਤਮ ਸੰਸਾਰ ਚਰਨ ਲਗਤ ਰਹੀਐ, ਸਭ ਨਾਨਕ ਬ੍ਰਹਮ ਪਸਾਰੂ। ਸਲੋਕ ਮਹਲਾ ਪੰਜਵਾਂ। ਤੇਰਾ ਕੀਤਾ ਜਾਤੋ ਨਾਹੀ, ਮੈਨੂੰ ਜੋਗ ਕਿਤੋਈ, ਮੈਂ ਨਿਰਗੁਣ ਆਰੇ ਕੋ ਗੁਣ ਨਾਹੀ, ਆਪੇ ਤਰਸ ਪਇਓਈ। ਤਰਸ ਪਿਆ ਮੇ ਰਾਮ ਧੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੈ ਤਾਂ ਜੀਵਾਂ, ਤਨ ਮਨ ਥੀਵੈ ਹਰਿਆ। ਤਰਸ ਪਿਆ ਮੇ ਰਾਮ ਧੋਈ, ਸਤਿਗੁਰ ਸੱਜਣ।

ਕਲੀ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ, ਅਰਜਨ ਹਰ ਗੋਬਿੰਦ ਨੋ ਸਿਮਰੋ ਸ਼੍ਰੀ ਹਰਿ ਰਾਇ, ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦੁਰ ਸਿਮਰੈ ਘਰ ਨੌ ਨਿਧਿ ਆਵੇ ਧਾਇ, ਸਭ ਥਾਈ ਹੋਏ ਸਹਾਇ, ਦਸਵਾਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਥਾਈ ਹੋਏ ਸਹਾਇ।

ਮਹਿਤ ਸ਼ੀਸ਼ ਦਿੱਤੇ, ਬੰਦ ਬੰਦ ਘਟਾਏ ਖੋਪਰੀਆਂ ਲੋਹਾਈਆਂ, ਚਰਖੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤਿਨਾਂ

ਵੇਲੇ ਦੇ ਦੀਵਾਨ ਸੱਜੇ ਸੱਜੇ ਹੋਏ ਦੀਵਾਨਾਂ ਵਿੱਚ ਆਪ ਜੀ ਕੀ ਧੁਰ ਕੀ ਬਾਣੀ ਦੇ ਕੀਰਤਨ ਸੋਦਰ ਕੀ ਅਰਦਾਸ ਆਪ ਜੀ ਨੇ ਕਿਰਪਾ ਕਰਨੀ ਪੜੀ ਸੁਣੀ ਬਾਣੀ ਦਾ ਭਾਵ ਦਾਰਾਈ ਸੰਗਤ ਦੇ ਹਿਰਦਿਆਂ ਤੇ ਵਸਾਉਣਾ ਸੰਗਤਾਂ ਦੀਆਂ ਤਿਲ ਫੁੱਲ ਪਿਟਾਵਾਂ ਸਿਮਾਵਾਂ ਦਰ ਤੇ ਪ੍ਰਵਾਨ ਕਰਨੀਆਂ ਸਭਨਾਂ ਨੂੰ ਚੜ੍ਹਦੀਆਂ ਕਲਾ ਤੰਦਰੁਸਤੀਆਂ ਬਖਸ਼ਣੀਆਂ ਸਮੂਹ ਪਰਿਵਾਰਾਂ ਵਿੱਚ ਆਪਸੀ ਏਕਤਾ ਇਤਫਾਕ ਪ੍ਰੇਮ ਭਰੋਸੇ ਦੀਆਂ ਦਾਤਾਂ ਬਖਸ਼ ਕੇ ਨਿਵਾਜਣਾ ਸਤਿਗੁਰ ਸੱਚੇ ਪਾਤਸ਼ਾਹ ਜੀ ਆਪ ਜੀ ਕੇ ਬਖਸ਼ੇ ਖਜ਼ਾਨਿਆਂ ਵਿੱਚੋਂ ਸਮੂਹ ਸੰਗਤ ਵੱਲੋਂ ਆਪ ਜੀ ਕੇ ਹਜ਼ੂਰ ਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਦਰ ਤੇ ਪ੍ਰਵਾਨ ਹੋਵੇ ਪ੍ਰਵਾਨਿਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਕਰੋ ਕਿਰਪਾ ਆਪਣੇ ਫੁਰਮਾਨ ਬਖਸ਼ ਕੇ ਕਿਰਤਾਰਥ ਕਰੋ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ ਸਰਬੱਤ ਦੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ।

ਸਤਨਾਮ ਵਾਹਿਗੁਰੂ ਸਾਹਿਬ ਜੀਓ, ਡੰਡੌਤ ਬੰਦਨ ਅਨਕਬਾਰ, ਸਰਬ ਕਲਾ ਸਮਰੱਥ, ਡੋਲਣ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ, ਡੋਲਣ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਵਾਹਿਗੁਰੂ ਜੀ ਸੋਰਟ ਮਹਿਲਾ ਪਹਿਲਾ, ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਭੇਖਾਰੀ ਜੀਓ, ਮੈਂ ਕਿਆ ਮੰਗੋ ਕਿਛ ਥਿਰ ਨਾ ਰਹਾਈ, ਹਰ ਦੀਜੈ ਨਾਮ ਪਿਆਰੀ ਜੀਓ, ਘਟ ਘਟ ਰਵ ਰਹਿਆ ਬਨਵਾਰੀ, ਜਲ ਥਲ ਮਈਲ ਗੁਪਤੋ ਵਰਤੈ, ਗੁਰ ਸ਼ਬਦੀ ਦੇਖ ਨਿਹਾਰੀ ਜੀਓ, ਘਟ ਘਟ ਰਵ ਰਹਿਆ ਬਨਵਾਰੀ, ਜਲ ਥਲ ਮਹੀਲ ਗੁਪਤੋ ਵਰਤੈ, ਗੁਰ ਸ਼ਬਦੀ ਦੇਖ ਨਿਹਾਰੀ ਜੀਓ, ਰਹਾਉ ਮਰਤ ਪਿਆਲ ਆਕਾਸ਼ ਦਿਖਾਇਓ, ਗੁਰ ਸਤਿਗੁਰ ਕਿਰਪਾ ਧਾਰੀ ਜੀਓ, ਸੋ ਬ੍ਰਹਮ ਅਜੋਨੀ ਹੈ ਪੀ ਹੋਨੀ, ਘਟ ਪੀਤਰ ਦੇਖ ਮੁਰਾਰੀ ਜੀਓ, ਜਨਮ ਮਰਨ ਕੋ ਏ ਜਗ ਬੱਪੜੋ, ਇਨ ਦੂਜੈ ਭਗਤ ਵਿਸਾਰੀ ਜੀਓ, ਸਤਿਗੁਰ ਮਿਲੈ ਤਾਂ ਗੁਰਮਤ ਪਾਈਐ, ਸਾਕਤ ਬਾਜੀ ਹਾਰੀ ਜੀਓ, ਸਤਿਗੁਰ ਬੰਧਨ ਤੋੜ ਨਿਰਾਰੇ, ਬੌੜ ਨਾ ਗਰਭ ਮਝਾਰੀ ਜੀਓ, ਨਾਨਕ

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।
1: ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਭਾਈ ਸਾਹਿਬ ਭਾਈ ਅੰਗਰੇਜ਼ ਸਿੰਘ ਜੀ ਅਤੇ ਉਹਨਾਂ ਦੇ ਕੀਰਤਨੀ ਜਥੇ ਦਾ ਜੋ ਆਪ ਜੀ ਨੂੰ ਗੁਰਬਾਣੀ ਕੀਰਤਨ ਦੇ ਨਾਲ ਜੋੜ ਰਹੇ ਸਨ। ਜਥਾ ਰਾਤ ਹੀ ਆਪਣੇ ਪਾਸ ਇੱਥੇ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਸਾਹਿਬ ਵਿਖੇ ਪੁੱਜਾ ਹੈ। ਇੱਥੋਂ ਦੀ ਸਮੁੱਚੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੀਆਂ ਸੰਗਤਾਂ ਵੱਲੋਂ ਭਾਈ ਸਾਹਿਬ ਜੀ ਦੇ ਜਥੇ ਨੂੰ ਜੀਵਾਇਆਂ ਆਖਦੇ ਹਾਂ। ਤੋ ਆਉਣ ਵਾਲੇ ਦਿਨਾਂ ਦੇ ਵਿੱਚ ਇਸੇ ਤਰ੍ਹਾਂ ਦੋਨੋਂ ਵਕਤ ਸਜਦੇ ਦੀਵਾਨਾਂ ਦੇ ਵਿੱਚ ਇਹ ਜਥਾ ਆਪ ਜੀ ਨੂੰ ਗੁਰਬਾਣੀ ਕੀਰਤਨ ਨਾਲ ਜੋੜਿਆ ਕਰੇਗਾ। ਤੋ ਆਪ ਜੀ ਨੇ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਸਰਵਣ ਕਰਕੇ ਲਾਹੇ ਪ੍ਰਾਪਤ ਕਰਿਆ ਕਰਨੇ ਜੀ। ਤੋ ਗੁਰੂ ਪਿਆਰਿਓ, ਆਓ ਜਿੱਥੇ ਗੁਰਬਾਣੀ ਕੀਰਤਨ ਗੁਰੂ ਸਾਰਿਆਂ ਪਾਸੋਂ ਆਪ ਜੀ ਨੇ ਸਰਵਣ ਕੀਤਾ ਹੈ, ਸਮਾਂ ਹੈ ਗੁਰਬਾਣੀ ਸ਼ਬਦ ਵਿਚਾਰ ਦਾ। ਪਰ ਨਾਲ ਦੀ ਨਾਲ ਇੱਕ ਬੇਨਤੀ ਹੈ, ਜਿਵੇਂ ਕਿ ਆਪ ਜੀ ਸਭ ਭਲੀ ਭਾਂਤ ਇਸ ਗੱਲ ਬਾਰੇ ਜਾਣਦੇ ਹੋ ਕਿ BC ਦੇ ਵਿੱਚ ਬਹੁਤ ਸਾਰੀਆਂ ਥਾਵਾਂ 'ਤੇ ਲੱਗੀਆਂ ਹੋਈਆਂ ਭਿਆਨਕ ਜੰਗਲੀ ਅੱਗਾਂ ਨੇ ਬਹੁਤ ਵੱਡੇ ਪੱਧਰ 'ਤੇ ਨੁਕਸਾਨ ਫੈਲਾਇਆ ਹੈ। ਖਾਸ ਕਰਕੇ ਸਮਰਲੈਂਡ ਏਰੀਆ ਦੇ ਵਿੱਚ ਲੱਗੀ ਹੋਈ ਜਿਹੜੀ ਅੱਗ ਹੈ ਬਹੁਤ ਭਿਆਨਕ ਰੂਪ ਅਖਤਿਆਰ ਕਰ ਚੁੱਕੀ ਹੈ, ਜਿਹਦੇ ਵਿੱਚ ਬਹੁਤ ਸਾਰਾ ਜੰਗਲੀ ਰਕਬਾ ਤਾਂ ਸੜਿਆ ਹੀ ਹੈ, ਬਹੁਤ ਸਾਰੇ ਜੰਗਲੀ ਜਾਨਵਰ ਘਰੋਂ ਬੇਘਰ ਤਾਂ ਹੋਏ ਹੀ ਹਨ। ਉੱਥੇ ਨਾਲ ਦੀ ਨਾਲ ਬਹੁਤ ਸਾਰੇ ਲੋਕਾਂ ਦੇ ਆਮ ਆਵਾਮ ਜਿਹੜੇ ਨੇ ਉਹ ਵੀ ਬਹੁਤ ਵੱਡੇ ਪੱਧਰ 'ਤੇ ਇਹਨਾਂ ਅੱਗਾਂ ਦੇ ਨਾਲ ਪੀੜਿਤ ਹੋਇਆ ਅਤੇ ਪ੍ਰਭਾਵਿਤ ਹੋਇਆ। ਤੋ ਉਹ ਲੋਕ ਜਿਹੜੇ ਇਹਨਾਂ ਜੰਗਲੀ ਅੱਗਾਂ ਦੇ ਨਾਲ ਪੀੜਿਤ ਹੋਏ ਨੇ, ਪ੍ਰਭਾਵਿਤ ਹੋਏ ਨੇ, ਉਹਨਾਂ ਵਾਸਤੇ ਡੋਨੇਸ਼ਨ ਇਕੱਠੀ ਕੀਤੀ ਜਾ ਰਹੀ ਹੈ। ਆਪ ਜੀ, ਆਪ ਸੰਗਤਾਂ ਨੂੰ ਬੇਨਤੀ ਹੈ, ਆਪ ਜੀ ਜਿੰਨਾ ਵੀ ਯੋਗਦਾਨ ਆਪ ਜੀ ਇਹਦੇ ਵਿੱਚ ਪਾ ਸਕਦੇ ਹੋ ਜ਼ਰੂਰ ਆਪ ਜੀ ਨੇ ਪਾਉਣ ਦੀ ਕੋਸ਼ਿਸ਼ ਕਰਨੀ। ਤੋ ਆਓ ਜਿੱਥੇ ਗੁਰਬਾਣੀ ਕੀਰਤਨ ਆਪ ਜੀ ਨੇ ਸਰਵਣ ਕੀਤਾ ਹੈ, ਸਮਾਂ ਗੁਰਬਾਣੀ ਸ਼ਬਦ ਵਿਚਾਰ ਦਾ ਹੈ, ਲੜੀਵਾਰ ਭਗਤ ਬਾਣੀ ਦੀ ਕਥਾ ਵਿਚਾਰ ਦੀ ਸਾਂਝ ਗੁਰੂ ਸਵਾਰੇ ਆਪ ਜੀ ਦੇ ਨਾਲ ਪਾਉਂਦੇ ਆ ਰਹੇ ਨੇ। ਤੋ ਆਪ ਜੀ ਨੂੰ ਗੁਰਸ਼ਬਦ ਵਿਚਾਰ ਨਾਲ ਜੋੜਨਗੇ ਸਤਿਕਾਰਯੋਗ ਗਿਆਨੀ ਗੁਰਸ਼ਰਨ ਸਿੰਘ ਜੀ ਚੀਮਾ ਕਲਾਂ। ਸਰਵਣ ਕਰਦੇ ਹਾਂ ਗੁਰਬਾਣੀ ਵਿਚਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ, ਧੰਨ ਵਾਹਿਗੁਰੂ, ਸਾਹਿਬ ਜੀਓ। ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ, ਮਾਟੀ ਕਾ ਕਿਆ ਧੋਪੈ ਸਵਾਮੀ।

कोट पराध हमारे खंडो अनक विधि समझावो।

तुमरी शरण तुम्हारी आसा, तुम ही सज्जन सुहेले।

ਔਰ ਚੀਨਤ ਨਾਹੀ ਸੰਤ ਕਹਿ ਨਾਮਾ ਕਿਉਂ ਪਾਈਐ ਬਿਨ ਭਗਤੋਂ ਭਗਵੰਤ ਹਰ ਸੋ ਹੀਰਾ ਛਾੜ ਕੇ

ਸਤ ਪਾਖੈ ਰਵਿਦਾਸ ਕਬੀਰ ਜੋ ਗ੍ਰੇ ਕਰੈ ਤਾਂ ਧਰਮ ਕਰ ਨਾਹੀ ਤਾਂ ਕਰ ਬੈਰਾਗ।

ਤਾਕੂ ਬੱਡੂ ਅਪਾਗੋ ਜੁਗੋ ਜੁਗ ਅਟਲ ਚਵਰ ਸ਼ਤਰ ਤਖਤ ਦੇ ਮਾਲਕ ਸ਼ਬਦ ਗੁਰੂ ਦਸਾਂ ਪਾਤਸ਼ਾਹੀਆਂ ਦੀ ਜੋਤ ਹਾਜ਼ਰਾ ਹਜ਼ੂਰ ਜ਼ਾਰਾ ਜ਼ਹੂਰ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਿੰਨਾਂ ਦੀ ਪਾਵਨ ਪਵਿੱਤਰ ਤੇ ਮੁਕੱਦਸ ਹਜ਼ੂਰੀ ਵਿੱਚ ਸ਼ਾਮਾਂ ਵੇਲੇ ਦੇ ਸੱਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਸਨਮਾਨਯੋਗ ਸਤਿਕਾਰਯੋਗ ਸਤਸੰਗੀ ਜਨੋ, ਸਤਿਗੁਰਾਂ ਦੀ ਬੜੀ ਅਪਾਰ ਬਖਸ਼ਿਸ਼ ਰਹਿਮਤ ਹੋਈ ਹੈ ਆਪ ਸਭ ਸਤਿਗੁਰ ਕੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਮੇਰੇ ਤੋਂ ਪਹਿਲਾਂ ਗੁਰੂ ਘਰ ਕੇ ਰਾਗੀ ਸਿੰਘਾਂ ਪਾਸੋਂ

तकरीबन 240 ਸ਼ਲੋਕਾਂ ਦੀ ਵਿਚਾਰ ਹੁਣ ਤਾਂ ਹੀ ਜਿਹੜੀ ਹੈ ਉਹ ਪਿਛਲੇ ਸਮੇਂ ਤੋਂ ਆਪ ਜੀ ਦੇ ਨਾਲ ਸਾਂਝੀ ਹੋ ਚੁੱਕੀ ਹੈ। ਸ਼ਲੋਕ ਕਬੀਰ ਸਾਹਿਬ ਦੇ ਜਿਹੜੇ ਨੇ ਉਹ ਕੁੱਲ 243 ਨੇ, 3 ਸ਼ਲੋਕ ਬਾਕੀ ਨੇ, ਤਿੰਨਾਂ ਦਾ ਹੀ ਪਾਠ ਮੈਂ ਆਪ ਜੀ ਦੇ ਨਾਲ ਸਾਂਝਾ ਕੀਤਾ ਹੈ। ਇਸ ਤੋਂ ਬਾਅਦ ਸ਼ੇਖ ਫਰੀਦ ਸਾਹਿਬ ਦੇ ਸ਼ਲੋਕ ਆਰੰਭ ਹੁੰਦੇ ਨੇ। ਤੋ ਬਾਬਾ ਕਬੀਰ ਸਾਹਿਬ ਨੇ 241 ਨੰਬਰ ਦੇ ਵਿੱਚ ਭਗਤ ਨਾਮਦੇਵ ਸਾਹਿਬ ਦੀ ਉਦਾਹਰਣ ਦੇ ਕੇ ਗੱਲ ਸਾਡੇ ਨਾਲ ਸਾਂਝੀ ਕੀਤੀ ਹੈ। ਜਿਵੇਂ ਪਹਿਲਾਂ ਜੇ ਤੁਸੀਂ ਗੌਰ ਕੀਤਾ ਹੋਵੇ, ਜਿਹੜੇ ਲੜੀਵਾਰ ਸ਼ਲੋਕਾਂ ਦੀ ਵਿਚਾਰ ਸੁਣਦੇ ਆ ਰਹੇ ਨੇ, ਉੱਥੇ ਵੀ ਉਹਨਾਂ ਨੇ ਤ੍ਰਿਲੋਚਨ ਅਤੇ ਨਾਮਦੇਵ ਦਾ ਜ਼ਿਕਰ ਕੀਤਾ ਸੀ। ਤੇ ਜ਼ਿਕਰ ਕਰਦਿਆਂ ਉਹਨਾਂ ਨੇ ਇਹ ਗੱਲ ਆਖੀ ਸੀ ਵੀ ਨਾਮਾ ਕਹੇ ਤ੍ਰਿਲੋਚਨਾ, ਮੁਖ ਤੇ ਰਾਮ ਸੰਭਾਲ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਪਹਿਲਾਂ ਇੱਕ ਸਵਾਲ ਤੇ ਫਿਰ ਉਹਦਾ ਜਵਾਬ ਜਿਹੜਾ ਹੈ, ਉਹ ਨਾਮਦੇਵ ਭਗਤ ਨੇ ਜੋ ਤ੍ਰਿਲੋਚਨ ਜੀ ਨੂੰ ਦਿੱਤਾ ਉਹਨੂੰ ਸ਼ਲੋਕ ਕਬੀਰ ਸਾਹਿਬ ਦੇ ਵਿੱਚ ਕਬੀਰ ਸਾਹਿਬ ਨੇ ਰਚਿਆ। ਤੋ ਤ੍ਰਿਲੋਚਨ ਜੀ ਦਾ ਇੱਕ ਸ਼ਿਕਵਾ ਸੀ, ਇੱਕ ਸ਼ਿਕਾਇਤ ਸੀ ਵੀ ਨਾਮਾ ਮਾਇਆ ਮੋਹਿਆ, ਨਾਮਦੇਵ ਤੇ ਮਾਇਆ ਦਾ ਮੋਹਿਆ ਹੋਇਆ। ਰਾਮ ਨਾ ਲਾਵੋ ਚੀਤ ਕਾਹੇ ਸ਼ੀਪੋ ਸ਼ਾਇਲੇ, ਰਾਮ ਨਾ ਲਾਵੋ ਚੀਤ, ਨਾਮਾ ਮਾਇਆ ਮੋਹਿਆ ਕਹਿ ਤ੍ਰਿਲੋਚਨ ਮੀਤ। ਨਾਮਦੇਵ ਸਾਹਿਬ ਦੇ ਮਿੱਤਰ ਤ੍ਰਿਲੋਚਨ ਜੀ ਜਦੋਂ ਨਾਮਦੇਵ ਨੂੰ ਸਾਰਾ ਦਿਨ ਕੰਮ ਕਰਦਿਆਂ ਵੇਖਦੇ ਨੇ ਨਾ, ਤੇ ਉਹ ਕਹਿੰਦੇ ਨੇ ਵੀ ਤੈਨੂੰ ਤੇ ਮਾਇਆ ਨੇ ਮੋਹ ਰੱਖਿਆ, ਸਾਰੀ ਦਿਹਾੜੀ ਤੂੰ ਛਾਪੇ ਲਾਉਂਦਾ ਰਹਿਣਾ। ਕਿਉਂਕਿ ਨਾਮਦੇਵ ਸਾਹਿਬ ਦਾ ਕੰਮ ਕੀ ਸੀ, ਛੀਂਬੇ ਸਨ, ਤੋ ਉਹ ਛਾਪੇ ਲਾਉਂਦੇ ਸਨ ਕੱਪੜਿਆਂ ਦੇ ਉੱਤੇ। ਤੇ ਜਦੋਂ ਹੁਣ ਵੇਖੋ ਇਹਨੂੰ ਇੱਦਾਂ ਸਮਝੋ ਵੀ ਜਿਹੜਾ ਇੱਕ ਕਿਸਾਨ ਹੈ ਉਹਦਾ ਕੰਮ ਹੈ ਖੇਤੀ ਕਰਨਾ, ਤੇ ਸਾਰਾ ਦਿਨ ਉਹਨੂੰ ਖੇਤੀ ਦੇ ਕੰਮ ਵਿੱਚੋਂ ਮੇਲ ਨਹੀਂ ਮਿਲਦੀ। ਹੁਣ ਤੇ ਕਿਸਾਨੀ ਬੜੀ ਸੌਖੀ ਹੋ ਗਈ। ਜਿੰਨਾ ਸਮਿਆਂ ਵਿੱਚ ਗੁਰੂ ਸਾਹਿਬ ਹੋਏ ਨੇ ਜਾਂ ਕਬੀਰ ਸਾਹਿਬ ਹੋਏ ਨੇ ਉਦੋਂ ਕਿਸਾਨੀ ਬਹੁਤ ਔਖੀ ਖੇਡ ਹੁੰਦੀ ਸੀ। ਅੱਜ ਤੋਂ ਤੁਸੀਂ 20 ਸਾਲ ਪਿੱਛੇ ਵੀ ਚਲੇ ਜਾਓ ਤੇ ਕਿਸਾਨੀ ਕੋਈ ਸੌਖੀ ਖੇਡ ਨਹੀਂ ਸੀ ਹੁੰਦੀ। ਹੁਣ ਤੇ ਡੇਢ ਡੇਢ ਦੋ ਦੋ ਕਿੱਲਿਆਂ ਵਾਲਿਆਂ ਨੇ ਵੀ ਘਰਾਂ ਦੇ ਵਿੱਚ ਟਰੈਕਟਰ ਰੱਖੇ ਨੇ। ਪਹਿਲਾਂ ਮਰੱਬਿਆਂ ਦੀ ਖੇਤੀ ਵੀ ਲੋਕਾਂ ਨੇ ਕਿਵੇਂ ਕੀਤੀ, ਬਲਦਾਂ ਨਾਲ ਕੀਤੀ। ਤੋ ਤੜਕੇ ਉਹਨਾਂ ਨੇ ਜਦੋਂ ਬਾਬਾ ਬੋਲਣਾ ਸਪੀਕਰ ਦੇ ਵਿੱਚ, ਤੇ ਜਿਹੜਾ ਹਾਲੀ ਹੁੰਦਾ ਸੀ ਉਹਨੇ ਆਪਣੇ ਘਰੋਂ ਬਲਦ ਲੈ ਕੇ ਖੇਤਾਂ ਨੂੰ ਨਿਕਲ ਜਾਣਾ। ਤੜਕੇ ਹੁੰਦਿਆਂ ਸਾਰ ਉਹਨੇ ਕਹਿਣਾ ਅੱਜ ਮੈਂ ਇੰਨੇ ਸਿਆੜ ਕੱਢ ਦਿੱਤੇ, ਅੱਜ ਇੰਨੇ ਜ਼ਮੀਨ ਜਿਹੜੀ ਹੈ ਉਹ ਮੈਂ ਵਾਹ ਦਿੱਤੀ, ਦੋਰ ਪਾ ਦਿੱਤੀ, ਤੇਰ ਪਾ ਦਿੱਤੀ। ਤੋ ਅੱਜ ਸਾਧਨ ਜਿਹੜੇ ਨੇ ਉਹ ਬੜੇ ਸੌਖੇ ਹੋ ਗਏ ਵੀ ਟਰੈਕਟਰ ਹੈ, ਮਸ਼ੀਨਾਂ ਨੇ, ਤੇ ਜਿਹੜਾ ਇੱਦਾਂ ਕਹਿ ਲਓ ਵੀ ਦਿਨਾਂ ਦਾ ਕੰਮ ਸੀ ਉਹ ਘੰਟਿਆਂ 'ਤੇ ਆ ਗਿਆ। ਸੌਖੀ ਹੋ ਗਈ ਨਾ ਖੇਡ। ਹੁਣ ਜਿਨ੍ਹਾਂ ਸਮਿਆਂ ਵਿੱਚ ਕੋਈ ਕਬੀਰ ਸਾਹਿਬ ਵਰਗੇ ਮਹਾਂਪੁਰਖ ਸਨ ਜਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਵਰਗੇ ਮਹਾਂਪੁਰਖ ਸਨ, ਉਦੋਂ ਖੇਡਾਂ ਬੜੀਆਂ ਔਖੀਆਂ ਸਨ ਖੇਤੀ ਵਾਲੀਆਂ, ਬੜਾ ਕਠੋਰ ਕੰਮ ਜਿਹੜਾ ਸੀ ਉਹ ਕੀਤਾ ਜਾਂਦਾ ਸੀ। ਅੱਜ ਤੇ ਏਸੀ ਟਰੈਕਟਰ ਨੇ, ਜਿਹੜੇ ਵੱਡੇ ਜ਼ਿੰਮੇਦਾਰ ਨੇ, ਸਰਮਾਏਦਾਰ ਨੇ, ਉਹਨਾਂ ਨੂੰ ਸਾਰੀਆਂ ਸਹੂਲਤਾਂ, ਜਿਵੇਂ ਗੱਡੀਆਂ ਵਰਗੇ ਟਰੈਕਟਰ ਬਣ ਗਏ ਅੱਜ ਤੇ। ਹੁਣ ਤੁਸੀਂ ਅੰਦਾਜ਼ਾ ਲਾਓ ਵੀ ਜਿਹੜਾ ਬੰਦਾ ਕਿਰਤੀ ਹੈ ਉਹਨੂੰ ਜਦੋਂ ਤੁਸੀਂ ਵੇਖੋਗੇ ਜਾਂ ਉਹ ਆਖੇਗਾ ਵੀ ਆਪਾਂ ਤੁਹਾਡੇ ਵਿੱਚੋਂ ਕਿੰਨੇ ਐਸੇ ਵੀਰ ਭਰਾ ਨੇ ਜਿਹੜੇ ਇੰਡੀਆ ਖੇਤੀ ਕਰਦੇ ਆਏ ਨੇ, ਜਾਂ ਆਪਣੇ ਰਿਸ਼ਤੇਦਾਰ ਕੋਈ ਖੇਤੀ ਕਰਦੇ ਨੇ, ਤੇ ਉਹਨਾਂ ਨੂੰ ਕਹਿ ਲਓ ਵੀ ਸਿਰ ਖੁਰਕਣ ਦੀ ਵਿਹਲ ਵੀ ਨਹੀਂ ਹੁੰਦੀ। ਬੰਦਾ ਜਦੋਂ ਗਿਆ ਉਹ ਕਹਿੰਦਾ ਤੁਸੀਂ ਬੈਠੋ, ਮੈਂ ਮੜਿਆ ਪਾਣੀ ਲਾ ਕੇ ਆ ਗਿਆ, ਰਿਸ਼ਤੇਦਾਰ ਆਏ ਨੇ ਘਰ ਦੇ ਵਿੱਚ, ਕਹਿੰਦਾ ਤੁਸੀਂ ਬੈਠੋ, ਮੈਂ ਮੜਾ ਜਿਹਾ ਪਸ਼ੂਆਂ ਨੂੰ ਪਾਣੀ ਢਾ ਲਵਾਂ, ਮੈਂ ਪੱਠੇ ਕੁਤਰ ਲਵਾਂ। ਹੁਣ ਕੰਮ ਤੇ ਆਪਣਾ ਕਰਨਾ ਹੀ ਹੈ ਨਾ। ਤੂੰ ਇੱਥੋਂ ਇੱਕ ਗੱਲ ਇਹ ਵੀ ਸਮਝੋ ਸਾਧ ਸੰਗਤ ਵੀ ਸਿੱਖੀ ਜਿਹੜੀ ਹੈ ਉਹ ਵਿਹਲੜਾਂ ਦਾ ਧਰਮ ਹੀ ਨਹੀਂ ਦੇਗੀ। ਕਿਉਂਕਿ ਜਿਹੜੀ ਕਈ ਵਾਰ ਬੰਦਗੀ, ਇਬਾਦਤ, ਮੈਡੀਟੇਸ਼ਨ ਸੋ ਕਾਲਡ ਦੱਸੀ ਜਾਂਦੀ ਹੈ ਨਾ, ਉਹਦੇ ਵਿੱਚ ਕਿਹਾ ਜਾਂਦਾ ਵੀ ਤੁਸੀਂ 2-4 ਘੰਟੇ ਬੈਠਿਆ ਕਰੋ, ਤੇ ਜਿਹੜਾ ਕਿਸਾਨ ਹੈ ਉਹ ਕਿਵੇਂ ਬਵੇਗਾ। ਉਹਨੇ ਆਪਣੇ ਪਸ਼ੂ ਵੇਖਣੇ ਨੇ, ਉਹਨੇ ਆਪਣੀ ਜ਼ਮੀਨ ਜਾਇਦਾਦ ਫਸਲ ਵੇਖ

0: ਹੈਣੀ ਹੈ, ਉਹ ਵਿਹਲਾ ਤਾਂ ਹੈਨੀ ਵੀ ਦੋ ਚਾਰ ਘੰਟੇ ਬੈਠਾ ਰਹੇ ਇੱਦਾਂ ਹੀ ਅੱਖਾਂ ਬੰਦ ਕਰਕੇ। ਤੋ ਨਾ ਹੀ ਮਹਾਰਾਜ ਦੀ ਬਾਣੀ ਨੇ ਇਹ ਗੱਲ ਕਹੀ ਹੈ ਵੀ ਤੁਸੀਂ ਇੱਦਾਂ ਕਰੋ। ਜਨਮ ਸਾਖੀ ਦੇ ਵਿੱਚ ਨਾ ਇੱਕ ਸਾਖੀ ਬੜੀ ਪਿਆਰੀ ਆਉਂਦੀ ਹੈ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਪੱਟੀ ਦੇ ਇਲਾਕੇ ਵਿੱਚੋਂ ਗੁਜ਼ਰ ਰਹੇ ਨੇ, ਤਰਨ ਤਰਨ ਦੇ ਲਾਗੇ ਪੱਟੀ ਪੈਂਦਾ ਹੈ। ਹਾਲਾਂਕਿ ਪੱਟੀ ਵਿੱਚ ਕੋਈ ਗੁਰੂ ਨਾਨਕ ਸਾਹਿਬ ਦਾ ਹਿਸਟੋਰੀਕਲੀ ਕੋਈ ਗੁਰਦੁਆਰਾ ਨਹੀਂ ਹੈਗਾ, ਉੱਥੇ ਉਹ ਸਾਖੀ ਤੇ ਜ਼ਰੂਰੀ ਹੈ ਵੀ ਰਾਜੇ ਦੀ ਉਹ ਰਜਨੀ ਵਾਲੀ ਕਹਾਣੀ ਤੇ ਪੱਟੀ ਦੀ ਹੈ, ਉਹ ਤੇ ਗੁਰਦੁਆਰਾ ਬਣਿਆ ਹੋਇਆ ਉੱਥੇ, ਪਰ ਗੁਰੂ ਨਾਨਕ ਸਾਹਿਬ ਦਾ ਕੋਈ ਸਥਾਨ ਨਹੀਂ ਹੈਗਾ ਉੱਥੇ, ਕਿਉਂਕਿ ਮੈਂ ਖੁਦ ਪੱਟੀ ਦਾ ਰਹਿਣ ਵਾਲਾ। ਤੇ ਜਨਮ ਸਾਖੀ ਦੇ ਵਿੱਚ ਇਹ ਗੱਲ ਲਿਖੀ ਹੈ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਪੱਟੀ ਦੇ ਇਲਾਕੇ ਦੇ ਵਿੱਚੋਂ, ਬੜਾ ਨਗਰ ਪੁਰਾਣਾ ਹੈ ਪੱਟੀ, ਹਿਸਟੋਰੀਕਲ ਵੀ ਹੈ ਇਤਿਹਾਸਕ ਵੀ ਨਗਰ ਹੈ। ਤੋ ਰਸਤੇ ਦੇ ਵਿੱਚ ਇੱਕ ਕਿਸਾਨ ਖੇਤੀ ਕਰ ਰਿਹਾ ਸੀ, ਲਿਖਣ ਵਾਲੇ ਨੇ ਬੜੀ ਪਿਆਰੀ ਗੱਲ ਲਿਖੀ ਤੇ ਉਹ ਖੇਤੀ ਕਰਦਾ ਹੋਇਆ ਕਿਸਾਨ ਗੁਰੂ ਨਾਨਕ ਮਹਾਰਾਜ ਦੇ ਕੋਲ ਆਣ ਕੇ ਕਹਿਣ ਲੱਗਾ, ਮਹਾਰਾਜ ਮੈਨੂੰ ਵੀ ਕੋਈ ਉਪਦੇਸ਼ ਦਿਓ, ਮੇਰਾ ਵੀ ਕਲਿਆਣ ਹੋਵੇ, ਮੇਰਾ ਵੀ ਭਲਾ ਹੋਵੇ, ਮੈਂ ਸਾਰੀ ਦਿਹਾੜੀ ਖੇਤੀ ਕਰਦਾ ਰਹਿੰਦਾ, ਮਿਹਨਤ ਮਜ਼ਦੂਰੀ ਕਰਦਾ ਰਹਿੰਦਾ। ਤੇ ਉੱਥੇ ਮਹਾਰਾਜ ਨੇ ਇੱਕ ਸ਼ਬਦ ਉਚਾਰਨ ਕੀਤਾ, ਸੋਰਠ ਰਾਗ ਵਿੱਚ ਉਹ ਸ਼ਬਦ ਦਰਜ ਹੈ ਵੀ ਆਹ ਤੈਨੂੰ ਮੈਂ ਦੱਸਦਾ ਤੂੰ ਕਿੱਦਾਂ ਧਰਮ ਦੀ ਕਿਰਤ ਕਰਨੀ ਹੈ, ਤੂੰ ਕਿੱਦਾਂ ਖੇਤੀ ਦੇ ਨਾਲ ਨਾਲ ਧਰਮ ਕਮਾਉਣਾ ਹੈ। ਅੱਛਾ ਜੀ, ਬਾਬੇ ਦਾ ਸਮਝਾਉਣ ਦਾ ਢੰਗ ਬੜਾ ਪਿਆਰਾ ਸੀ। ਬਾਬੇ ਨੇ ਪਤਾ ਉਸ ਕਿਸਾਨ ਨੂੰ ਕੀ ਆਖਿਆ, ਕਹਿੰਦਾ ਮਹਾਰਾਜ ਕਿਸਾਨੀ ਛੱਡਦੇ ਹਾਂ? ਆਖਿਆ ਨਹੀਂ, ਆਖਿਆ ਇਸੇ ਵਿੱਚੋਂ ਤੇ ਸਬਕ ਲੈਣਾ ਤੂੰ। ਕਹਿੰਦਾ ਮਹਾਰਾਜ ਉਹ ਕਿਵੇਂ? ਕਹਿੰਦੇ ਆ ਤੈਨੂੰ ਮੈਂ ਦੱਸਦਾ, ਮਨ ਹਾਲੀ, ਮਨ ਨੂੰ ਕੀ ਬਣਾਉਣਾ? ਹਾਲੀ ਬਣਾਉਣਾ, ਹਾਲੀ। ਹਾਲੀ ਕਿਹਨੂੰ ਕਹਿੰਦੇ? ਜਿਹੜਾ ਹਲ ਵਾਹੁਣ ਵਾਲਾ ਹੁੰਦਾ, ਹਾਲੀ ਉੱਦਮੀ ਹੁੰਦਾ। ਜਦੋਂ ਸਾਰਾ ਪਿੰਡ ਸੁੱਤਾ ਹੋਇਆ ਉਦੋਂ ਹਾਲੀ ਤੜਕੇ 3 ਵਜੇ 4 ਵਜੇ ਉੱਠਿਆ ਤੇ ਉਹਨੇ ਬਲਦ ਲੈ ਕੇ ਮੋਢੇ ਉੱਤੇ ਹਲ, ਉਦੋਂ ਮੋਢੇ ਉੱਤੇ ਹਲ ਰੱਖਦੇ ਹੁੰਦੇ ਸੀ ਇੱਕ, ਕਿਉਂਕਿ ਉਹ ਤਿੱਖਾ ਹੁੰਦਾ ਸੀ ਨਾ, ਜੇ ਰਸਤੇ ਦੇ ਵਿੱਚ ਤੁਸੀਂ ਉਹਨੂੰ ਬਲਦ ਪਿੱਛੇ ਪਾ ਕੇ ਲਈ ਜਾਓ ਤੇ 45 ਦੇ ਵਿੱਚ 2 ਬਲਦ ਉਹਨੇ ਜੋ ਲੈਣੇ ਤੇ ਜਿਹੜਾ ਹਲ ਦਾ ਫਾਲਾ ਹੁੰਦਾ, ਹੁਣ ਤੇ ਇਹ ਸ਼ਬਦ ਸਾਡੇ ਗਵਾਚਦੇ ਜਾਂਦੇ ਨੇ, ਫਾਲਾ ਤਿੱਖਾ ਫਾਲਾ ਹੁੰਦਾ ਨਾ, ਉਹਨੂੰ ਉਹਨੇ ਮੋਢੇ ਤੇ ਚੁੱਕਿਆ ਹੋਣਾ, ਮੋਢੇ ਤੇ, ਮੋਢੇ ਤੇ ਚੁੱਕ ਕੇ ਜਦੋਂ ਉਹਨੇ ਆਪਣੀ ਜ਼ਮੀਨ 'ਚ ਜਾਣਾ ਤੇ ਫਿਰ ਬਲਦਾਂ ਦੇ ਪਿੱਛੇ ਉਹਨੂੰ ਉਸ ਫਾਲੇ ਨੂੰ ਉਹਨੇ ਪਾਉਣਾ। ਤੋ ਬਾਬੇ ਨੇ ਆਖਿਆ ਵੇਖ, ਜਿਵੇਂ ਤੂੰ ਕਿਸਾਨੀ ਕਰਨ ਲੱਗਿਆ ਉੱਦਮ ਕਰਦਾ ਹੈ ਨਾ, ਉੱਦਮ ਕਰਦਾ ਹੈ, ਤੂੰ ਆਪਣੇ ਮਨ ਨੂੰ ਉੱਦਮੀ ਬਣਾਉਣਾ, ਇਹਨੂੰ ਕਦੀ ਲੇਜ਼ੀਨੈਸ ਨਹੀਂ ਆਉਣ ਦੇਣੀ ਮਨ ਦੇ ਵਿੱਚ, ਮਨ ਹਾਲੀ। ਫਿਰ ਬਾਬੇ ਨੇ ਆਖਿਆ ਕਿਰਸਾਣੀ ਕਰਨੀ, ਕਰਨੀ ਦਾ ਮਤਲਬ ਹੁੰਦਾ ਜੀ ਕਰੈਕਟਰ, ਤੂੰ ਆਪਣੇ ਕਰੈਕਟਰ ਨੂੰ ਕਿਸਾਨ ਵਰਗਾ ਬਣਾਉਣਾ, ਮਤਲਬ ਜਿੱਦਾਂ ਦੀ ਤੇਰੀ ਕਿਰਤਕਾਰ ਹੈ ਨਾ, ਸਾਫ ਸ਼ੁੱਧ, ਇੱਦਾਂ ਦਾ ਤੂੰ ਆਪਣੇ ਕਿਰਦਾਰ ਨੂੰ ਬਣਾਉਣਾ, ਕਿਉਂਕਿ ਕਿਸਾਨੀ ਇੱਦਾਂ ਦੀ ਚੀਜ਼ ਹੈ ਸਾਧ ਸੰਗਤ, ਇਹਦੇ ਵਿੱਚ ਕੋਈ ਹੇਰਾ ਫੇਰੀ ਨਹੀਂ ਹੁੰਦੀ, ਕੋਈ ਬੇਈਮਾਨੀ ਨਹੀਂ ਹੁੰਦੀ। ਹਾਲਾਂਕਿ ਦੁਨੀਆਂ ਦੇ ਦੂਜੇ ਧੰਦਿਆਂ ਦੇ ਵਿੱਚ ਹੇਰਾ ਫੇਰੀ ਅਤੇ ਬੇਈਮਾਨੀ ਚੱਲ ਜਾਂਦੀ ਹੈ, ਕਿਸਾਨ ਨੇ ਜਿਹੜੀ ਚੀਜ਼ ਜਿੰਨੀ ਮਿਹਨਤ ਕਰਨੀ ਫਸਲ ਉਹਨੂੰ ਉਨੀ ਮਿਲ ਜਾਣੀ, ਮਤਲਬ ਇੱਕ ਪੱਖ ਹੈ ਇਸ ਚੀਜ਼ ਦਾ ਉਦਾਹਰਣ ਦਾ। ਆਖਿਆ ਕਿਰਸਾਣੀ ਕਰਨੀ, ਹੁਣ ਖੇਤਾਂ ਨੂੰ ਤੂੰ ਲਾਉਣਾ ਹੈ ਪਾਣੀ, ਪਾਣੀ ਲਾਉਣਾ ਪਾਣੀ, ਉੱਥੇ ਸ਼ਬਦ ਪਾਣੀ ਵਰਤਿਆ ਬਾਣੀ ਦੇ ਵਿੱਚ। ਮਹਾਰਾਜ ਨੇ ਆਖਿਆ ਸ਼ਰਮ ਪਾਣੀ, ਜਿਵੇਂ ਤੂੰ ਮਿਹਨਤ ਕਰਦਾ ਹੈ ਇੱਦਾਂ ਆਪਣੇ ਮਨ ਨੂੰ ਗੁਰੂ ਦੇ ਗਿਆਨ ਦਾ ਪਾਣੀ ਦੇਣਾ, ਉੱਦਮ ਕਰਨਾ, ਸ਼ਰਮ ਪਾਣੀ। ਜਿੱਦਾਂ ਤੂੰ ਬਾਹਰ ਦੀ ਜ਼ਮੀਨ ਉੱਤੇ ਹਲ ਚਲਾਉਣਾ ਹੈ ਨਾ, ਇੱਦਾਂ ਆਪਣੇ ਤਨ ਨੂੰ ਖੇਤ ਬਣਾ ਕੇ ਇਹਦੇ ਉੱਤੇ ਸਿਆੜਾਂ ਕੱਢਣੀਆਂ, ਤਨ ਖੇਤ। ਮਹਾਰਾਜ ਬੀਜਣਾ ਕੀ ਹੈ? ਬਾਹਰ ਦੀ ਫਸਲ ਉੱਤੇ ਮੈਂ ਕਣਕ ਬੀਜਦਾ, ਕੋਈ ਝੋਨਾ ਲਾਉਣਾ। ਤੇ ਬਾਬੇ ਨੇ ਆਖਿਆ ਸ਼ਰਮ ਪਾਣੀ ਤਨ ਖੇਤ ਨਾਮ ਬੀਜ, ਜੀਵਨ ਵਿੱਚ ਬੀਜਣਾ ਕੀ ਹੈ? ਨਾਮ ਬੀਜਣਾ ਹੈ। ਨਾਮ ਕੀ ਹੁੰਦਾ ਹੈ? ਨਾਮ ਦਾ ਅਰਥ ਹੈ ਗੁਰੂ ਦਾ ਥੋਟ, ਸਮਝ ਲਓ ਬੇਨਤੀ ਨੂੰ। ਨਾਮ ਦਾ ਅਰਥ ਕੋਈ ਤੋਤਾ ਰਟਨ ਨਹੀਂ ਹੈ, ਨਾਮ ਦਾ ਅਰਥ ਹੈ ਥੋਟ, ਉਹ ਵਿਚਾਰ ਬੀਜਣਾ ਆਪਣੇ ਜੀਵਨ ਦੇ ਵਿੱਚ। ਜਿਵੇਂ ਫਸਲ ਕਿਸਾਨ ਬੀਜਦਾ ਹੈ, ਪਹਿਲਾਂ ਆਪਣੇ ਉਸ ਖੇਤ ਨੂੰ ਵਾਹੁੰਦਾ ਹੈ, ਉਹਨੂੰ ਸਾਫ਼ ਕਰਦਾ ਹੈ, ਇੱਦਾਂ ਤੂੰ ਆਪਣੇ ਸਰੀਰ ਦੀ ਖੇਤੀ ਨੂੰ ਵਾਹੁਣਾ ਹੈ, ਇਹਨੂੰ ਸਾਫ਼ ਕਰਨਾ ਹੈ, ਇਹਦੇ ਵਿੱਚੋਂ ਗੰਦਗੀ ਕੱਢਣੀ ਹੈ, ਇੱਥੇ ਰੱਬੀ ਨਾਮ ਦਾ ਪਾਣੀ ਲਾਉਣਾ ਹੈ ਅਤੇ ਰੱਬ ਦਾ ਨਾਮ ਬੀਜ ਬਣਾ ਕੇ ਇਹਦੇ ਵਿੱਚ ਬੀਜਣਾ, ਨਾਮ ਬੀਜ ਸੰਤੋਖ ਸੁਹਾਗਾ। ਹੁਣ ਕਿਸਾਨ ਨੇ ਕੀ ਕੀਤਾ? ਜਦੋਂ ਫਸਲ ਬੀਜੀ, ਬੀਜ ਖਿਲਾਰ ਦਿੱਤਾ, ਉੱਤੇ ਉਹ ਸੁਹਾਗਾ ਮਾਰਦਾ। ਸੁਹਾਗਾ ਕਿਉਂ ਮਾਰਦਾ ਭਲਾ? ਉਹਦਾ ਰੀਜ਼ਨ ਕੀ ਹੈ? ਸੁਹਾਗਾ ਮਾਰਨ ਦਾ ਕਾਰਨ ਇਹ ਹੁੰਦਾ ਹੈ ਵੀ ਜਿਹੜੇ ਬੀਜ ਸੁੱਟੇ ਨੇ ਇਹਨਾਂ ਨੂੰ ਕੋਈ ਜਾਨਵਰ ਆਣ ਕੇ ਚੁਗ ਨਾ ਜਾਵੇ, ਇਸ ਕਰਕੇ ਉੱਤੇ ਉਹ ਕੀ ਮਾਰ ਦਿੰਦਾ, ਸੁਹਾਗਾ ਮਾਰ ਕੇ ਉਹਨੂੰ ਢੱਕ ਦਿੰਦਾ। ਮਹਾਰਾਜ ਨੇ ਆਖਿਆ ਆਪਣੇ ਜੀਵਨ ਵਿੱਚ ਸੁੱਖ ਚਾਹੁਣਾ ਹੈ ਤੇ ਸੰਤੋਖ ਦਾ ਸੁਹਾਗਾ ਮਾਰਿਆ ਕਰ। ਸੰਤੋਖ ਦਾ ਅਰਥ ਹੁੰਦਾ ਸਾਧ ਸੰਗਤ, ਜਿਹਨੂੰ ਤੁਸੀਂ ਅੰਗਰੇਜ਼ੀ ਚ ਕੰਟੈਂਟ ਕਹਿੰਦੇ ਹੋ ਨਾ, ਆਪਣੀ ਜ਼ਿੰਦਗੀ ਵਿੱਚ ਸੰਤੋਖ ਰੱਖਿਆ ਕਰ, ਇਹ ਸੁਹਾਗਾ ਮਾਰ ਤੇ ਰੱਖ ਗਰੀਬੀ ਵੇਸ। ਤੇ ਕਿਸਾਨ ਬੜੇ ਸਧਾਰਨ ਵੇਸ ਵਿੱਚ ਰਹਿੰਦਾ ਏ, ਆਖਿਆ ਆਪਣੇ ਅੰਦਰ ਗਰੀਬੀ ਧਾਰਨ ਕਰ, ਨਿਮਰਤਾ ਧਾਰਨ ਕਰ, ਵੇਖੀ ਤੇਰੇ ਅੰਦਰੋਂ ਹੀ ਗੁਰਮਤ ਦੀ, ਗੁਰਬਾਣੀ ਦੀ, ਅੰਮ੍ਰਿਤ ਦੀ ਫਸਲ ਪੈਦਾ ਹੋ ਜਾਣੀ। ਤੋ ਜਿੱਥੋਂ ਗੱਲ ਆਪਾਂ ਪ੍ਰਾਰੰਭ ਕੀਤੀ ਸੀ ਵੀ ਜਿਹੜੇ ਬੰਦੇ ਨੇ ਸਾਰੀ ਦਿਹਾੜੀ ਕਿਰਤ ਕਰਨੀ ਹੈ, ਸਿੱਖੀ ਦਾ ਅਸੂਲ ਵੀ ਇਹੋ ਹੀ ਹੈ। ਤੋ ਸਤਿਗੁਰ ਨੇ ਸਾਨੂੰ ਇਹ ਹਦਾਇਤ ਤੇ ਜ਼ਰੂਰ ਦਿੱਤੀ ਹੈ ਵੀ ਭਾਈ ਤੂੰ ਸਵੇਰੇ ਜਾਂ ਸ਼ਾਮੀ ਜਦੋਂ ਗੁਰਦੁਆਰੇ ਜਾਂਦਾ, ਕੋਈ ਅੱਧਾ ਘੰਟਾ, ਕੋਈ 15-20 ਮਿੰਟ ਬੈਠ ਕੇ ਗੁਰੂ ਦੇ ਸ਼ਬਦ ਨੂੰ ਵਿਚਾਰਿਆ ਕਰ, ਗੁਰੂ ਦੀ ਸੋਭਤ ਵਿੱਚ ਵਿਆਹ ਕਰ। ਪਰ ਇਹ ਕਿਤੇ ਨਹੀਂ ਆਖਿਆ ਵੀ ਤੂੰ 4 ਘੰਟੇ ਭਗਤੀ ਲਈ ਕੱਢਿਆ ਕਰ, ਤੂੰ 3 ਘੰਟੇ ਰੱਬ ਦੀ ਭਗਤੀ ਲਈ ਕੱਢਿਆ ਕਰ। ਇਹ ਕਿਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਨਹੀਂ ਲਿਖਿਆ ਹੋਇਆ। ਅਤੇ ਉਹ ਭਗਤੀ ਵੀ ਇਹੋ ਹੀ ਦੱਸੀ ਜਾਂਦੀ ਹੈ ਵੀ ਚੁੱਪ ਕਰਕੇ ਅੱਖਾਂ ਬੰਦ ਕਰਕੇ ਬੈਠੇ ਰਹੋ। ਨਹੀਂ ਨਹੀਂ, ਐਸੀ ਭਗਤੀ ਨਹੀਂ ਹੈ। ਕਿਰਤੀ ਬੰਦਾ ਤਾਂ ਉਹ ਭਗਤੀ ਕਰ ਹੀ ਨਹੀਂ ਨਾ ਸਕਦਾ। ਹੁਣ ਜਿੰਨੇ ਉਬਰ ਚਲਾਉਣੀ ਹੈ, ਜਿੰਨੇ ਕੋਈ ਆਪਣਾ ਬਿਜ਼ਨਸ ਕਰਨਾ, ਜਿੰਨੇ ਕਿਰਤ ਕਰਨੀ ਹੈ, ਉਹ ਇਹੋ ਜਿਹੀ ਭਗਤੀ ਨਹੀਂ ਕਰ ਸਕਦਾ। ਇਹ ਭਗਤੀ ਸਿਰਫ ਉਹ ਲੋਕ ਕਰੋਗੇ ਜਿਨ੍ਹਾਂ ਦਾ ਉਹ ਇਸ ਭਗਤੀ ਦੇ ਸਿਰ ਉੱਤੋਂ ਧੰਦਾ ਚੱਲਦਾ। ਆਮ ਬੰਦਾ ਇਹ ਭਗਤੀ ਨਹੀਂ ਕਰ ਸਕਦਾ, ਅਤੇ ਨਾ ਸਿੱਖੀ ਨੇ ਇਸ ਭਗਤੀ ਵਾਲੇ ਬੰਨੇ ਸਾਨੂੰ ਲਾਇਆ ਹੈ। ਤੋ ਭਗਤ ਨਾਮਦੇਵ ਸਾਹਿਬ ਅਤੇ ਤਰਲੋਚਨ ਦੀ ਹੋਈ ਗੱਲਬਾਤ ਨੂੰ ਕਬੀਰ ਸਾਹਿਬ ਨੇ ਇੱਦਾਂ ਲਿਖਿਆ ਵੀ ਤਰਲੋਚਨ ਜੀ ਨਾਮਦੇਵ ਨੂੰ ਕਹਿੰਦੇ ਨੇ ਸਾਰੀ ਦਿਹਾੜੀ ਤੂੰ ਇਹੋ ਕੰਮ ਹੀ ਕਰਦਾ ਰਹਿਣਾ ਵੀ ਤੂੰ ਸ਼ੀਂਬਾ ਹੈ ਨਾ, ਅਤੇ ਤੂੰ ਕੱਪੜਿਆਂ ਉੱਤੇ ਛਾਪੇ ਲਾਉਂਦਾ ਰਹਿਣਾ, ਕੋਈ ਰੱਬ ਦਾ ਨਾਮ ਹੀ ਲੈ ਲਿਆ ਕਰ। ਜਿਵੇਂ ਆਪਾਂ ਕਿਸੇ ਭੈਣ ਭਰਾ ਨੂੰ ਆਖੀਓ ਯਾਰ ਤੂੰ ਕੀ ਸਾਰੀ ਦਿਹਾੜੇ ਪਸ਼ੂਆਂ 'ਚ ਹੀ ਵੜਿਆ ਰਹਿਣਾ, ਵੀ ਕੋਈ ਰੱਬ ਦਾ ਨਾਮ ਹੀ ਲੈ ਲਿਆ ਕਰ। ਅਤੇ ਉੱਥੇ ਉਹਨੂੰ ਪੁੱਛੋ ਰੱਬ ਦਾ ਨਾਂ ਲੈਣ ਦਾ ਮਤਲਬ ਕੀ ਹੈ, ਅਤੇ ਉਹ ਕਹੇਗਾ ਕੋਈ 2 ਘੰਟੇ ਵਿਆਹ ਕਰ, ਕਿਤੇ ਮੈਡੀਟੇਸ਼ਨ ਕਰਿਆ ਕਰ। ਫਿਰ ਇੱਦਾਂ ਲੋਕ ਰੱਬ ਦਾ ਨਾਂ ਲੈਣ ਦਾ ਦੱਸਦੇ ਨੇ ਵੀ ਇੱਦਾਂ ਲਿਆ ਕਰ ਵੀ ਤੂੰ ਆਪਣਾ ਕੰਮ ਛੱਡ ਦੇ। ਬਾਣੀ ਨੇ ਆਖਿਆ ਨਹੀਂ। ਹੁਣ ਵੇਖੋ ਜਵਾਬ ਕੀ ਦਿੱਤਾ ਉੱਥੇ, ਆਖਿਆ ਨਾਮਾ ਮਾਇਆ ਮੋਹਿਆ ਕਹਿ ਤਲੋਚਨ ਮੀਤ ਕਾਹੇ ਸ਼ੀਪੋ ਸ਼ਾਇਲੇ ਰਾਮ ਨਾ ਲਾਵੋ ਚੀਤ। ਆਖਿਆ ਤੂੰ ਛਾਪੇ ਲਾਉਣਾ ਰਹਿਣਾ, ਕਦੀ ਰੱਬ ਦਾ ਨਾਮ ਹੀ ਲਿਆ ਕਰ। ਅੱਗੋਂ ਵੇਖੋ ਹੁਣ ਭਗਤ ਨਾਮਦੇਵ ਸਾਹਿਬ ਨੇ ਕੀ ਆਖਿਆ। ਉਹ ਕਹਿਣ ਲੱਗੇ ਨਾਮਾ ਕਹਿ ਤਲੋਚਨਾ, ਭਗਤ ਨਾਮਦੇਵ ਸਾਹਿਬ ਕਹਿੰਦੇ ਨੇ ਤਰਲੋਚਨ ਨੂੰ, ਮੁਖ ਤੇ ਰਾਮ ਸੰਭਾਲ ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ, ਹੱਥਾਂ ਪੈਰਾਂ ਨਾਲ ਸਾਰੇ ਕੰਮ ਕਰਿਆ ਕਰ, ਆਪਣੇ ਚਿੱਤ ਵਿੱਚ ਉਸ ਰੱਬ ਦੀ ਯਾਦ ਨੂੰ ਵਸਾ ਕੇ ਰੱਖਿਆ ਕਰ। ਇਹੋ ਹੀ ਰੱਬ ਦੀ ਭਗਤੀ ਹੈ, ਇਹੋ ਹੀ ਇਬਾਦਤ ਹੈ, ਉਹਦੇ ਗੁਣਾਂ ਨੂੰ ਚੇਤੇ ਰੱਖਿਆ ਕਰ। ਤੋ ਅੱਜ ਵੀ ਜਿਹੜੀ ਗੱਲ ਆਖੀ ਹੈ ਉਹ ਭਾਵੇਂ ਬੇਸ਼ੱਕ ਸਲੋਕ ਕਬੀਰ ਸਾਹਿਬ ਦਾ ਏ, ਪਰ ਉਹਨਾਂ ਨੇ ਇੱਥੇ ਸ਼ਬਦ ਨਾਮਦੇਵ ਵਰਤਿਆ ਹੈ। ਤੇ ਉਹ ਕੀ ਕਹਿੰਦੇ ਨੇ, ਕਹਿੰਦੇ ਢੂੰਡਤ ਡੋਲੈ ਅੰਧ ਗਤ। ਆਖਿਆ ਸੰਸਾਰ ਦੇ ਲੋਕ ਨਾ ਕੀ ਕਰਦੇ ਨੇ ਵੀ ਰੱਬ ਦੀ ਭਾਲ ਕਰਦੇ ਫਿਰਦੇ ਨੇ, ਅੰਨਿਆਂ ਦੀ ਨਿਆਈ, ਇੱਥੋਂ ਰੱਬ ਮਿਲ ਜਾਵੇ, ਉੱਥੋਂ ਰੱਬ ਮਿਲ ਜਾਵੇ, ਉੱਥੇ ਚਲੇ ਜਾਈਏ, ਉੱਥੇ ਚਲੇ ਜਾਈਏ, ਲੋਕ ਲੱਭਦੇ ਫਿਰਦੇ ਨੇ ਨਾ ਰੱਬ ਨੂੰ। ਤੇ ਕਈਆਂ ਦੇ ਬਾਰੇ ਆਮ ਧਾਰਨਾ ਹੈ ਵੀ ਇਹਨਾਂ ਨੇ ਰੱਬ ਤੇ ਲੱਭ ਹੀ ਲਿਆ, ਵੀ ਉਹਨਾਂ ਨੇ ਇਹ ਵੀ ਕਲੇਮ ਕਰ ਦਿੱਤਾ ਵੀ ਰੱਬ ਤੇ ਸਾਡੀ ਜੇਬ 'ਚ ਹੀ ਹੈ, ਅਸੀਂ ਤੇ ਲੱਭ ਲਿਆ। ਤੋ ਉਹ ਕਈ ਤਰ੍ਹਾਂ ਦੇ ਜਿਹੜੇ ਮਾਨਸਿਕ ਰੋਗੀ ਨੇ, ਕਈ ਉਹ ਵੀ ਇਹ ਕਲੇਮ ਕਰਦੇ ਨੇ ਵੀ ਅਸੀਂ ਰੱਬ ਨੂੰ ਪਾ ਲਿਆ। ਮਾਨਸਿਕ ਰੋਗੀਆਂ ਤੋਂ ਮੇਰੀ ਮੁਰਾਦ ਕੀ ਹੈ ਵੀ ਇਹ ਗੱਲ ਸਮਝ ਲਓ ਵੀ ਰੱਬ ਨੂੰ ਕਿਵੇਂ ਪਾਇਆ। ਪਹਿਲਾ ਸਵਾਲ ਇਹ ਵੀ ਰੱਬ ਨੂੰ ਕਿਵੇਂ ਪਾਇਆ, ਕੀ ਰੱਬ ਕੋਈ ਫੋਰਮ ਦੇ ਵਿੱਚ ਹੈ, ਕੀ ਉਹਦੀ ਕੋਈ ਸ਼ਕਲ ਹੈ? ਕਿਉਂਕਿ ਜੇ ਅਸੀਂ ਬਾਹਰੀ ਤੌਰ 'ਤੇ ਕਿਸੇ ਨੂੰ ਪਾਉਣਾ ਹੋਵੇ ਤਾਂ ਸਾਡੇ ਸਾਹਮਣੇ ਕੋਈ ਸ਼ਕਲ ਵਾਲਾ ਹੈ, ਮੇਰੀ ਕੋਈ ਸ਼ਕਲ ਹੈ, ਤੁਹਾਡੀ ਸ਼ਕਲ ਹੈ, ਆਪਾਂ ਇੱਕ ਫੋਰਮ ਦੇ ਵਿੱਚ ਆ ਨਾ, ਕੀ ਰੱਬ ਦੀ ਕੋਈ ਫਿਜ਼ੀਕਲ ਇੱਦਾਂ ਦੀ ਫੋਰਮ ਹੈ? ਉਹ ਤਾਂ ਹੈ ਹੀ ਕੋਈ ਨਹੀਂ। ਉਹ ਤੁਸੀਂ ਬਾਣੀ ਵਿੱਚੋਂ ਪੜ੍ਹਿਆ ਵੀ ਰੂਪ ਨਾ ਰੇਖ ਨਾ ਰੰਗ ਕਿਸ਼ ਤ੍ਰਿਹ ਗੁਣ ਤੇ ਪ੍ਰਭ ਭਿੰਨ, ਵੀ ਰੱਬ ਦਾ ਨਾ ਕੋਈ ਰੂਪ ਹੈ ਨਾ ਉਹਦਾ ਕੋਈ ਰੰਗ ਹੈ। ਤੇ ਜਿੰਨੇ ਰੱਬ ਨੂੰ ਪਾਉਣ ਦਾ ਦਾਅਵਾ ਕਰਦੇ ਨੇ ਉਹਨਾਂ ਨੂੰ ਪੁੱਛ ਕੇ ਵੇਖੋ ਤੁਸੀਂ ਰੱਬ ਨੂੰ ਕਿਵੇਂ ਪਾਇਆ, ਕਿੱਦਾਂ ਦਾ ਇਹ ਰੱਬ? ਉਹ ਫਿਰ ਜੇ ਤੇ ਕੋਈ ਮਤਲਬ ਇਹਦੇ ਵਿੱਚ ਵੀ ਰੇਸਿਜ਼ਮ ਹੀ ਚੱਲਦਾ, ਜੇ ਤੇ ਕੋਈ ਚਿੱਟੇ ਰੰਗ ਵਾਲਾ ਹੈ ਤੇ ਉਹ ਆਖੇਗਾ ਮੇਰਾ ਰੱਬ ਚਿੱਟੇ ਰੰਗ ਦਾ, ਜੇ ਕੋਈ ਕਾਲੇ ਰੰਗ ਵਾਲਾ ਹੈ ਉਹ ਆਖੇਗਾ ਮੇਰਾ ਰੱਬ ਕਾਲੇ ਰੰਗ ਦਾ। ਤੋ ਜਿੰਨੇ ਇਹ ਕਲੇਮ ਕਰਦੇ ਨੇ, ਜਿੰਨੇ ਦਾਅਵੇ ਕਰਦੇ ਨੇ, ਬੜੇ ਦਾਅਵੇ ਨੇ ਜੀ। ਹੁਣ ਕਈਆਂ ਨੂੰ ਗੁਰੂ ਗੋਬਿੰਦ ਸਿੰਘ ਨੇ ਦਰਸ਼ਨ ਦਿੱਤੇ ਨੇ, ਕਈਆਂ ਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਦਰਸ਼ਨ ਦਿੱਤੇ ਨੇ, ਕਈਆਂ ਨੇ ਬਾਬੇ ਨਾਨਕ ਨੂੰ ਪ੍ਰਗਟ ਕੀਤਾ। ਝੂਠ ਹੀ ਇਹ ਜਿੰਨਾ ਮਰਜ਼ੀ ਬੋਲੀ ਜਾਓ, ਜਿੰਨਾ ਮਰਜ਼ੀ ਬੋਲੀ ਜਾਓ। ਵੀ ਜਦੋਂ ਤੁਹਾਨੂੰ ਸ਼ਬਦ ਦੇ ਰੂਪ ਦੇ ਵਿੱਚ ਮਹਾਰਾਜ ਕਹਿ ਗਏ ਵੀ ਸਭ ਸਿੱਖ ਨੂੰ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਜਦੋਂ ਤੁਹਾਨੂੰ ਕਹਿ ਦਿੱਤਾ ਵੀ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ, ਤੋ ਅਸੀਂ ਤੇ ਦਸਾਂ ਪਾਤਸ਼ਾਹੀਆਂ ਦੀ ਜੋਤ ਗੁਰੂ ਗ੍ਰੰਥ ਸਾਹਿਬ ਦੀ ਜਦੋਂ ਬਾਣੀ ਦੇ ਨਾਲ ਸਾਂਝ ਬਣਾਉਂਦੇ ਹਾਂ, ਬਾਣੀ ਵਿੱਚੋਂ ਆਪਣੇ ਉਹਨਾਂ ਮਹਾਂਪੁਰਖਾਂ ਦੇ ਉਪਦੇਸ਼ ਪੜ੍ਹਦੇ ਹਾਂ, ਉਹਨਾਂ ਉਪਦੇਸ਼ਾਂ ਨੂੰ ਜਦੋਂ ਜੀਵਨ 'ਚ ਜਿਉਂਦੇ ਹਾਂ, ਤੇ ਇੱਦਾਂ ਲੱਗਦਾ ਹੈ ਵੀ ਉਹ ਮਹਾਂਪੁਰਖ ਸਾਡੇ ਨਾਲ ਹੀ ਨੇ ਉਪਦੇਸ਼ ਦੇ ਰੂਪ ਦੇ। ਜਿਵੇਂ ਨਾ ਵਿਦੇਸ਼ ਵਿੱਚ ਕੋਈ ਧੀ ਪੜ੍ਹਨ ਆਈ, ਵਿਦੇਸ਼ ਵਿੱਚ ਕੋਈ ਪੁੱਤ ਪੜ੍ਹਨ ਆਇਆ, ਪਰ ਉਹਦੀ ਸੁਰਤ ਦੇ ਵਿੱਚ ਉਹਦੇ ਮਾਪੇ ਨੇ, ਉਹਦੀ ਸੁਰਤ ਦੇ ਵਿੱਚ ਉਹਦਾ ਪਿੱਛਾ ਹੈ। ਬਿਲਕੁਲ ਇਸੇ ਤਰੀਕੇ ਨਾਲ ਅਸੀਂ ਦੁਨੀਆਂ ਤੇ ਜਿੱਥੇ ਮਰਜ਼ੀ ਹੋਈਏ, ਜਦੋਂ ਗੁਰੂ ਦੀ ਵਿਚਾਰ ਸਾਡੇ ਨਾਲ ਹੈ ਤੇ ਗੁਰੂ ਸਾਡੇ ਨਾਲ ਹੀ ਹੈ। ਤੇ ਜੇ ਕੋਈ ਇੱਦਾਂ ਦੇ ਭਰਮ ਜਾਲ ਵਿੱਚ ਸਾਨੂੰ ਪਾਉਂਦਾ ਹੈ ਵੀ ਇੱਦਾਂ ਮਹਾਰਾਜ ਗੁਰੂ ਨਾਨਕ ਸਾਹਮਣੇ ਪ੍ਰਗਟ ਹੋ ਗਿਆ, ਕਿਸੇ ਦੇ ਸਾਹਮਣੇ ਕੋਈ ਸ਼ਹੀਦ ਪ੍ਰਗਟ ਹੋ ਗਿਆ, ਕਿਸੇ ਦੇ ਸਾਹਮਣੇ ਗੁਰੂ ਗੋਬਿੰਦ ਸਿੰਘ ਪ੍ਰਗਟ ਹੋ ਗਿਆ, ਕਿਸੇ ਦੇ ਸਾਹਮਣੇ ਗੁਰੂ ਹਰਗੋਬਿੰਦ ਸਾਹਿਬ ਪ੍ਰਗਟ ਹੋ ਗਏ, ਇਹ ਸਭ ਫਰੌਡੀਏ ਤੇ ਝੂਠੇ ਨੇ, ਇੱਦਾਂ ਕੁਝ ਨਹੀਂ ਹੁੰਦਾ, ਇੱਦਾਂ ਕੱਖ ਨਹੀਂ ਹੁੰਦਾ। ਤੋ ਇੱਕ ਤੇ ਇਹਨਾਂ ਤੋਂ ਵੀ ਸਾਵਧਾਨ ਹੋ ਕੇ ਬਚਣ ਦੀ ਲੋੜ ਹੈ, ਕਿਉਂਕਿ ਬੜੀਆਂ ਐਸੀਆਂ ਕਹਾਣੀਆਂ ਨੇ ਵੀ ਮਹਾਂਪੁਰਖਾਂ ਨੂੰ ਬਾਬੇ ਨਾਨਕ ਨੇ ਦਰਸ਼ਨ ਦੇ ਦਿੱਤੇ। ਕਮਾਲ, ਕਿਹਦੇ ਦਰਸ਼ਨ ਹੋਏ? ਬਾਡੀ ਦੇ, ਦੇਹ ਦੇ? ਕਿਹੜੀ ਦੇਹ ਸੀ ਉਹ? ਕਿੱਦਾਂ ਪਤਾ ਲੱਗਾ ਵੀ ਇਹ ਬਾਬਾ ਨਾਨਕ ਹੀ ਹੈ? ਕਿੱਦਾਂ ਪਤਾ ਲੱਗਾ? ਜ਼ਰੂਰ ਦਿਮਾਗ ਦੇ ਵਿੱਚ ਕੋਈ ਨਾ ਕੋਈ ਪਿਕਚਰ ਸੀ, ਨਹੀਂ ਤਾਂ ਤੁਹਾਨੂੰ ਕਿਵੇਂ ਪਤਾ ਹੈ ਵੀ ਇਹ ਬਾਬਾ ਨਾਨਕ ਹੈ? ਤੁਸੀਂ ਕਿਹੜਾ ਬਾਬੇ ਨਾਨਕ ਦੇ ਵੇਲੇ ਜੰਮੇ ਸੀ, ਤੁਹਾਨੂੰ ਕਿਵੇਂ ਪਤਾ? ਤੋ ਇਹ ਚੇਤੇ ਰੱਖੋ। ਮੈਂ ਥੋੜ੍ਹੀ ਜਿਹੀ ਇਹਦੇ ਨੂੰ ਕਲੀਅਰ ਕਰਦਾ ਬੇਨਤੀ ਨੂੰ। ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਰਾਜ ਸੀ ਨਾ ਸਾਧ ਸੰਗਤ, ਮਹਾਰਾਜਾ ਰਣਜੀਤ ਸਿੰਘ ਜਿਹੜੇ ਨੇ ਉਹ 1839 ਦੇ ਵਿੱਚ ਸੰਸਾਰ ਨੂੰ ਛੱਡਦੇ ਨੇ। ਮੋਟੀ ਜਿਹੀ ਗੱਲ ਨੂੰ ਸਮਝ ਲਿਓ, ਗੱਲ ਕਲਿੱਕ ਕਰ ਜਾਵੇਗੀ ਤੁਹਾਨੂੰ। 1708 ਦੇ ਵਿੱਚ ਗੁਰੂ ਕਲਗੀਧਰ ਮਹਾਰਾਜ ਦੁਨੀਆਂ ਤੋਂ ਚਲੇ ਜਾਂਦੇ ਨੇ, ਜੋਤੀ ਜੋਤ ਸਮਾ ਜਾਂਦੇ ਨੇ। 1708 ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਦੇ ਕਾਲ ਤੱਕ ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ ਨੇ ਇੱਕ ਗੱਲ ਲਿਖੀ ਹੈ। ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ ਕਹਿੰਦਾ ਵੀ ਮਹਾਰਾਜਾ ਰਣਜੀਤ ਸਿੰਘ ਇੱਕ ਉਸ ਬੰਦੇ ਨੂੰ ਲੱਭਦਾ ਫਿਰਦਾ ਸੀ ਜਿਹਨੇ ਆਪਣੀਆਂ ਅੱਖਾਂ ਨਾਲ ਗੁਰੂ ਗੋਬਿੰਦ ਸਿੰਘ ਨੂੰ ਵੇਖਿਆ ਹੋਵੇ। ਸਮਝੇ ਬੇਨਤੀ ਨੂੰ? 1708 ਵਿੱਚ ਉਹ ਜੋਤੀ ਜੋਤ ਸਮਾਉਂਦੇ ਨੇ, ਤੇ ਰਣਜੀਤ ਸਿੰਘ ਦਾ ਰਾਜ ਹੈ 1839 ਤੱਕ। ਰਣਜੀਤ ਸਿੰਘ ਦਾ ਜਿਹੜਾ ਜਨਮ ਹੈ ਉਹ ਹੈ, ਵਾਹਿਗੁਰੂ ਖੇਮਾ ਚਾਹੁੰਦਾ ਜੀ, ਉਹ ਹੈ 1780-90 ਦਾ। ਤੋ 1780 ਦਾ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਹੈ, ਤੇ 1708 ਵਿੱਚ ਗੁਰੂ ਕਲਗੀਧਰ ਸੰਸਾਰ ਤੋਂ ਚਲੇ ਜਾਂਦੇ ਨੇ। ਹੁਣ 1708 ਨੂੰ ਕੈਲਕੂਲੇਟ ਕਰੋ, 1708 ਤੇ 2-10 ਤੇ ਅੱਗੇ 70-72 ਸਾਲ ਦਾ ਇਹ ਸਮਾਂ ਬਣ ਜਾਂਦਾ ਹੈ। ਹੁਣ 72 ਸਾਲਾਂ ਤੋਂ ਅੱਗੇ ਚਲੋ ਥੋੜ੍ਹਾ ਜਿਹਾ, ਵੀ ਜਦੋਂ ਮਹਾਰਾਜਾ ਰਣਜੀਤ ਸਿੰਘ ਲਾਹੌਰ ਦੇ ਉੱਤੇ ਕਾਬਜ਼ ਹੁੰਦੇ ਨੇ, ਫਿਰ ਜਦੋਂ ਉਹਨਾਂ ਦਾ ਰਾਜ ਸਟੈਬਲਿਸ਼ ਹੁੰਦਾ, ਤੇ ਇਹ 1803-04 ਦੀ ਇਹ ਘਟਨਾ ਹੈ ਸਾਰੀ। ਜਾਣੀ ਕਿ ਜਦੋਂ ਰਣਜੀਤ ਸਿੰਘ 20-22 ਸਾਲਾਂ ਦਾ ਸੀ, ਉਸ ਵਕਤ ਉਹਨੇ ਵੇਖਿਆ ਵੀ ਕੋਈ ਬਜ਼ੁਰਗ ਜੀਂਦਾ ਹੋਵੇ ਜਿਹਦੀ ਉਮਰ 100 ਸਾਲ ਦੇ ਕਰੀਬ ਹੋਵੇ। ਸਮਝੇ ਬੇਨਤੀ ਨੂੰ? ਜਿਹਦੀ ਉਮਰ ਕਿੰਨੀ ਹੋਵੇ? 100 ਸਾਲ ਦੇ ਕਰੀਬ। ਉਸ ਬਜ਼ੁਰਗ ਨੂੰ ਲੱਭ ਕੇ ਲਿਆਓ ਜਿਹਨੇ ਆਪਣੀਆਂ ਅੱਖਾਂ ਨਾਲ ਗੁਰੂ ਗੋਬਿੰਦ ਸਿੰਘ ਨੂੰ ਵੇਖਿਆ ਹੋਵੇ। ਮੈਂ ਇੱਕ ਚਿੱਤਰਕਾਰ ਬੁਲਾਉਣਾ ਤੇ ਉਹਦੀ ਇੱਕ ਪੇਂਟਿੰਗ ਬਣਾਵਾਂਗੇ ਆਪਾਂ, ਸਮਝੋ। ਪਰ ਕੋਈ ਐਸਾ ਬਜ਼ੁਰਗ ਨਹੀਂ ਲੱਭਿਆ, ਕੋਈ ਐਸਾ ਬਜ਼ੁਰਗ ਨਹੀਂ ਲੱਭਿਆ ਜਿਹਨੇ ਗੁਰੂ ਕਲਗੀਧਰ ਦੇ ਅੱਖਾਂ ਦੇ ਨਾਲ ਇੱਦਾਂ ਦਰਸ਼ਨ ਕਰਕੇ ਤੇ ਕੋਈ ਚਿੱਤਰ ਉਹਦਾ ਬਣਾਇਆ ਹੋਵੇ। ਹੁਣ ਇੱਥੇ ਇੱਕ ਸਵਾਲ ਹੋਰ ਖੜਾ ਹੁੰਦਾ, ਇਹਦਾ ਅਰਥ ਇੱਕ ਇਹ ਹੈ ਵੀ ਕੀ ਮਹਾਰਾਜਾ ਰਣਜੀਤ ਸਿੰਘ ਤੋਂ ਪਹਿਲਾਂ ਇਹ ਖਿਆਲ ਕਿਸੇ ਦੀ ਸੁਰਤ ਵਿੱਚ ਨਹੀਂ ਆਇਆ? ਸਮਝੇ ਬੇਨਤੀ ਨੂੰ? ਰਣਜੀਤ ਸਿੰਘ ਤੋਂ ਪਹਿਲਾਂ ਇਹ ਖਿਆਲ ਕਿਸੇ ਨੂੰ ਨਹੀਂ ਆਇਆ? ਹੁਣ ਇਹਦਾ ਜਵਾਬ ਤੁਹਾਨੂੰ ਮਿਲੇਗਾ ਗੁਰੂ ਸਾਹਿਬ ਦੇ ਜੀਵਨ 'ਚੋਂ ਹੀ, ਕਿਉਂਕਿ ਗੁਰੂ ਸਾਹਿਬ ਨੇ ਕਦੀ ਵੀ ਜਿਹੜੇ ਉਹਨਾਂ ਦੇ ਆਲੇ ਦੁਆਲੇ ਵਾਲੇ ਸਿੱਖ ਸੀ ਉਹਨਾਂ ਨੂੰ ਇਹ ਚੀਜ਼ ਅਲਾਓ ਹੀ ਨਹੀਂ ਕੀਤੀ। ਸਮਝੇ ਬੇਨਤੀ ਨੂੰ? ਆਪਣੀ ਹਯਾਤੀ ਦੇ ਵਿੱਚ ਉਹਨਾਂ ਨੇ ਇਹ ਚੀਜ਼ ਅਲਾਓ ਨਹੀਂ ਕੀਤੀ, ਜਾਣੇ ਵਿੱਚ ਜਾਂ ਅਣਜਾਣੇ ਵਿੱਚ। ਜਿਹੜਾ ਵੀ ਗੁਰੂ ਕਲਗੀਧਰ ਦਾ ਸੰਗੀ ਰਿਹਾ, ਬਾਬਾ ਬੰਦਾ ਸਿੰਘ ਬਹਾਦਰ ਨੇ ਅੱਖਾਂ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਕੀਤੇ ਨੇ, ਬਾਬਾ ਬੰਦਾ ਸਿੰਘ ਬਹਾਦਰ ਦੇ ਸਾਥੀਆਂ ਨੇ ਗੁਰੂ ਕਲਗੀਧਰ ਮਹਾਰਾਜ ਦੇ ਦਰਸ਼ਨ ਕੀਤੇ ਨੇ, ਇਹਦਾ ਅਰਥ ਹੈ ਵੀ ਉਦੋਂ ਸਿੱਖਾਂ ਵਿੱਚ ਇਹ ਥੌਟ ਚੱਲਦਾ ਸੀ ਵੀ ਭਾਵੇਂ ਸਰੀਰ ਕਰਕੇ ਗੁਰੂ ਕਲਗੀਧਰ ਮਹਾਰਾਜ ਦਸਵੀਂ ਜੋਤ ਨੇ ਬਾਬਾ ਨਾਨਕ ਜੀ ਦੀ, ਪਰ ਕਿਸੇ ਸਿੱਖ ਦੀ ਇੰਨੀ ਹਿੰਮਤ ਨਹੀਂ ਵੀ ਉਹ ਗੁਰੂ ਕਲਗੀਧਰ ਮਹਾਰਾਜ ਨੂੰ ਆਖਣ ਮਹਾਰਾਜ ਬੈਠੋ ਤੁਹਾਡਾ ਇੱਕ ਚਿੱਤਰ ਹੀ ਬਣਾ ਲਈਏ ਤਾਂ ਕਿ 200 ਸਾਲ ਬਾਅਦ ਤੁਹਾਡੀ ਪੀੜ੍ਹੀ ਵੇਖੇ ਅਤੇ ਉਹ ਆਖੇ ਅੱਛਾ ਮੇਰਾ ਗੁਰੂ ਇੱਦਾਂ ਦਾ ਹੁੰਦਾ ਸੀ। ਸਮਝੇ ਬੇਨਤੀ ਨੂੰ? ਜਿਹੜੀ ਚੀਜ਼ ਨੂੰ ਗੁਰੂ ਸਾਹਿਬ ਨੇ ਅਲਾਓ ਨਹੀਂ ਕੀਤਾ, ਸਾਡੇ ਸਿੱਖਾਂ ਨੇ ਉਹਨਾਂ ਦੀਆਂ ਫੋਟੋਆਂ ਬਣਾ ਕੇ ਸਭ ਤੋਂ ਵੱਡੀ ਤੋਹੀਨ ਜਿਹੜੀ ਹੈ ਉਹਨਾਂ ਗੁਰੂਆਂ ਦੀ ਕੀਤੀ, ਤੇ ਸਭ ਤੋਂ ਪਹਿਲੀ ਤਸਵੀਰ ਬਾਬੇ ਨਾਨਕ ਦੀ ਸੋ ਕਾਲਡ ਉਹ ਤਸਵੀਰ ਜਿਹੜੀ ਤੁਸੀਂ ਘਰਾਂ 'ਚ ਟੰਗੀ ਹੈ ਉਹ ਕਵੀ ਸ਼ੋਭਾ ਸਿੰਘ ਨੇ ਬਣਾਈ ਸੀ। ਉਸ ਤੋਂ ਪਹਿਲਾਂ ਸਿੱਖਾਂ ਵਿੱਚ ਕਦੀ ਵੀ ਕੋਈ ਫੋਟੋ ਨਹੀਂ ਰਹੀ। ਤੋ ਪਿਛਲੇ 50-60-100 ਸਾਲ ਦੇ 150 ਸਾਲ ਦਾ ਇਹ ਜਿਹੜਾ ਵਕਫਾ ਹੈ ਇਹਦੇ ਵਿੱਚ ਸਾਡੇ ਅੰਦਰ ਇੰਨਾ ਗਰਾਨ ਆ ਗਿਆ, ਇੰਨੀ ਗਿਰਾਵਟ ਆ ਗਈ ਵੀ ਅੱਜ ਅਸੀਂ ਤਸਵੀਰਾਂ ਮੂਰਤੀਆਂ ਫੋਟੋਆਂ ਦੇ ਪੁਜਾਰੀ ਬਣ ਗਏ। ਅੱਜ ਕੋਈ ਬਾਬੇ ਦੀਪ ਸਿੰਘ ਦੀ ਫੋਟੋ ਅੱਗੇ ਖਲੋਤਾ, ਕੋਈ ਗੁਰੂ ਗੋਬਿੰਦ ਸਿੰਘ ਦੀ ਸੋ ਕਾਲਡ ਉਸ ਫੋਟੋ ਅੱਗੇ ਖਲੋਤਾ। ਹੁਣ ਇਹਦਾ ਨੁਕਸਾਨ ਕੀ ਹੋਇਆ ਵੀ ਸਿੱਖ ਬਾਣੀ ਦੇ ਨਾਲੋਂ ਟੁੱਟ ਗਿਆ, ਥੌਟ ਨਾਲੋਂ ਟੁੱਟ ਗਿਆ। ਤੇ ਉਹ ਦਿਨ ਦੂਰ ਨਹੀਂ, ਤੁਸੀਂ ਖਲੋ ਜਾਓ ਹੋਰ 50 ਸਾਲ, ਜਿਸ ਦਿਨ ਗੁਰਦੁਆਰਿਆਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਜਗ੍ਹਾ ਇੱਥੇ ਮੂਰਤੀਆਂ ਲੱਗ ਜਾਣੀਆਂ ਨੇ, ਫੋਟੋਆਂ ਲੱਗ ਜਾਣੀਆਂ। ਅਜੇ ਤੇ ਫੋਟੋਆਂ ਕੰਧਾਂ ਤੇ ਟੰਗੀਆਂ ਨੇ ਨਾ ਗੁਰਦੁਆਰਿਆਂ ਵਿੱਚ, ਇੱਥੇ ਤੇ ਨਹੀਂ ਆਏਗੀਆਂ, ਕਿਸੇ ਵੀ ਤੁਸੀਂ ਹਾਲ ਦੇ ਵਿੱਚ ਨਹੀਂ ਵੇਖੋਗੇ। ਅਜੇ ਤੇ ਇੱਥੇ ਲੱਗੀਆਂ ਨੇ ਵੀ ਕਿਸੇ ਨੇ ਵੇਖਿਆ ਜੀ ਇਹ ਗੁਰੂ ਗੋਬਿੰਦ ਸਿੰਘ ਦੀ ਫੋਟੋ ਹੈ। ਉਹ ਦਿਨ ਦੂਰ ਨਹੀਂ ਜਦੋਂ ਜਿੰਨਾਂ ਚੀਜ਼ਾਂ ਵਿੱਚੋਂ ਸਾਨੂੰ ਸਾਡੇ ਬਾਬੇ ਨੇ ਕੱਢਿਆ ਸੀ ਫਿਰ ਉੱਥੇ ਜਾ ਕੇ ਫਿਰ ਉਸੇ ਸਮੁੰਦਰ ਵਿੱਚ ਆਪਾਂ ਜਾ ਕੇ ਡਿੱਗ ਪਵਾਂਗੇ। ਤੋ ਇੱਕ ਸਮਝ ਲਓ ਜਿਹੜਾ ਪੁਆਇੰਟ ਮੈਂ ਤੁਹਾਡੇ ਨਾਲ ਡਿਸਕਸ ਕੀਤਾ ਆਪਾਂ ਵਿਚਾਰਿਆ ਵੀ ਕੀ ਕਿਸੇ ਸਿੱਖ ਦੇ ਮਨ 'ਚ ਖਿਆਲ ਨਹੀਂ ਆਇਆ ਵੀ ਕਵੀ ਸ਼ੋਭਾ ਸਿੰਘ ਤੇ ਜੇ ਕੱਲ੍ਹ ਦੀਆਂ ਗੱਲਾਂ ਨੇ, ਕੱਲ੍ਹ ਦੀਆਂ ਗੱਲਾਂ ਨੇ, ਉਹਦੇ ਮਨ 'ਚ ਹੀ ਖਿਆਲ ਆਇਆ ਤੇ ਉਹਨੇ ਜਦੋਂ ਬਾਬੇ ਨਾਨਕ ਦੀ ਫੋਟੋ ਬਣਾਈ ਨਾ ਜਦੋਂ ਕਵੀ ਸ਼ੋਭਾ ਸਿੰਘ ਨੇ ਤੇ ਭਾਈ ਵੀਰ ਸਿੰਘ ਨੇ ਉਹਨੂੰ ਸੱਦਿਆ, ਭਾਈ ਵੀਰ ਸਿੰਘ ਨੂੰ ਉਹਨੇ ਸੱਦਿਆ ਤੇ ਭਾਈ ਵੀਰ ਸਿੰਘ ਨੂੰ ਕਹਿਣ ਲੱਗਾ ਕਵੀ ਸ਼ੋਭਾ ਸਿੰਘ, ਕਹਿੰਦਾ ਜੀ ਮੈਂ ਬਾਬੇ ਨਾਨਕ ਦੀ ਫੋਟੋ ਬਣਾਈ ਆ ਮਹਾਰਾਜ, ਤੁਸੀਂ ਇਹਦੀ ਜਿਹੜੀ ਘੁੰਡ ਚਕਾਈ ਨਹੀਂ ਹੁੰਦੀ ਕਿਸੇ ਚੀਜ਼ ਦੀ ਜਿਵੇਂ ਉਦਘਾਟਨ ਕਰਨਾ, ਤੁਸੀਂ ਇਹਦਾ ਉਦਘਾਟਨ ਕਰੋ। ਜਦੋਂ ਭਾਈ ਵੀਰ ਸਿੰਘ ਨੇ ਫੋਟੋ ਤੋਂ ਪਰਦਾ ਹਟਾਇਆ ਤੇ ਉਹਨਾਂ ਨੇ ਉਹਨੂੰ ਨਕਾਰਿਆ, ਇੱਥੋਂ ਤੱਕ ਕਿਹਾ ਵੀ ਵੀਰ ਸਿਆਂ ਖਿਮਾ ਕਰਿਓ ਸ਼ੋਭਾ ਸਿਆਂ, ਇਹ ਕੋਈ ਚੰਗੀ ਗੱਲ ਨਹੀਂ, ਤੂੰ ਫਿਲਮਾਂ ਦੀ ਹੀਰੋਇਨ ਉਹਨਾਂ ਸਮਿਆਂ ਵਿੱਚ ਚੱਲਦੀ ਸੀ ਮਧੂਬਾਲਾ, ਜੇ ਮੈਂ ਨਾਂ ਭੁੱਲਦਾ ਵਾਂ ਮਧੂਬਾਲਾ, ਆਖਿਆ ਤੂੰ ਅੱਖਾਂ ਉਹਦੀਆਂ ਬਣਾ ਦਿੱਤੀਆਂ। ਕਿਉਂਕਿ ਇਹ ਕਵੀ ਦੀ ਇੱਕ ਕਲਪਨਾ ਹੁੰਦੀ ਹੈ, ਉਹਨੇ ਆਪਣੀ ਕਲਪਨਾ ਦੇ ਆਧਾਰ ਦੇ ਉੱਤੇ ਜਿਹੜੀ ਤਸਵੀਰ ਬਣਾ ਦਿੱਤੀ, ਅੱਜ ਉਹਨੂੰ ਅਸੀਂ ਸਾਰੇ ਜਾਣੇ ਪੂਜਣ ਲੱਗ ਪਏ, ਉਹਨੂੰ ਮੰਨਣ ਲੱਗ ਪਏ। ਤੇ ਜਿੰਨੇ ਦਾਅਵੇ ਕਰਨ ਵਾਲੇ ਨੇ, ਕੋਈ ਕਹਿੰਦਾ ਸਾਨੂੰ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਹੋ ਗਏ, ਕੋਈ ਗੁਰੂ ਹਰਗੋਬਿੰਦ ਸਾਹਿਬ ਦੇ ਕਹੀ ਜਾਂਦਾ, ਕੋਈ ਅੱਛਾ ਕਿਸੇ ਨੂੰ ਕਦੀ ਗੁਰੂ ਅੰਗਦ ਸਾਹਿਬ ਦੇ ਦਰਸ਼ਨ ਹੋਏ ਸੁਣੇ ਨੇ। ਇਹਨਾਂ ਨੇ ਚੁਣਨੇ ਵੀ ਉਹ ਨੇ ਜਿਨ੍ਹਾਂ ਦੇ ਨਾਲ ਇਹਨਾਂ ਦੀਆਂ ਦੁਕਾਨਦਾਰੀਆਂ ਚੱਲਦੀਆਂ ਨੇ, ਜਾਂ ਗੁਰੂ ਹਰਗੋਬਿੰਦ ਸਾਹਿਬ ਦੇ ਨਾਂ ਦੇ ਉੱਤੇ ਜਾਂ ਉਹਦੇ ਦਰਸ਼ਨ, ਜਾਂ ਗੁਰੂ ਕਲਗੀਧਰ ਦੇ ਨਾਂ ਉੱਤੇ, ਜਾਂ ਬਾਬੇ ਨਾਨਕ ਦੇ ਨਾਂ ਉੱਤੇ। ਕਦੀ ਤੁਸੀਂ ਸੁਣਿਆ ਕਿਸੇ ਬਾਬੇ ਨੇ ਆਖਿਆ ਵੀ ਮੈਨੂੰ ਗੁਰੂ ਅੰਗਦ ਸਾਹਿਬ ਦੇ ਦਰਸ਼ਨ ਹੋਏ ਨੇ, ਗੁਰੂ ਅਮਰਦਾਸ ਦੇ ਦਰਸ਼ਨ ਹੋਏ ਨੇ, ਗੁਰੂ ਅਰਜਨ ਸਾਹਿਬ ਦੇ ਦਰਸ਼ਨ ਹੋਏ ਨੇ, ਗੁਰੂ ਹਰਕ੍ਰਿਸ਼ਨ ਦੇ ਦਰਸ਼ਨ ਹੋਏ ਨੇ, ਗੁਰੂ ਹਰ ਰਾਏ ਦੇ ਦਰਸ਼ਨ ਹੋਏ ਨੇ, ਜਿਹਦੇ ਨਾਂ ਤੇ ਇਹਨਾਂ ਦੀ ਦੁਕਾਨਦਾਰੀ ਚੱਲਦੀ ਹੈ? ਅੱਜ ਇਹ ਧਾਰਨਾ ਹੈ ਬਾਬਿਆਂ ਦੇ ਵਿੱਚ, ਮੇਰੀ ਇਹ ਲਾਈਨ ਹੈ ਮੈਂ ਤੁਹਾਨੂੰ ਤਾਂ ਇਹ ਗੱਲ। ਅਗਲੇ ਕਹਿੰਦੇ ਜਿੱਥੇ ਮਰਜ਼ੀ ਬਾਬੇ ਦੀਪ ਸਿੰਘ ਦੇ ਨਾਂ ਦਾ ਗੁਰਦੁਆਰਾ ਖੋਲ੍ਹ ਦਿਓ ਚੱਲ ਜਾਵੇਗਾ। ਸਮਝੀ ਬੇਨਤੀ ਨੂੰ? ਜਿਵੇਂ ਇੱਦਾਂ ਕਹਿ ਲਓ ਵੀ ਜਿੱਥੇ ਮਰਜ਼ੀ ਕੋਈ ਪੀਜ਼ੇ ਦੀ ਦੁਕਾਨ ਖੋਲ੍ਹ ਦਿਓ ਚੱਲ ਜਾਊਗੀ, ਜੇ ਆਹ ਬ੍ਰੈਂਡ ਹੋਵੇ ਜਿੱਥੇ ਮਰਜ਼ੀ ਮੈਕ ਖੋਲ੍ਹ ਦਿਓ ਚੱਲ ਜਾਵੇਗਾ। ਅਗਲੇ ਕਹਿੰਦੇ ਨੇ ਲੋਕ ਤੇ ਭੋਲੇ ਨੇ, ਜਿੱਥੇ ਮਰਜ਼ੀ ਬਾਬੇ ਦੀਪ ਸਿੰਘ ਦੇ ਨਾਂ ਦੇ ਉੱਤੇ ਦੁਕਾਨਦਾਰੀ ਖੋਲ੍ਹ ਲਓ ਉਹ ਚੱਲ ਹੀ ਜਾਣੀ ਹੈ, ਕਿਉਂਕਿ ਉਹਨੂੰ ਪ੍ਰਮੋਟ ਇੰਨਾ ਕੀਤਾ ਗਿਆ, ਬਾਕੀ ਸ਼ਹੀਦਾਂ ਨੂੰ ਪਿੱਛੇ ਕਰ ਦਿੱਤਾ ਗਿਆ। ਤੋ ਅਸੀਂ ਜੁੜਨਾ ਸੀ ਸ਼ਬਦ ਨਾਲ, ਥੋਟ ਨਾਲ, ਵਿਚਾਰ ਨਾਲ, ਤੇ ਵਿਚਾਰ ਨਾਲੋਂ ਅਸੀਂ ਟੁੱਟ ਗਏ ਤੇ ਬੰਦੇ ਨੂੰ ਸੌਖਾ ਜਿਹਾ ਕੰਮ ਇਹ ਲੱਗਦਾ ਨਾ ਪੱਥਰ ਕੁਝ ਬੋਲਦਾ, ਨਾ ਮੂਰਤੀ ਕੁਝ ਕਹਿੰਦੀ ਹੈ, ਬਸ ਠੀਕ ਹੈ। ਬੰਦਾ ਇਹੋ ਤੇ ਚਾਹੁੰਦਾ, ਘਰ ਦੀ ਚਾਹੁੰਦੀ ਹੈ ਵੀ ਘਰਦਾਰ ਵਾਲਾ ਨਾ ਬੋਲੇ, ਘਰ ਵਾਲਾ ਚਾਹੁੰਦਾ ਘਰ ਦੀ ਨਾ ਬੋਲੇ, ਤੇ ਇੱਥੇ ਗੁਰੂ ਦੇ ਸ਼ਬਦ ਨੇ ਤੇ ਬੋਲਣਾ। ਅਸੀਂ ਆਖਿਆ ਸੀ ਬੋਲਣ ਵਾਲੇ ਨੂੰ ਛੱਡੋ, ਤੁਸੀਂ ਇੱਕ ਫੋਟੋ ਲਿਆਣ ਕੇ ਟੰਗੋ, ਫੋਟੋ ਨੇ ਕਿਹੜਾ ਕੁਝ ਬੋਲਣਾ, ਫੋਟੋ ਨੇ ਥੋੜਾ ਕੁਝ ਬੋਲਣਾ, ਫੋਟੋ ਦੇ ਸਾਹਮਣੇ ਜੋ ਮਰਜ਼ੀ ਕਰੀ ਜਾਓ। ਮਤਲਬ ਬੰਦੇ ਨੂੰ ਆਦਤ ਪਈ ਹੈ ਵੀ ਮੈਨੂੰ ਕੋਈ ਟੋਕੇ ਨਾ, ਸ਼ਬਦ ਟੋਕੇਗਾ, ਫੋਟੋ ਕਦੀ ਵੀ ਟੋਕੇਗੀ ਨਹੀਂ। ਤੋ ਗੁਰੂ ਕਿਰਪਾ ਕਰੇ, ਮਹਾਰਾਜ ਨੇ ਆਖਿਆ ਅੰਨਿਆਂ ਵਾਂਗੂ ਸੰਸਾਰ ਭੱਜਾ ਫਿਰਦਾ, ਬਾਬੇ ਨੇ ਆਖਿਆ ਢੂੰਡਤ ਡੋਲਣਾ, ਢੂੰਡਦੇ ਹੋਏ ਡੋਲ ਰਹੇ ਨੇ, ਭਟਕ ਰਹੇ ਨੇ। ਅੰਧ ਗਤ, ਅੰਧ ਗਤ ਦਾ ਅਰਥ ਹੁੰਦਾ ਹੈ ਇਹਨਾਂ ਦੀ ਗਤ ਹਾਲਾਤ ਅੰਨਿਆਂ ਵਰਗੇ ਨੇ, ਅੰਨਿਆਂ ਵਰਗੇ। ਜਿਵੇਂ ਅੰਨੇ ਨੂੰ ਕੁਝ ਦਿਖਦਾ ਨਹੀਂ, ਉਦਾਂ ਇਹਨਾਂ ਨੂੰ ਵੀ ਕੋਈ ਸਮਝ ਨਹੀਂ ਹੈ, ਕੁਝ ਨਹੀਂ ਸਮਝ। ਢੂੰਡਤ ਡੋਲੇ ਅੰਧ ਗਤ ਅਰ ਚੀਨਤ ਨਾਹੀਂ ਸੰਤ। ਚੀਨਤ ਦਾ ਅਰਥ ਹੈ ਪਛਾਣਨਾ। ਜਿਹੜੇ ਅਸਲੀ ਸੰਤ ਆ, 35 ਮਹਾਂਪੁਰਖ ਬੈਠੇ ਨੇ, ਇਹਨਾਂ ਦੀ ਪਛਾਣ ਨਹੀਂ ਕਰਦੇ, ਇਹਨਾਂ ਨਾਲ ਜਾਣ ਪਛਾਣ ਨਹੀਂ ਬਣਾਉਂਦੇ। ਕਦੀ ਵੀ ਥੋਟ ਨਾਲ, ਉਹਨਾਂ ਦੀ ਵਿਚਾਰ ਨਾਲ ਜਾਣ ਪਛਾਣ ਨਹੀਂ ਪਾਉਂਦੇ, ਉਦਾਂ ਭੱਜੇ ਫਿਰਦੇ ਨੇ। ਢੂੰਡਤ ਡੋਲੇ ਅੰਧ ਗਤ ਚੀਨਤ ਨਾਹੀਂ ਸੰਤ, ਕਹਿ ਨਾਮਾ ਕਿਉਂ ਪਾਈਐ। ਭਗਤ ਨਾਮਦੇਵ ਸਾਹਿਬ ਕਹਿੰਦੇ ਨੇ, ਕਿੱਦਾਂ ਮਿਲ ਸਕਦੇ ਹੋ ਇੱਦਾਂ ਤੁਸੀਂ ਰੱਬ ਨੂੰ, ਕਿੱਦਾਂ ਤੁਹਾਨੂੰ ਸਮਝ ਲੱਗੇਗੀ ਬਿਨ ਭਗਤੋਂ ਭਗਵੰਤ। ਆ ਰੱਬ ਦੇ 35 ਮਹਾਂਪੁਰਖ, 35 ਭਗਤਾਂ ਤੋਂ ਬਿਨਾਂ ਤੁਹਾਨੂੰ ਭਗਵੰਤ ਦੇ ਮਿਲਾਪ ਨਹੀਂ ਹੋਣਾ, ਸੁੱਖ ਨਹੀਂ ਹੋ ਸਕਦਾ। ਅਗਲਾ ਬਚਨ ਹੈ ਜੀ, ਹਰ ਸੋ ਹੀਰਾ ਛਾੜ ਕੇ ਕਰੇ ਆਨ ਕੀ ਆਸ। ਕਬੀਰ ਸਾਹਿਬ ਕਹਿੰਦੇ ਨੇ, ਕਬੀਰ ਸਾਹਿਬ ਦਾ ਬਚਨ ਹੈ, ਉਹਨਾਂ ਨੇ ਰਵਿਦਾਸ ਭਗਤ ਦੀ ਉਦਾਹਰਣ ਦਿੱਤੀ। ਆਖਿਆ ਰੱਬ ਵਰਗਾ ਹੀਰਾ ਛੱਡ ਕੇ, ਗੁਰੂ ਵਰਗਾ ਹੀਰਾ ਛੱਡ ਕੇ, ਹਰ ਸੋ ਹੀਰਾ ਛਾੜ ਕੇ ਕਰੇ ਆਨ ਕੀ ਆਸ। ਰੱਬ ਨੂੰ ਛੱਡ ਕੇ ਜਿਹੜੇ ਹੋਰਾਂ ਉੱਤੇ ਆਸਾਂ ਰੱਖੀ ਫਿਰਦੇ ਨੇ, ਜਿਹੜੇ ਹੋਰਾਂ ਉੱਤੇ ਟੇਕ ਰੱਖੀ ਫਿਰਦੇ ਨੇ। ਮਹਾਰਾਜ ਦੀ ਬਾਣੀ ਪੜ੍ਹੋ, ਗੁਰਦੇਵ ਨੇ ਆਖਿਆ, ਮੈਂ ਅੰਧੁਲੇ ਕੀ ਟੇਕ ਤੇਰਾ ਨਾਮ ਖੁੰਦਕਾਰਾ, ਮੈਂ ਗਰੀਬ ਮੈਂ ਮਸਕੀਨ, ਤੇਰਾ ਨਾਮ ਹੈ ਆਧਾਰਾ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਤੇਰੇ ਨਾਮ ਤੋਂ ਬਿਨਾਂ ਮੈਨੂੰ ਹੋਰ ਕਿਸੇ ਦਾ ਆਸਰਾ ਨਹੀਂ ਹੈ। ਬਾਕੀ ਸਾਰੇ ਆਸਰੇ ਝੂਠੇ ਨੇ, ਬਾਕੀ ਕਿਸੇ ਦਾ ਆਸਰਾ ਲੈਣ ਦੀ ਲੋੜ ਨਹੀਂ। ਤੋ ਬਾਬਾ ਜੀ ਕਹਿੰਦੇ ਨੇ, ਹਰ ਸੋ ਹੀਰਾ ਛੱਡ ਕੇ ਕਰੇ ਆਨ ਕੀ ਆਸ। ਜਿਹੜੇ ਰੱਬ ਨੂੰ ਛੱਡ ਕੇ ਭੜਕਦੇ ਫਿਰਦੇ ਨੇ ਕਦੀ ਕਿਤੇ ਕਦੀ ਕਿਤੇ, ਜਿਹੜੇ ਗੁਰੂ ਨੂੰ ਛੱਡ ਕੇ ਕਦੀ ਕਿਤੇ ਡੋਲਦੇ ਫਿਰਦੇ ਨੇ, ਕਦੀ ਕਿਤੇ ਡੋਲਦੇ ਫਿਰਦੇ ਨੇ ਅੰਨਿਆਂ ਵਾਂਗੂ। ਤੋ ਬਾਬਾ ਰਵਿਦਾਸ ਜੀ ਕੀ ਕਹਿੰਦੇ ਨੇ, ਕਹਿੰਦੇ ਤੇ ਨਰ ਦੋਜਕ ਜਾਹੇਂਗੇ। ਇਹਨਾਂ ਸਾਰਿਆਂ ਨੇ ਨਰਕਾਂ ਦੀ ਅੱਗ ਚ ਪੈਣਾ। ਹੁਣ ਵੇਖੋ, ਇੱਕ ਤੇ ਨਰਕਾਂ ਦੀ ਅੱਗ ਹੈ, ਚਲੋ ਮਰਨ ਤੋਂ ਬਾਅਦ, ਉਹਦਾ ਤੇ ਤੁਸੀਂ ਛੱਡੋ ਨਾ ਖੇਡ। ਜੇ ਅਸੀਂ ਅੱਜ ਗੁਰੂ ਦੀ ਵਿਚਾਰ ਦਾ ਤਿਆਗ ਕੀਤਾ ਹੈ ਤੇ ਅਸੀਂ ਜਿਉਂਦਿਆਂ ਜੀ ਨਰਕ ਭੋਗ ਰਹੇ ਹਾਂ, ਜਿਉਂਦਿਆਂ ਜੀ ਨਰਕਾਂ 'ਚ ਹੀ ਫਸੇ ਹੋਏ ਅਸੀਂ, ਨਰਕੀ ਬੰਦਿਆਂ ਦੇ ਅੱਗੇ ਜਾ ਕੇ ਆਪਾਂ ਬੈਠੇ ਹੋਏ, ਜਿਨ੍ਹਾਂ ਦਾ ਆਪਣਾ ਜੀਵਨ ਨਰਕ ਵਰਗਾ ਹੈ। ਕੋਈ ਬੀੜੀਆਂ ਵਾਲਿਆਂ ਅੱਗੇ ਅੱਗੇ ਜਾ ਕੇ ਬੈਠਾ, ਕੋਈ ਕਿਸੇ ਸਾਈਂ ਅੱਗੇ ਜਾ ਕੇ ਬੈਠਾ, ਕੋਈ ਕਿਤੇ ਬੈਠਾ, ਜਿਨ੍ਹਾਂ ਦਾ ਆਪਣਾ ਜੀਵਨ ਨਰਕੀ ਬਣਿਆ ਹੋਇਆ, ਉਹਨਾਂ ਤੋਂ ਬੰਦਾ ਜਾ ਕੇ ਸਵਰਗਾਂ ਦੀ ਮੰਗ ਕਰ ਰਿਹਾ। ਨਰਕ ਬਣੀ ਹੋਈ ਹੈ ਜ਼ਿੰਦਗੀ, ਕਿਵੇਂ? ਅੰਦਰ ਦੇ ਕਾਮ ਕਰਕੇ, ਕ੍ਰੋਧ ਕਰਕੇ, ਲੋਭ ਕਰਕੇ, ਹੰਕਾਰ ਕਰਕੇ ਜ਼ਿੰਦਗੀ ਨਰਕ ਬਣੀ ਹੋਈ ਹੈ। ਗੁਰੂ ਦੇ ਸ਼ਬਦ ਨਾਲੋਂ ਟੁੱਟਿਆਂ ਅਸੀਂ ਜਿਹੜਾ ਜੀਵਨ ਜੀਵਾਂਗੇ ਉਹ ਨਰਕਾਂ ਵਾਲਾ ਹੀ ਹੋਵੇਗਾ। ਜਿਹੜਾ ਭਾਦੋਂ ਦੇ ਮਹੀਨੇ ਦਾ ਵੀ ਆਪਾਂ ਬਚਨ ਵਿਚਾਰਿਆ ਸੀ ਨਾ, ਉੱਥੇ ਵੀ ਮਹਾਰਾਜ ਨੇ ਕਿਹਾ, ਸੇ ਭਾਦੋਂ ਨਰਕ ਨਾ ਪਾਈਐ ਗੁਰ ਰੱਖਣ ਵਾਲਾ ਹੇਤ। ਹੁਣ ਭਾਦੋਂ ਦੇ ਮਹੀਨੇ ਦੀ ਮਹਾਰਾਜ ਨੇ ਉਦਾਹਰਣ ਦੇ ਕੇ ਗੱਲ ਆਖੀ ਸੀ, ਭਾਦੋਂ ਭਰਮ ਭੁਲਾਣੀਆਂ ਦੂਜਾ ਲੱਗਾ ਹੇਤ। ਜਿਵੇਂ ਨਾ ਭਾਦੋਂ ਦਾ ਜਿਹੜਾ ਮਹੀਨਾ ਹੁੰਦਾ, ਇਹ ਬੜਾ ਮਹੀਨਾ ਖਤਰਨਾਕ ਜੀ ਗਰਮੀ ਵਾਲਾ ਹੁੰਦਾ, ਚੰਗਾ ਭਲੇ ਬੰਦੇ ਦੀ ਸੁਰਤ ਭੁੱਲੀ ਰਹਿੰਦੀ, ਭਾਦੋਂ ਦਾ ਮਹੀਨਾ ਇੱਦਾਂ ਦਾ ਹੀ ਹੁੰਦਾ। ਬਾਬੇ ਨੇ ਆਖਿਆ, ਬਿਲਕੁਲ ਇਸੇ ਤਰੀਕੇ ਨਾਲ ਜਿਹੜੇ ਗੁਰੂ ਨਾਲੋਂ ਟੁੱਟ ਗਏ, ਗੁਰੂ ਦੇ ਸ਼ਬਦ ਨਾਲੋਂ ਟੁੱਟ ਗਏ, ਉਹਨਾਂ ਦਾ ਜੀਵਨ ਇੱਦਾਂ ਹੋ ਗਿਆ ਜਿਵੇਂ ਭਾਦੋਂ ਦੇ ਮਹੀਨੇ ਦੀ ਗਰਮੀ ਨਾਲ ਬੰਦਾ ਭੁੱਲਿਆ ਨਹੀਂ ਫਿਰਦਾ। ਇੱਦਾਂ ਇਹ ਵੀ ਲੋਕ ਭੁੱਲੇ ਫਿਰਦੇ ਨੇ, ਇਹ ਵੀ ਡੋਲਦੇ ਫਿਰਦੇ ਨੇ। ਭਾਦੋਂ ਇਹ ਭਰਮ ਭੁਲਾਣੀਆਂ ਦੂਜਾ ਲੱਗਾ ਹੇਤ, ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀਂ ਕੇਤ। ਬਾਬੇ ਨੇ ਆਖਿਆ, ਜਿੱਤ ਦਿਨ ਦੇ ਬਿਨਸ ਸੀ, ਔਗਣਾਂ ਵਿੱਚ ਦੇ ਬਿਨਸੀ ਹੋਈ ਹੈ, ਖਤਮ ਹੋਈ ਹੈ, ਤਨ ਜਲ ਬਲ ਮਾਟੀ ਭਇਆ, ਮਨ ਮਾਇਆ ਮੋਹ ਮਨੂਰ। ਬੰਦੇ ਦਾ ਤਨ ਜਲ ਬਲ ਕੇ ਐਨ ਕੋਲਾ ਹੋਇਆ ਪਿਆ, ਮਿੱਟੀ ਹੋਇਆ ਪਿਆ, ਤਨ ਜਲ ਬਲ ਮਾਟੀ ਭਇਆ, ਮਨ ਮਾਇਆ ਮੋਹ ਮਨੂਰ, ਔਗਣ ਫਿਰ ਲਾਗੂ ਭਏ ਕੂਰ ਬਜਾਵੈ ਤੂਰ। ਆਖਿਆ ਕੂੜ ਦੇ ਵਾਜੇ ਜੀਵਨ ਵਿੱਚ ਵੱਜ ਰਹੇ ਨੇ, ਇੱਦਾਂ ਦਾ ਜੀਵਨ ਬੰਦੇ ਦਾ ਗੁਰੂ ਦੇ ਸ਼ਬਦ ਨਾਲੋਂ ਟੁੱਟ ਕੇ ਨਰਕੀ ਹੋਇਆ ਫਿਰਦਾ। ਬਚਨ ਪੜ੍ਹ ਲਓ ਅੱਜ ਦਾ ਹੁਕਮਨਾਮਾ। ਮਹਾਰਾਜ ਨੇ ਆਖਿਆ, ਬਿਨ ਨਾਵੈ ਜੱਗ ਕਮਲਾ ਫਿਰੈ। ਰੱਬੀ ਵਿਚਾਰ ਤੋਂ, ਗੁਰੂ ਦੇ ਥੋਟ ਤੋਂ ਬਿਨਾਂ, ਫਿਰ ਮੈਂ ਨਾਮ ਦੇ ਅਰਥ ਵਾਰ ਵਾਰ ਥੋਟ ਕਰ ਰਿਹਾ, ਵਿਚਾਰ ਕਰ ਰਿਹਾ, ਕਿਉਂਕਿ ਨਾਮ ਦੀ ਨੂੰ ਲੈ ਕੇ ਵੀ ਕਈ ਵਾਰ ਬੜਾ ਗੁੰਮਰਾਹ ਕੁਣ ਕੀਤਾ ਜਾਂਦਾ ਸਾਨੂੰ ਪ੍ਰਚਾਰ। ਤੋਂ ਬਾਬੇ ਨੇ ਆਖਿਆ, ਬਿਨ ਨਾਵੈ ਜੱਗ ਕਮਲਾ ਫਿਰੈ। ਨਾਮ ਤੋਂ ਬਿਨਾਂ, ਗੁਰੂ ਦੇ ਸ਼ਬਦ ਤੋਂ ਬਿਨਾਂ ਸੰਸਾਰ ਦਾ ਵਿਹਾਰ ਐਟੀਟਿਊਡ ਕਮਲਿਆਂ ਵਾਲਾ ਏ, ਇਹ ਕਮਲਾ ਹੀ ਭੱਜਾ ਫਿਰਦਾ। ਤੋਂ ਮਹਾਰਾਜ ਬਖਸ਼ਿਸ਼ ਕਰਦੇ ਨੇ, ਹਰ ਸੋ ਹੀਰਾ ਛੱਡ ਕੇ ਕਰੇ ਆਨ ਕੀ ਆਸ, ਤੇ ਨਰ ਦੋਜਕ ਜਾਹੇਂਗੇ। ਉਹ ਦੋਜਕ ਵਿੱਚ ਪੈ ਜਾਣਗੇ, ਔਗਣਾਂ ਵਿੱਚ ਪੈ ਕੇ ਆਪਣੇ ਆਪ ਨੂੰ ਤਬਾਹ ਕਰ ਲੈਣਗੇ। ਸਤ ਭਾਖ ਹੈ ਰਵਿਦਾਸ, ਤੇ ਕਬੀਰ ਸਾਹਿਬ ਕਹਿੰਦੇ ਨੇ ਸੱਚੀ ਗੱਲ ਭਾਈ ਰਵਿਦਾਸ ਨੇ ਆਖੀ ਜੇ, ਸੱਚੀ ਗੱਲ ਆਖੀ ਜੇ। ਅਖੀਰਲਾ ਸਲੋਕ ਹੈ, ਸਲੋਕ ਕਬੀਰ ਸਾਹਿਬ ਦੀ ਫਿਰ ਇੱਥੇ ਸਮਾਪਤੀ ਹੋ ਜਾਂਦੀ ਹੈ। ਕੱਲ੍ਹ ਤੋਂ ਆਪਾਂ ਸਲੋਕ ਸ਼ੇਖ ਫਰੀਦ ਸਾਹਿਬ ਦੇ ਸ਼ੁਰੂ ਕਰਾਂਗੇ। ਬਾਬਾ ਕਬੀਰ ਸਾਹਿਬ ਇੱਥੇ ਕਹਿੰਦੇ ਨੇ ਕਬੀਰ ਜੋ ਗ੍ਰਹਿ ਕਰੈ ਤਾਂ ਧਰਮ ਕਰ। ਵੇਖੋ ਦੋ ਮਾਰਗ ਨੇ ਜੀ, ਇੱਕ ਮਾਰਗ ਹੈ ਪ੍ਰਵਿਰਤੀ ਮਾਰਗ, ਇੱਕ ਹੈ ਨਿਰਵਿਰਤੀ ਮਾਰਗ। ਪ੍ਰਵਿਰਤੀ ਮਾਰਗ ਸਾਧ ਸੰਗਤ ਹੁੰਦਾ ਹੈ ਗ੍ਰਸਤੀਆਂ ਦਾ ਮਾਰਗ, ਜਿਵੇਂ ਵਿਆਹ, ਇਹ ਹੈ ਪ੍ਰਵਿਰਤੀ ਮਾਰਗ। ਜਦੋਂ ਸਾਡੇ ਆਨੰਦ ਕਾਰਜ ਹੁੰਦੇ ਨੇ ਤੇ ਲਾਵਾਂ ਪੜੀਆਂ ਜਾਂਦੀਆਂ ਨੇ ਨਾ, ਤੇ ਉਹ ਮੇਰੇ ਖਿਆਲ ਨਾਲ ਬੜੇ ਕੋਈ ਭਾਗਾਂ ਵਾਲਾ ਹੀ ਹੋਵੇਗਾ ਜਿਹੜਾ ਦੁਬਾਰਾ ਲਾਵਾਂ ਸੁਣਦਾ ਹੋਵੇਗਾ। ਉਹ ਇੱਕੋ ਦਿਨ ਹੀ ਹੁੰਦਾ ਬਸ, ਉਹ ਵੀ ਇਹ ਹੁੰਦਾ ਏ, ਅੱਧੀ ਤੇ ਟੈਨਸ਼ਨ ਇਹ ਹੁੰਦੀ ਹੈ ਵੀ ਕਿੱਧਰ ਨੂੰ ਘੁੰਮਣਾ, ਕਿੱਧਰ ਨੂੰ ਜਾਣਾ। ਗਿਆਨੀ ਜੀ ਸਮਝਾ ਦਿਓ, ਕਈ ਇੰਨੇ ਡਰੇ ਫਿਰਦੇ ਨੇ, ਕੋਈ ਗੱਲ ਨਹੀਂ। ਹੁਣ ਬਾਣੀ ਦਾ ਸ਼ਬਦ ਕੀ ਹੈ, ਉਹਦੇ ਵਿੱਚ ਤੁਸੀਂ ਪੜ੍ਹਦੇ ਹਰ ਪਹਿਲੜੀ ਲਾਮ ਪ੍ਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ। ਪ੍ਰਵਿਰਤੀ ਕਰਮ ਹੁੰਦਾ ਹੈ ਗ੍ਰਸਤੀ ਜੀਵਨ ਵਿੱਚ ਪ੍ਰਵੇਸ਼ ਕਰਨ ਵਾਲਾ ਕਰਮ, ਇੱਕ ਹੁੰਦਾ ਹੈ ਨਿਰਵਿਰਤੀ ਕਰਮ। ਨਿਰਵਿਰਤੀ ਕਰਮ ਹੁੰਦਾ ਹੈ ਗ੍ਰਸਤ ਨੂੰ ਤਿਆਗ ਜਾਣਾ, ਛੱਡ ਜਾਣਾ। ਵੇਖੋ ਦੋ ਤਰ੍ਹਾਂ ਦੀ ਵਿਚਾਰ ਹੈ, ਇੱਕ ਉਹ ਲੋਕ ਨੇ ਜਿਹੜੇ ਗ੍ਰਸਤੀ ਨੇ, ਇੱਕ ਉਹ ਲੋਕ ਨੇ ਜਿਹੜੇ ਤਿਆਗੀ ਨੇ, ਦੋਵੇਂ ਹੀ ਦੁਖੀ ਨੇ, ਦੋਵਾਂ ਦੇ ਹਾਲਾਤ ਕੋਈ ਚੰਗੇ ਨਹੀਂ। ਗ੍ਰਸਤੀ ਕਹਿੰਦਾ ਹੈ ਵੀ ਤਿਆਗੀ ਸੁਖੀ ਹੈ, ਤੇ ਤਿਆਗੀ ਕਹਿੰਦਾ ਵੀ ਗ੍ਰਸਤੀਆਂ ਨੂੰ ਨਜ਼ਾਰੇ ਲੱਗੇ ਨੇ। ਹੁਣ ਮਹਾਰਾਜ ਕਹਿੰਦੇ ਨੇ ਅਸਲੀ ਚੀਜ਼ ਨੂੰ ਲੋਕ ਵਹਿੰਦੇ ਨਹੀਂ। ਸਮਝਣ ਵਾਲੀ ਗੱਲ ਇਹ ਹੈ ਵੀ ਜੇ ਗੁਰੂ ਦੀ ਮੱਤ ਕੋਲ ਹੈ ਤੇ ਫਿਰ ਹੀ ਕਲਿਆਣ ਹੋਣਾ। ਗ੍ਰਸਤ ਵਿੱਚ ਰਹਿਣ ਨਾਲ ਜਾਂ ਛੱਡਣ ਨਾਲ ਕੋਈ ਫਰਕ ਨਹੀਂ ਪੈਂਦਾ। ਜਿਹੜੇ ਗ੍ਰਸਤ ਨੂੰ ਛੱਡ ਕੇ ਭੱਜੇ ਸੀ ਉਹਨਾਂ ਦੇ ਵੀ ਰੋਣੇ ਉਹੋ ਜਿਹੇ ਨੇ, ਤੁਸੀਂ ਵੇਖ ਲਓ। ਮੈਂ ਤੇ ਅਕਸਰ ਇਹ ਗੱਲ ਕਹਿੰਦਾ ਹੁੰਦਾ, ਜਿਹੜੀ ਸੰਗਤ ਰੁਟੀਨ ਵਿੱਚ ਕਥਾ ਸੁਣਦੀ ਉਹਨਾਂ ਨੂੰ ਪਤਾ ਹੈ ਵੀ ਇੱਕ ਗ੍ਰਸਤੀ ਹੈ ਉਹਦਾ ਦੋ ਬੈਡਰੂਮ ਦਾ ਘਰ ਹੈ, ਇੱਕ ਜਿਹੜਾ ਤਿਆਗੀ ਸੀ ਉਹਦੀ 20 ਕਮਰਿਆਂ ਦੀ ਸਰਾਂ ਹੈ। ਫਰਕ ਕਿੱਥੇ ਹੈ? ਇੱਕ ਦੋ ਕਮਰਿਆਂ ਦੇ ਘਰ ਲਈ ਲੜਦਾ ਫਿਰਦਾ ਤੇ ਦੂਜਾ 20 ਕਮਰਿਆਂ ਦੀ ਸਰਾਂ ਲਈ ਲੜਦਾ ਫਿਰਦਾ। ਇੱਕ ਜਿਹੜਾ ਗ੍ਰਸਤੀ ਹੈ ਉਹਦਾ 4 ਮਰਲਿਆਂ ਦਾ ਘਰ ਹੈ ਤੇ ਇੱਕ ਜਿਹੜਾ ਬਾਬਾ ਹੈ ਉਹਦਾ 40 ਕਿੱਲਿਆਂ 'ਚ ਡੇਰਾ ਹੈ। ਫਰਕ ਤੇ ਕੋਈ ਨਹੀਂ ਦੋਵਾਂ ਵਿੱਚ। ਗ੍ਰਸਤੀ ਬੱਚਿਆਂ ਹੱਥੋਂ ਦੁਖੀ ਹੈ, ਬਾਬਾ ਚੇਲਿਆਂ ਹੱਥੋਂ ਦੁਖੀ ਹੈ, ਤੇ ਦੋਵਾਂ ਦੀ ਸਿਚੁਏਸ਼ਨ ਇੱਕੋ ਜਿਹੀ ਹੈ, ਕੋਈ ਫਰਕ ਨਹੀਂ ਹੈਗਾ। ਤੋ ਹਾਂ, ਇੱਦਾਂ ਹੁੰਦਾ ਹੈ ਜਿਵੇਂ ਬੰਦਾ ਵਿਆਹਿਆ ਹੋਵੇ, ਜਿਹੜਾ ਕੁਆਰਾ ਹੋਵੇ ਉਹ ਕਹਿੰਦਾ ਵਿਆਹੇ ਦੇ ਨਜ਼ਾਰੇ ਨੇ, ਤੇ ਜਿਹੜਾ ਵਿਆਹਿਆ ਜਾਂਦਾ ਉਹ ਕਹਿੰਦਾ ਭਰਾਵਾ ਤੂੰ ਬਚ ਗਿਆ। ਹੁਣ ਇਹ ਹੈ, ਹੁਣ ਗੱਲ ਇਹ ਨਹੀਂ ਹੈ ਵਿਆਹੇ ਜਾਂ ਕੁਆਰੇ ਹੋਣ ਦੀ ਗੱਲ ਨਹੀਂ ਹੈ, ਗੱਲ ਇਹ ਹੈ ਵੀ ਜੇ ਬੰਦੇ ਨੂੰ ਮੱਤ ਆ ਜਾਵੇ ਗੁਰੂ ਵਾਲੀ, ਫਿਰ ਉਹ ਜਿੱਥੇ ਵੀ ਹੋਵੇ ਸੁਖੀ ਹੈ, ਜਿਹੜੀ ਸਿਚੁਏਸ਼ਨ ਵਿੱਚ ਵੀ ਹੋਵੇ ਉਹ ਸੁਖੀ ਹੈ। ਜੇ ਗੁਰੂ ਵਾਲੀ ਮੱਤ ਨਹੀਂ ਹੈਗੀ ਤੇ ਫਿਰ ਕੋਈ ਇਹ ਵੀ ਦਾਅਵਾ ਕਰ ਲਵੇ ਵੀ ਮੈਂ ਤਿਆਗੀ ਹੋ ਗਿਆ ਤਾਂ ਵੀ ਦੁਖੀ ਹੈ, ਤੇ ਮੈਂ ਗ੍ਰਸਤੀ ਹੋ ਗਿਆ ਤੇ ਉਹ ਤਾਂ ਵੀ ਦੁਖੀ ਹੈ। ਤਾਂ ਹੀ ਉਹ ਤੇ ਕਈ ਜਣਾ 50-50 ਸਾਲ ਵਿਆਹ ਨੂੰ ਹੋ ਜਾਂਦੇ ਨੇ ਤੇ ਉਹ ਬੇਬੇ ਹੁਣ ਅਗਲੇ ਜਾਣ ਵਾਲੀ ਹੋਈ, ਉਹ ਕਹਿੰਦੀ ਤੇਰੇ ਨਾਲੋਂ ਚੰਗਾ ਮਿਲਦਾ ਸੀ ਮੈਨੂੰ ਉਦੋਂ, ਮੈਂ ਹੀ ਨਾ ਮੰਨੀ। ਤੋ ਇਹ ਸਿਚੁਏਸ਼ਨ ਹੈ। ਤੋ ਬਾਬਾ ਕਬੀਰ ਸਾਹਿਬ ਨੇ ਆਖਿਆ ਧਰਮ ਦਾ ਹੋਣਾ ਬੜਾ ਜ਼ਰੂਰੀ ਹੈ। ਕਬੀਰ ਜੋ ਗ੍ਰਹਿ ਕਰੈ ਤਾਂ ਧਰਮ ਕਰ। ਜੇ ਗ੍ਰਸਤੀ ਬਣਿਆ ਹੈ, ਧਰਮ ਜ਼ਿੰਮੇਵਾਰੀਆਂ ਫਰਜ਼ਾਂ ਤੋਂ ਵੀ ਜਾਣੂ ਹੋ, ਗੁਰੂ ਦੀ ਮੱਤ ਨੂੰ ਜੀਵਨ ਵਿੱਚ ਧਾਰਨ ਕਰ ਜੇ ਸੁੱਖ ਚਾਹੁੰਦਾ ਤੇ। ਅਗਲਾ ਬਚਨ ਹੈ ਨਾ ਹੀ ਤਾਂ ਕਰ ਬੈਰਾਗ। ਆਖਿਆ ਫਿਰ ਕਈ ਵਾਰ ਬੰਦਨ ਲੱਗਦਾ ਨਾ ਵੀ ਇਦੋਂ ਕੰਮੋਂ ਨਾ ਹੀ ਗ੍ਰਸਤੀ ਹੁੰਦਾ, ਆਖਿਆ ਚੱਲ ਬੈਰਾਗੀ ਬਣ ਜਾ। ਪਰ ਇਹ ਕੀ ਗਰੰਟੀ ਹੈ ਵੀ ਜਦੋਂ ਬੈਰਾਗੀ ਬਣੇਗਾ ਤੇ ਫਿਰ ਤੈਨੂੰ ਬੰਧਨ ਨਹੀਂ ਪੈਣਗੇ? ਆਖਿਆ ਬੈਰਾਗੀ ਬੰਧਨ ਕਰੈ ਤਾਂ ਕੋ ਵੱਡੋ ਅਭਾਗ। ਤੇ ਇੱਥੇ ਬੈਰਾਗੀਆਂ ਨੂੰ ਵੀ ਬੰਧਨ ਪਏ ਹੋਏ ਨੇ, ਤੇਰੇ ਤੋਂ ਮਾੜੇ ਭਾਗ ਹੋਰ ਕਿਹਦੇ ਹੋ ਸਕਦੇ ਨੇ? ਤੋ ਗੁਰੂ ਕਿਰਪਾ ਕਰੇ ਅਸੀਂ ਗੁਰੂ ਦੀ ਵਿਚਾਰ ਨੂੰ ਜੀਵਨ ਵਿੱਚ ਧਾਰਨ ਕਰੀਏ। ਤੇ ਮੈਂ ਮਹਿਸੂਸ ਕਰਦਾ ਬਹੁਤੀਆਂ ਸੰਗਤਾਂ ਜਿਹੜੀਆਂ ਨੇ ਉਹ ਅੱਜ ਗੁਰਦੁਆਰਾ ਸਾਹਿਬ ਇਸੇ ਕਰਕੇ ਆ ਰਹੀਆਂ ਨੇ ਵੀ ਅੱਜ ਭਾਦੋਂ ਦੀ ਕੀ ਹੈ? ਸੰਗਰਾਂਦ ਹੈ। ਉਹ ਕਹਿੰਦੇ ਜੀ ਸੰਗਰਾਂਦ ਨਹੀਂ ਮਨਾਉਣੀ, ਸੰਗਰਾਂਦ ਰੁੱਸੀ ਕਦੋਂ ਸੀ ਆਪਣੇ ਨਾਲੋਂ? ਸੰਗਰਾਂਦ ਨੂੰ ਮਨਾਉਣ ਦੀ ਲੋੜ ਨਹੀਂ, ਆਪੋ ਆਪਣੇ ਮਨ ਮਨਾਈਏ ਤੇ ਰੋਜ਼ ਹੀ ਸੰਗਰਾਂਦ ਹੈ, ਰੋਜ਼ ਹੀ ਹੈ। ਕੋਈ ਇਹ ਕੋਈ ਸਿੱਖੀ ਵਿੱਚ ਇਹ ਚੀਜ਼ਾਂ ਨਹੀਂ ਜੇ ਹੈਗੀਆਂ। ਚਲੋ ਮੈਂ ਐਪਰੀਸ਼ੀਏਟ ਇਸ ਗੱਲੋਂ ਕਰਦਾ ਵੀ ਆਪਾਂ ਬਹਾਨੇ ਨਾਲ ਸੰਗਤ ਕਰ ਰਹੇ ਹਾਂ, ਗੁਰੂ ਦੇ ਦਰਬਾਰ ਵਿੱਚ ਬੈਠੇ ਹਾਂ, ਪਰ ਹਰ ਦਿਨ ਜਿਹੜਾ ਹੈ ਉਹ ਚੰਗਾ ਹੈ ਜੇ ਤੁਹਾਨੂੰ ਗੁਰੂ ਦੀ ਵਿਚਾਰ ਜੀਵਨ ਵਿੱਚ ਵੱਸਦੀ ਹੈ। ਨਹੀਂ ਤੇ ਜਿਨ੍ਹਾਂ ਦੇ ਘਰੇ ਸੌਣ 'ਚ ਕਲੇਸ਼ ਰਿਹਾ ਉਹਨਾਂ ਦੇ ਘਰੇ ਭਾਦੋਂ 'ਚ ਵੀ ਕਲੇਸ਼ ਹੀ ਰਹਿਣਾ, ਉੱਥੇ ਕੋਈ ਫਰਕ ਨਹੀਂ ਪੈਣਾ। ਤੋ ਗੁਰੂ ਕਿਰਪਾ ਕਰੇ, ਮਹਾਰਾਜ ਦੀ ਬਾਣੀ ਜੀਵਨ ਦਾ ਆਸਰਾ ਬਣੇਗੀ ਤਾਂ ਸਾਡਾ ਸਾਰਿਆਂ ਦਾ ਕਲਿਆਣ ਹੋਵੇਗਾ। ਤੋ ਸਮੂਹ ਸੰਗਤ ਦਾ ਧੰਨਵਾਦ ਆ। ਉਹ ਅਗਲਾ ਪ੍ਰੋਗਰਾਮ ਗਿਆਨੀ ਜੀ ਪਾਸੋਂ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਧੰਨਵਾਦ ਸਤਿਕਾਰਯੋਗ ਭਾਈ ਗੁਰਸ਼ਰਨ ਸਿੰਘ ਜੀ ਚੀਮਾ ਹੋਣਾ ਦਾ। ਜਵਾਬ ਸੰਗਤਾਂ ਦੇ ਨਾਲ ਲੜੀਵਾਰ ਚੱਲ ਰਹੀ ਭਗਤ ਬਾਣੀ ਦੀ ਕਥਾ ਵਿਚਾਰ ਦੀ ਸਾਂਝ ਕਰ ਰਹੇ ਸਨ। ਅੱਜ ਬਹੁਤ ਸਾਰੀਆਂ ਸੰਗਤਾਂ ਸੰਗਰਾਂਦ ਦੇ ਦਿਹਾੜੇ ਨੂੰ ਮੁੱਖ ਰੱਖਦਿਆਂ ਗੁਰਦੁਆਰਾ ਸਾਹਿਬ ਨਾਲ ਨਤਮਸਤਕ ਹੋ ਰਹੀਆਂ ਨੇ। ਸਭਨਾਂ ਨੂੰ ਜੀਵਾਂ ਆ। ਅੱਜ ਭਾਦਰੋਂ ਦੇ ਮਹੀਨੇ ਦੀ ਆਰੰਭਤਾ ਹੋਈ ਹੈ। ਸਤਿਗੁਰੂ ਕਿਰਪਾ ਕਰਨ ਆਉਣ ਵਾਲਾ ਸਮਾਂ ਸੁੱਖ ਸੁੱਖਾਂ ਦਾ ਬਤੀਤ ਕਰਵਾਉਣ, ਕਿਉਂਕਿ ਮੂਲ ਨਾਨਕ ਸ਼ਾਹੀ ਕੈਲੰਡਰ ਦੇ ਮੁਤਾਬਕ ਆਪਣੇ ਗੁਰਦੁਆਰਾ ਸਾਹਿਬ ਵਿਖੇ ਸੰਗਰਾਂਦ ਕੱਲ੍ਹ ਮਨਾਈ ਗਈ ਸੀ, ਪਰ ਬਹੁਤੀਆਂ ਸੰਗਤਾਂ ਅੱਜ ਜਿਹੜੀਆਂ ਨੇ ਉਹ ਬਿਕਰਮੀ ਕੈਲੰਡਰ ਦੇ ਮੁਤਾਬਕ ਜਿਹੜੀ ਸੰਗਰਾਂਦ ਦਰਬਾਰ ਸਾਹਿਬ ਮਨਾਈ ਜਾਂਦੀ ਹੈ ਉਸ ਨੂੰ ਮੁੱਖ ਰੱਖਦੇ ਆਈਆਂ ਨੇ। ਤੋ ਸਭਨਾਂ ਨੂੰ ਜੀਓ ਆਇਆਂ। ਅੱਜ ਭਾਦਰੋਂ ਦੇ ਮਹੀਨੇ ਦੀ ਆਰੰਭਤਾ ਹੋਈ। ਆਪ ਸੰਗਤਾਂ ਨੇ ਕੜਾਹ ਪ੍ਰਸ਼ਾਦ ਦੀ ਦੇਗ ਲੈ ਕੇ ਗੁਰੂ ਕੇ ਲੰਗਰ ਵਿੱਚੋਂ ਪ੍ਰਸ਼ਾਦਾ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਸਮਾਂ ਹੈ ਇਤਿਹਾਸ ਦਾ। ਸਤਿਕਾਰਯੋਗ ਭਾਈ ਗੁਰਪ੍ਰੀਤ ਸਿੰਘ ਜੀ ਬੱਧਣੀ ਵਾਲੇ ਆਪ ਸੰਗਤਾਂ ਨੂੰ ਢਾਡੀ ਵਾਰਾਂ ਇਤਿਹਾਸ ਦੁਆਰਾ ਨਿਹਾਲ ਕਰਨਗੇ। ਹਰ ਸਾਲ ਦੀ ਤਰ੍ਹਾਂ ਬੱਚਿਆਂ ਦੇ ਗੁਰਮਤਿ ਸਮਰ ਕੈਂਪ ਜਿਹੜੇ ਨੇ ਉਹ ਚੱਲ ਰਹੇ ਨੇ, ਅੱਜ ਆਰੰਭ ਹੋ ਚੁੱਕੇ ਨੇ, ਆਉਣ ਵਾਲੀ 22 ਤਰੀਕ ਨੂੰ ਸਮਾਪਤੀ ਹੋਵੇਗੀ। ਕੈਂਪ ਦੇ ਦੌਰਾਨ ਬੱਚਿਆਂ ਵਾਸਤੇ ਕਿਸੇ ਵੀ ਪ੍ਰਕਾਰ ਦਾ ਰਿਫਰੈਸ਼ਮੈਂਟ ਜਾਂ ਕੋਈ ਚੀਜ਼ ਦੇ ਵਾਸਤੇ ਆਪ ਜੀ ਸੰਗਤਾਂ ਸਹਿਯੋਗ ਜਾਂ ਸੇਵਾ ਕਰਨੀਆਂ ਲੋਚਦੀਆਂ ਹੋਵੋ, ਆਪ ਜੀ ਸੇਵਾ ਦੇ ਵਿੱਚ ਸਹਿਯੋਗ ਦੇ ਸਕਦੇ ਹੋ। ਆਸ ਹੈ ਆਪ ਜੀ ਬੇਨਤੀ ਪ੍ਰਵਾਨ ਕਰੋਗੇ। ਤੋ ਸਰਵਣ ਕਰਦੇ ਹਾਂ ਇਤਿਹਾਸ ਭਾਈ ਗੁਰਪ੍ਰੀਤ ਸਿੰਘ ਜੀ ਬੱਧਣੀ ਵਾਲਿਆਂ ਦੇ ਢਾਡੀ ਜਥੇ ਪਾਸੋਂ ਭੁੱਲਾ ਚੁੱਕਾਂ ਦੀ ਖਿਮਾ। ਆਪ ਸੰਗਤਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਨਤਾਣਿਆਂ ਦੇ ਤਾਂ ਨਿਓਟਾਂ ਦੀ ਔਰ ਸੱਚੇ ਪਿਤਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬੈਠੇ ਸਾਡੇ ਬਹੁਤ ਹੀ ਅਤੀ ਪਰਮ ਸਤਿਕਾਰਯੋਗ ਪਰਮ ਪਿਆਰੇ ਖਾਲਸਾ ਜੀ, ਸਾਰੀ ਗੁਰਸੰਗਤ ਧੰਤਾਂ ਦੇ ਯੋਗ ਜੋ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ, ਸਾਡੇ ਤੋਂ ਪਹਿਲਾਂ ਗਿਆਨੀ ਜੀ ਆਪ ਗੁਰਸੰਗਤਾਂ ਨੂੰ ਲੜੀਵਾਰ ਕਥਾ ਸਰਵਣ ਕਰਾ ਕੇ ਗਏ, ਕੁਝ ਸਮਾਂ ਅਸੀਂ ਆਪ ਗੁਰਸੰਗਤ ਦੇ ਦਰਸ਼ਨ ਕਰਨੇ ਆ, ਤਵੱਜੋ ਦਿਓ, ਅਸੀਸ ਬਖਸ਼ਿਸ਼ ਕਰਿਓ। ਆਓ ਸਭ ਤੋਂ ਪਹਿਲਾਂ ਮੁੱਖ ਨੂੰ ਪਵਿੱਤਰ ਕਰਦੇ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਦੋ ਮਹੀਨੇ ਦੀ ਸੰਗਰਾਂਦ ਨੂੰ ਮੁੱਖ ਰੱਖਦਿਆਂ ਤੁਸੀਂ ਹਾਜ਼ਰੀਆਂ ਸੋਭਾ ਤੋਂ ਭਰ ਰਹੇ ਹੋ। ਪਿਛਲਾ ਮਹੀਨਾ ਸਾਵਣ ਦਾ ਜੋ ਬਤੀਤ ਹੋਇਆ ਹੈ ਅਤੇ ਨਵਾਂ ਮਹੀਨਾ ਆਰੰਭ ਹੋਇਆ ਦੇਸੀ ਮਹੀਨਿਆਂ ਦੇ ਵਿੱਚੋਂ, ਔਰ ਗੁਰੂ ਸਾਹਿਬ ਦੇ ਚਰਨਾਂ 'ਚ ਆਪਾਂ ਜੁੜੇ ਬੈਠੇ ਹਾਂ ਔਰ ਗੁਰੂ ਸਾਹਿਬ ਦੇ ਮੁਬਾਰਕ ਚਰਨਾਂ 'ਚ ਅਰਦਾਸ ਕਰਦੇ ਹਾਂ ਵੀ ਸੱਚੇ ਪਾਤਸ਼ਾਹ ਸਾਡੇ ਸਾਰਿਆਂ 'ਤੇ ਇਸੇ ਤਰ੍ਹਾਂ ਕਿਰਪਾ ਕਰਿਓ, ਤੇਰੇ ਦਰ 'ਤੇ ਸੇਵਾ ਸਿਮਰਨ ਕਰਦਿਆਂ ਦਾ ਜ਼ਿੰਦਗੀ ਦੇ ਵਿੱਚ ਸੁੱਖ ਸ਼ਾਂਤੀ ਨਾਲ ਬਤੀਤ ਕਰਨਾ, ਆਪ ਸਾਡੇ ਸਾਰਿਆਂ 'ਤੇ ਕਿਰਪਾ ਕਰਿਓ। ਜਿਹੜਾ ਗੁਰਸਿੱਖ ਗੁਰੂ ਸਾਹਿਬ ਤੋਂ ਇਹੋ ਜਿਹੀਆਂ ਦਾਤਾਂ ਮੰਗਦਾ ਵੀ ਇੱਕ ਮਹੀਨਾ ਬਤੀਤ ਹੋਇਆ ਹੁਣ ਦੂਜਾ ਮਹੀਨਾ ਮਿਲਿਆ ਹੋਇਆ ਹੈ ਫਿਰ ਅਗਲਾ ਹੈ, ਇਸੇ ਤਰ੍ਹਾਂ ਆਪਾਂ ਦਰਜੇ ਬਾ ਦਰਜੇ ਗੁਰੂ ਸਾਹਿਬ ਨੂੰ ਅਰਦਾਸ ਕਰਨੀ ਹੈ। ਰੋਜ਼ ਹੀ ਕਰਦੇ ਹਾਂ ਆਪਾਂ ਅਰਦਾਸਾਂ, ਆਪਾਂ ਦਾਤਾਂ ਗੁਰੂ ਸਾਹਿਬ ਤੋਂ ਮੰਗਦੇ ਹਾਂ ਕਿਉਂਕਿ ਅਸੀਂ ਉਹਦੇ ਦਰ ਦੇ ਭਖਾਰੀ ਹਾਂ, ਉਹ ਅਕਾਲ ਪੁਰਖ ਵਾਹਿਗੁਰੂ ਇੱਕੋ ਹੀ ਹੈ। ਤੂੰ ਦਾਤਾ ਸਾਹਿਬ ਮੰਗਤੇ ਇੱਕੋ ਦੇਵਣ ਹਾਰ, ਉਹ ਅਕਾਲ ਪੁਰਖ ਵਾਹਿਗੁਰੂ ਇੱਕ ਹੈ, ਏਕ ਪਿਤਾ ਏਕ ਸਕੇ ਅਹਮ ਬਾਰਕ, ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕਹੋ ਮੰਦੇ। ਉਹ ਕੋਈ ਉਹਨੂੰ ਅੱਲਾ ਕਹਿੰਦਾ, ਕੋਈ ਗੋਡ ਕਹਿੰਦਾ, ਕੋਈ ਵਾਹਿਗੁਰੂ ਕਹਿੰਦਾ, ਕੋਈ ਰਾਮ ਕਹਿੰਦਾ, ਕੋਈ ਰਹੀਮ ਕਹਿੰਦਾ, ਕੋਈ ਕ੍ਰਿਸ਼ਨ ਕਹਿੰਦਾ, ਕੋਈ ਗੋਬਿੰਦ ਕਹਿੰਦਾ, ਕੋਈ ਗੁਰੂ ਨਾਨਕ ਕਹਿੰਦਾ ਹੈ, ਉਹ ਇੱਕ ਹੀ ਹੈ, ਉਹਦੇ ਵੱਖੋ ਵੱਖਰੇ ਨਾਮ ਹਨ। ਦੇਖੋ ਚਾਰ ਯੁੱਗਾਂ ਦੇ ਅਵਤਾਰ ਹੋਏ, ਕਲਯੁਗ ਦੇ ਵਿੱਚ ਸਾਡੇ 10 ਪਾਤਸ਼ਾਹੀਆਂ ਔਰ ਰੱਬ ਦੇ ਭਗਤ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ, ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇੱਕ ਨਾਮ ਰੂਪੀ ਜਹਾਜ਼ ਬਣਾਇਆ, ਆਜੋ ਜੀ ਨੇ ਪਾਰ ਲੰਘਣਾ, ਸਾਡੇ ਗੁਰਾਂ ਨੇ ਜਹਾਜ਼ ਬਣਾਇਆ। ਇਹ ਨਾਮ ਰੂਪੀ ਜਹਾਜ਼ ਹੈ, ਨਾਮ ਰੂਪੀ ਜਹਾਜ਼ ਦੇ ਬੇੜੇ ਵਿੱਚ ਜਿਹੜਾ ਸਵਾਰ ਹੁੰਦਾ ਹੈ ਤੇ ਗੁਰੂ ਸਾਹਿਬ ਉਹਦਾ ਬੇੜਾ ਪਾਰ ਲਾਉਂਦੇ ਹੈ। ਮਾਫ਼ ਕਰਿਓ, ਅਸੀਂ ਕਲਯੁਗੀ ਜੀਵ ਹਾਂ, ਸਾਡੀ ਸਾਰਿਆਂ ਦੀ ਬੇੜੀ ਘੁੰਮਣ ਘੇਰੀ ਵਿੱਚ ਫਸੀ ਖੜੀ ਹੈ ਤੇ ਗੁਰੂ ਸਾਹਿਬ ਨੇ ਕਿਰਪਾ ਕਰਕੇ ਸਾਡੀ ਬੇੜੀ ਦੇ ਮਲਾਹ ਬਣ ਕੇ ਸਾਡੀ ਬੇੜੀ ਨੂੰ ਚੱਪੂ ਲਾ ਕੇ ਇਸ ਕੁੰਭੀ ਪਾਪ ਨਰਕ ਚੋਂ ਬਾਹਰ ਕੱਢਣਾ ਹੈ। ਗੁਰੂ ਸਾਹਿਬ ਸਾਡੇ ਤੇ ਕਿਰਪਾ ਕਰਨ, ਸਾਡਾ ਨਿਤਨੇਮ ਦਾ ਜੋ ਪਹਿਰਾ ਹੈ ਉਹ ਤਕੜਾ ਕਰਨ, ਵੱਧ ਤੋਂ ਵੱਧ ਨਿਤਨੇਮ ਕਰੀਏ ਔਰ ਉੱਠਦੇ ਬਹਿੰਦੇ ਉਹਨੂੰ ਧਿਆਈਏ ਗੁਰੂ ਸਾਹਿਬ ਨੂੰ। ਕਬੀਰ ਸਾਹਿਬ ਕਹਿੰਦੇ ਸਵਾਸ ਸਵਾਸ ਹਰੀ ਨਾਮ ਲੇ ਬਿਰਥਾ ਜਾਏ ਨਾ ਕੋਏ, ਕਿਹਾ ਜਾਣੇ ਉਹ ਸਵਾਸ ਕਾ ਆਵਨ ਹੋ ਨਾ ਹੋਏ। ਭਗਤ ਕਬੀਰ ਸਾਹਿਬ ਕਹਿੰਦੇ ਆਪਣੇ ਗੁਰੂ ਦਾ ਸ਼ਬਦ, ਗੁਰੂ ਦੀ ਬਾਣੀ ਦਾ ਸ਼ਬਦ ਸਵਾਸ ਸਵਾਸ ਅਰਾਧਨਾ ਚਾਹੀਦਾ ਹੈ, ਰਟਣਾ ਚਾਹੀਦਾ ਏ। ਦੇਖੋ ਆਪਾਂ ਮਾਤ ਲੋਕ ਤੇ ਆਏ ਹਾਂ, ਆਪਾਂ ਜਾਣ ਦੀ ਰਿਟਰਨ ਟਿਕਟ ਲੈ ਕੇ ਆਏ ਹਾਂ, ਜਿਵੇਂ ਅਸੀਂ ਜਾਣਾ ਹੈ 29 ਸਤੰਬਰ ਨੂੰ, ਅਸੀਂ ਆਉਣ ਜਾਣ ਦੀ ਟਿਕਟ ਲੈ ਕੇ ਆਏ ਹਾਂ ਵਾਪਸੀ ਦੀ। ਤੇ ਜੇ ਜਿੰਨੇ ਵੀ ਪ੍ਰਾਣੀ ਮਾਤ ਲੋਕ ਤੇ ਆਏ ਆ, ਜੇ ਜਨਮ ਹੋਇਆ ਤਾਂ ਜਾਣਾ ਵੀ ਹੈ, ਰਟਾਨਾ ਟਿਕਟਾਂ ਸਾਰੇ ਅਸੀਂ ਲੈ ਕੇ ਆਏ ਹਾਂ, ਪਰ ਉਹਦਾ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਪਤਾ ਹੈ ਵੀ ਕਦੋਂ ਭਾਅ ਨੇ ਉਡਾਰੀ ਲਾਉਣੀ ਚਲੇ ਜਾਣਾ ਏ। ਮਹਾਰਾਜ ਕਹਿੰਦੇ ਪੁਨਰ ਪੁਨਰ ਵਾਰ ਵਾਰ, ਜੇ ਗੁਰੂ ਦੇ ਦਰ ਤੋਂ ਨਾ ਦਰਕਾਰ ਮਿਲਦੀ ਹੈ ਵੀ ਗੁਰੂ ਕਹਿੰਦੇ ਜਾ ਭਾਜਾ ਤੇਰੇ ਚ ਆ ਅਵਗਿਆ ਹੈ, ਤੇਰੇ ਚ ਆ ਔਗਣ ਹੈ, ਤੂੰ ਵਾਰ ਵਾਰ ਗੁਰੂ ਦੇ ਦਰ ਤੇ ਅਲਖ ਜਗਾਉਣੀ ਹੈ। ਸਤਿਗੁਰ ਦੇ ਦਰ ਤੇ ਸੇਵਕ ਨੂੰ ਮੁੜ ਮੁੜ ਕੇ ਆਉਣਾ ਪੈਂਦਾ ਹੈ, ਤਰਕਾਰ ਮੇਰੇ ਜੇ ਲੱਖ ਵਾਰੀ ਤਾਂ ਵੀ ਅਲਖ ਜਗਾਉਣਾ ਪੈਂਦਾ ਹੈ, ਸਤਿਗੁਰ ਦੇ ਦਰ ਤੇ ਸੇਵਕ ਨੂੰ ਮੁੜ ਮੁੜ ਕੇ ਆਉਣਾ ਪੈਂਦਾ। ਕੋਈ ਅਵਗਿਆ ਕਿਸੇ ਤੋਂ ਹੋ ਵੀ ਹੋ ਸਕਦੀ ਹੈ, ਕਿੰਨਿਆਂ ਤੋਂ ਹੋਈ ਹੈ, ਅਸੀਂ ਭੁੱਲਣਹਾਰ ਹੈ, ਔਗਣਹਾਰ ਹੈ, ਗੁਣਾਗਾਰ ਹੈ, ਗੁਰੂ ਸਾਹਿਬ ਬਖਸ਼ਣਹਾਰ ਹੈ, ਭੁੱਲਣਾ ਅੰਦਰ ਸਾਹਿਬ ਕੋ ਅਭੁੱਲ ਗੁਰੂ ਕਰਤਾਰ। ਜੇ ਕੋਈ ਅਵਗਿਆ ਹੋ ਜਾਵੇ, ਭੁੱਲ ਹੋ ਜਾਵੇ, ਆਪਾਂ ਖਿਮਾ ਜਾਚਨਾ ਗੁਰੂ ਸਾਹਿਬ ਦੇ ਚਰਨਾਂ 'ਚ ਕਰਦੇ ਹਾਂ, ਮਾਫ਼ੀ ਮੰਗਦੇ ਹਾਂ, ਅਰਦਾਸ ਕਰਦੇ ਹਾਂ ਸੱਚੇ ਪਾਤਸ਼ਾਹ ਸਾਡੇ 'ਤੇ ਕਿਰਪਾ ਕਰਿਓ, ਸਾਥੋਂ ਭੁੱਲ ਹੋ ਗਈ ਹੈ, ਗਾਂਹ ਵਾਸਤੇ ਸਮਤ ਬਖਸ਼ਿਸ਼ ਕਰਿਓ। ਅਰਦਾਸ ਵਿੱਚ ਆਪਾਂ ਇਹੀ ਕਹਿੰਦੇ ਹਾਂ, ਮਹਾਰਾਜ ਤੇਰੇ ਸਿੱਖਾਂ ਦਾ ਮਨ ਨੀਵਾਂ ਹੋਵੇ, ਮਤ ਉੱਚੀ ਹੋਵੇ, ਵੀ ਤੁਸੀਂ ਆਪਣੇ ਸਿੱਖਾਂ ਦੇ ਉੱਪਰ ਇਹੋ ਜਿਹੀ ਕਿਰਪਾ ਕਰਿਓ, ਦਇਆ ਦੇ ਸਾਗਰ ਤੁਸੀਂ ਹੋ ਤੇ ਦਇਆ ਤੁਹਾਡੇ ਸਿੱਖਾਂ ਦੇ ਹਿਰਦੇ ਵਿੱਚ ਵੀ ਹੋਣੀ ਚਾਹੀਦੀ ਹੈ, ਕਿਉਂਕਿ ਕਿਣਕਾ ਏਕ ਜਿਹਾ ਜੀਵ ਸਾਵੈ ਤਾਂ ਕਿ ਮਹਿਮਾ ਗਣੀ ਨਾ ਆਵੈ। ਜੇ ਸਾਡੇ ਹਿਰਦੇ ਅੰਦਰ ਦਇਆ ਦਾ ਇੱਕ ਕਿਣਕਾ ਵੀ ਉਤਪੰਨ ਹੋ ਗਿਆ, ਉਹਦਾ ਬੀਜ ਉਤਪੰਨ ਹੋ ਗਿਆ ਤੇ ਗੁਰੂ ਸਾਹਿਬ ਅਪਾਰ ਬਖਸ਼ਿਸ਼ ਕਿਰਪਾ ਕਰਦਾ, ਫਿਰ ਤਾਂ ਉਹ ਆ ਕੇ ਅਰਦਾਸ ਕਰੂਗਾ, ਸੱਚੇ ਪਾਤਸ਼ਾਹ ਜਿਸ ਤਰ੍ਹਾਂ ਤੁਸੀਂ ਮੇਰੇ ਤੇ ਕਿਰਪਾ ਕੀਤੀ ਹੈ, ਮੈਨੂੰ ਨਵਾਜਿਆ ਹੈ, ਸਾਰਿਆਂ ਤੇ ਕਿਰਪਾ ਕਰ ਦਿਓ। ਜੇ ਵਿਗੜੀ ਬਣ ਜਾਵੇ ਮੇਰੀ ਕੀ ਘੜ ਜੂ ਦੱਸ ਤੇਰਾ, ਘੁੰਮਣ ਕਰੀ ਵਿੱਚ ਗੋਤੇ ਲਾਵਾਂ ਕਰਦੇ ਦੂਰ ਹਨੇਰਾ, ਚਮਨ ਪਿਆਰ ਦਾ ਖੁੱਲਿਆ ਤੂੰ ਪਤਝੜ ਲਿਆਵੀ ਨਾ ਦਰ ਤੇਰੇ ਤੇ ਆ ਗਏ ਤੂੰ ਠਕਰਾਵੀ ਨਾ ਅੱਜ ਸ਼ਰਨ ਪਿਆਰ ਦੀ ਰੱਖ ਲੈ ਤੂੰ ਛੱਡ ਜਾਵੀ ਨਾ ਮਹਾਰਾਜ ਸਾਰੇ ਸਹਾਰੇ ਛੱਡਦੇ ਹੈ ਇੱਕ ਤੇਰਾ ਸਹਾਰਾ ਤੱਕਿਆ ਮੇਰੇ ਪਾਤਸ਼ਾਹ ਮੇਰੇ ਸਤਿਗੁਰੂ ਜੀ ਮੈਂ ਸਾਰੇ ਸਹਾਰੇ ਛੱਡ ਕੇ ਤੱਕਦਾ ਰਿਹਾ ਆਸਾਂ ਵੀ ਮੇਰੀ ਮਦਦ ਕਰਨਗੇ ਮੇਰੇ ਐ ਕਰਨਗੇ ਤੈਨੂੰ ਬਿਪਤਾ ਪਈ ਤੇ ਸਭ ਛੱਡ ਜਾਣਗੇ ਜਿਨ੍ਹਾਂ ਨੂੰ ਬਣਾਉਣਾ ਆਪਣਾ ਜਦੋਂ ਤੇਰੇ ਤੇ ਕੋਈ ਬਿਪਤਾ ਦਾ ਸਮਾਂ ਆ ਗਿਆ ਕੋਈ ਭੀੜ ਤਾਂ ਪੈਂਦੀ ਹੈ ਫੋਨ ਚੱਕਣਾ ਹੀ ਬੰਦ ਕਰ ਦਿੰਦੇ ਹੈ ਤੇ ਪਤਾ ਨੀ ਗਾ ਨਾ ਬੋਲਦੇ ਹੈ ਵੀ ਕੋਈ ਸਵਾਲ ਨਾ ਪਾ ਦੇਵੇ ਨਾ ਮਿਲਣਾ ਵੀ ਬੰਦ ਕਰ ਦਿੰਦੇ ਹੈ ਵੀ ਇਹ ਤੇ ਮਾੜਾ ਸਮਾਂ ਆ ਗਿਆ ਹੈ ਸਮਾਂ ਤਾਂ ਇੱਕੋ ਜਿਹਾ ਕਿਸੇ ਤੇ ਵੀ ਨਹੀਂ ਰਹਿੰਦਾ ਹੈ ਜੇ ਕੋਈ ਅਮੀਰ ਹੈ ਗਰੀਬ ਵੀ ਹੋ ਸਕਦਾ ਜੇ ਕੋਈ ਗਰੀਬ ਹੈ ਅਮੀਰ ਵੀ ਹੋ ਸਕਦਾ ਇਹ ਤਾਂ ਮਾਣ ਵਡਿਆਈ ਹੈ ਦੇਖੋ ਜੇ ਕਿਸੇ ਦਾ ਹੁਕਮ ਚੱਲਦਾ ਤਖਤਾਂ ਤਾਜਾਂ ਤੇ ਬੈਠਾ ਹੈ ਕੋਈ ਰਾਜਾ ਹੈ ਕੋਈ ਵਜ਼ੀਰ ਹੈ ਕੋਈ ਉੱਚ ਅਹੁਦੇ ਤੇ ਬੈਠਾ ਹੈ ਉਹਦਾ ਹੁਕਮ ਚੱਲਦਾ ਮਹਾਰਾਜ ਨਾ ਚਾਹੇ ਸਮਾਂ ਤਾਂ ਨਹੀਂ ਆਪਾਂ ਇੱਕੋ ਜਿਹਾ ਰੱਖ ਸਕਦੇ ਤੇ ਗੁਰੂ ਤੇ ਡਿਪੈਂਡ ਕਰਦਾ ਗੁਰੂ ਤੇ ਨਿਰਭਰ ਕਰਦਾ ਜੇ ਸਮੇਂ ਨੇ ਹੇਰ ਫੇਰ ਖਾਧਾ ਉਹਨੂੰ ਗੱਦੀਓਂ ਲਾਹ ਤਾ ਉਹਨੂੰ ਠੂਠਾ ਫੜ ਕੇ ਦਰ ਦਰ ਤੇ ਮੰਗਣਾ ਪੈ ਸਕਦਾ ਜੇ ਕੋਈ ਠੂਠਾ ਫੜ ਕੇ ਦਰ ਦਰ ਤੇ ਮੰਗਦਾ ਹੈ ਜਿਹਨੂੰ ਕੋਈ ਭੈੜੇ ਸਲੋਕ ਬੋਲਦੇ ਆ ਭੈੜੀ ਬਾਣੀ ਬੋਲਦੇ ਆ ਭੈੜੇ ਅਪਸ਼ਬਦ ਬੋਲਦੇ ਆ ਵੀ ਤੂੰ ਹੱਟਾ ਕੱਟਾ ਤੈਨੂੰ ਸ਼ਰਮ ਨਹੀਂ ਹੋਈ ਤੂੰ ਮੰਗ ਰਿਹਾ ਹੈ ਕੋਈ ਕਿਰਤ ਕਰਕੇ ਸ਼ਕਲਾ ਸਾਡੇ ਗੁਰੂਆਂ ਨੇ ਕਿਰਤ ਕੀਤੀ ਹੈ ਕਿਰਤ ਕਰਨ ਬਾਰੇ ਹੀ ਸਾਨੂੰ ਕਿਹਾ ਹੈ ਤੇ ਉਹ ਇਹੋ ਜਿਹੇ ਜਦੋਂ ਆਪੇ ਸ਼ਬਦ ਸੁਣਦਾ ਹੈ ਜਿਹੜਾ ਮੰਗਤਾ ਹੈ ਮੰਗ ਰਿਹਾ ਏ ਜੇ ਗੁਰੂ ਸਾਹਿਬ ਦੀ ਉਹਦੇ ਉੱਪਰ ਅਪਾਰ ਬਖਸ਼ਿਸ਼ ਕਿਰਪਾ ਹੋ ਗਈ ਉਹਨੂੰ ਤਖਤਾਂ ਤਾਜਾਂ ਦਾ ਬਾਦਸ਼ਾਹ ਬਣਾ ਸਕਦਾ ਹੈ ਰਾਜਾ ਤਾਂ ਕਰੇ ਭਖਾਰੀ ਤੇਰੀ ਇਹ ਲੀਲਾ ਨੈਰੀ ਮਾਰ ਰਾਜਾ ਤੋਂ ਭਖਾਰੀ ਕਰ ਸਕਦੇ ਆ ਭਖਾਰੀਆਂ ਨੂੰ ਰਾਜ ਦੇ ਸਕਦਾ ਕਿਉਂਕਿ ਸਹਿਬ ਹੱਥ ਵਡਿਆਈਆਂ ਜਿਸ ਭਾਵ ਹੈ ਦਿਸਦੇ ਇਹ ਜਿਹੜੀ ਮਾਨ ਵਡਿਆਈ ਹੈ ਇਹ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਹੈ ਸੋ ਆਪਾਂ ਮਾਤ ਲੋਕ ਤੇ ਵਿਚਰਦੇ ਹਾਂ ਕਈ ਵਾਰੀ ਉਹੋ ਜਿਹਾ ਸਮਾਂ ਆ ਜਾਂਦਾ ਹੈ ਜਾਂ ਨਿਰਦਈ ਹੋ ਜਾਂਦੇ ਹੈ ਜਾਂ ਕਠੋਰ ਮਨ ਹੋ ਜਾਂਦਾ ਹੈ ਜਾਂ ਕਿਸੇ ਨੂੰ ਅਪਸ਼ਬਦ ਬੋਲਿਆ ਜਾਂਦਾ ਹੈ ਇੱਕ ਸੱਪ ਸੀਗਾ ਸੱਪ ਉਹ ਝਾੜੀਆਂ ਦੇ ਵਿੱਚ ਫਸਿਆ ਹੋਇਆ ਉਦੋਂ ਬਾਹਰ ਹੀ ਨਿਕਲ ਹੋ ਰਿਹਾ ਇੱਕ ਪੁਰਸ਼ ਜਾ ਰਿਹਾ ਹੈ ਜਿਹਦੇ ਹਿਰਦੇ ਅੰਦਰ ਦਇਆ ਏ ਉਹਨੇ ਸੱਪ ਨੂੰ ਬਾਹਰ ਕੱਢਤਾ ਜਦੋਂ ਸੱਪ ਨੂੰ ਝਾੜੀਆਂ ਚੋਂ ਬਾਹਰ ਕੱਢਤਾ ਏ ਸੱਪ ਕਹਿੰਦਾ ਵੀ ਹੁਣ ਤਿਆਰ ਹੋ ਜਾ ਮੈਂ ਡੰਗ ਮਾਰਨਾ ਉਹ ਪੁਰਸ਼ ਕਹਿੰਦਾ ਉਹ ਵਿਅਕਤੀ ਕਹਿੰਦਾ ਮੈਂ ਤਾਂ ਭਲਾ ਕੀਤਾ ਇਹ ਕਹਿੰਦਾ ਮੈਂ ਡੰਗ ਮਾਰਨਾ ਧੰਨਵਾਦ ਬਣਦਾ ਕਿ ਡੰਗ ਬਣਦਾ ਉਹ ਕਹਿੰਦਾ ਬਣਦਾ ਤਾਂ ਧੰਨਵਾਦ ਆ ਪਰ ਮੈਂ ਡੰਗ ਮਾਰੂ ਮੇਰਾ ਕੰਮ ਡੰਗ ਮਾਰਨਾ ਕਹਿੰਦਾ ਨਹੀਂ ਵੀ ਆਪਾਂ ਕਿਸੇ ਦੀ ਰਾਏ ਲੈ ਲੈਂਦੇ ਹਾਂ ਮੈਨੂੰ ਮੌਕਾ ਦੇ ਕਹਿਰਾ ਹੁਣ ਸੱਪ ਦਾ ਕੰਮ ਤਾਂ ਡੰਗਣਾ ਹੈ ਡੰਗ ਮਾਰਨਾ ਹੈ ਉਹ ਕਹਿੰਦਾ ਵੀ ਆਪਾਂ ਕਿਸੇ ਤੋਂ ਸਲਾਹ ਲੈ ਲੈਂਦੇ ਹਾਂ ਇੱਕ ਗਾਂ ਆ ਰਹੀ ਹੈ ਉਹ ਗਾਂ ਨੂੰ ਕਹਿੰਦਾ ਆਪਾਂ ਇਹਦੀ ਸਲਾਹ ਲੈਂਦੇ ਹਾਂ ਜਗਤੀ ਕਹਿੰਦਾ ਗਾਂ ਨੂੰ ਕਹਿੰਦੇ ਵੀ ਗੱਲ ਸੁਣ ਅਸੀਂ ਸੱਪ ਨੂੰ ਮੈਂ ਸੱਪ ਨੂੰ ਝਾੜੀਆਂ ਚੋਂ ਬਾਹਰ ਕੱਢਿਆ ਫਸਿਆ ਹੋਇਆ ਸੀਗਾ ਹੁਣ ਮੈਂ ਬਾਹਰ ਕੱਢਤਾ ਇਹ ਕਹਿੰਦਾ ਮੈਂ ਡੰਗ ਮਾਰਦਾ ਧੰਨਵਾਦ ਬਣਦਾ ਕਿ ਡੰਗ ਬਣਦਾ ਉਹ ਗਊ ਕਹਿੰਦੀ ਡੰਗ ਹੀ ਬਣਦਾ ਹੈ ਕਹਿੰਦਾ ਕਿਸ ਤਰ੍ਹਾਂ ਕਹਿੰਦੀ ਤੁਸੀਂ ਜਿਹੜੇ ਵਿਅਕਤੀ ਹੋ ਨਾ ਮੈਨੂੰ ਆਪਣੇ ਘਰਾਂ 'ਚ ਰੱਖਦੇ ਹੋ ਲੋਕਾਂ ਦੇ ਘਰਾਂ 'ਚ ਮੈਂ ਰਹਿੰਦੀ ਹਾਂ ਲੈ ਕੇ ਆਉਂਦੇ ਹੋ ਜਿੰਨਾ ਚਿਰ ਮੈਂ ਦੁੱਧ ਦਿੰਦੀ ਹਾਂ ਤੁਸੀਂ ਦੁੱਧ ਪੀਂਦੇ ਹੋ ਹੈ ਮੇਰੇ ਬੱਚੇ ਹੁੰਦੇ ਆ ਗਾਂਧੀਆਂ ਵੱਡੇ ਉਹਨਾਂ ਨੂੰ ਵੇਚਦੇ ਹੋ ਪੈਸੇ ਵੱਟਦੇ ਹੋ ਜਦੋਂ ਮੈਂ ਦੁੱਧ ਦਿਨੋਂ ਹਟ ਜਾਂਦੀ ਹੈ ਤੁਸੀਂ ਮੇਰੇ ਕੀਤੇ ਹੋਏ ਉਪਕਾਰ ਭੁੱਲ ਜਾਂਦੇ ਮੈਨੂੰ ਛੱਡ ਦਿੰਦੇ ਹੋ ਆਵਾ ਗੁਣ ਮਤ ਜਾ ਗੰਦ ਮੰਦ ਖਾਈ ਚੱਲ ਬਈ ਤੁਹਾਡੇ ਅੰਦਰ ਦਇਆ ਦੀ ਕੋਈ ਨਹੀਂ ਹੈ ਗੁੰਜਾਇਸ਼ ਡੰਗ ਬਣਦਾ ਉਹ ਐਂ ਕਹਿ ਕੇ ਤਲੀ ਗਈ ਸੱਪ ਕਹਿੰਦਾ ਹੋ ਤਿਆਰ ਵੀ ਡੰਗ ਮਾਰੂੰਗਾ ਹੁਣ ਤਾਂ ਮੈਂ ਉਹ ਕਹਿੰਦਾ ਨਹੀਂ ਨਹੀਂ ਠਹਿਰ ਜਾ ਤਿੰਨ ਮੌਕੇ ਤਾਂ ਦੇਣੇ ਚਾਹੀਦੇ ਹੈ ਆਪਾਂ ਹੁਣ ਦੂਜੇ ਨੂੰ ਪੁੱਛਦੇ ਹਾਂ ਮੁੜ ਕੇ ਆ ਗਿਆ ਉੱਥੇ ਗਧਾ ਆ ਗਿਆ ਗਧਾ ਜਾ ਰਿਹਾ ਉਹਨੂੰ ਆਵਾਜ਼ ਮਾਰੀ ਹੈ ਗਧੇ ਨੂੰ ਕਹਿੰਦਾ ਪੁਰਸ਼ ਕਹਿੰਦਾ ਵੀ ਮੈਂ ਤਾਂ ਝਾੜੀਆਂ 'ਚੋਂ ਇਹਨੂੰ ਕੱਢਿਆ ਏ ਇਹ ਕਹਿੰਦਾ ਮੈਂ ਮਾਰਨਾ ਡੰਗ ਧੰਨਵਾਦ ਬਣਦਾ ਕਿ ਡੰਗ ਬਣਦਾ ਗਧਾ ਕਹਿੰਦਾ ਬਣਤਾ ਤਾਂ ਡੰਗ ਹੀ ਹੈ ਕਹਿੰਦਾ ਮੈਨੂੰ ਤੁਸੀਂ ਰੱਖਦੇ ਹੋ ਘਰਾਂ ਦੇ ਵਿੱਚ ਮੈਂ ਭਾਰ ਇੰਨਾ ਢੋਣਾ ਇੰਨਾ ਭਾਰ ਮੈਂ ਢੋਣਾ ਏ ਮੇਰੇ ਉੱਤੇ ਤੁਸੀਂ ਦੁੱਗਣਾ ਭਾਰ ਰੱਖਦੇ ਹੋ ਮੇਰੀਆਂ ਚੀਕਾਂ ਕਢਾ ਦਿੰਦੇ ਪਰ ਮੈਂ ਜੇ ਬੇਜਵਾਨ ਬੋਲਾਂ ਤੇ ਬੋਲਾਂ ਕੀ ਉਦੋਂ ਬਾਅਦ ਜਦੋਂ ਅਸੀਂ ਨਹੀਂ ਕਿਸੇ ਕੰਮ ਦੇ ਰਹਿੰਦੇ ਬੁੱਢੇ ਹੋ ਜਾਂਦੇ ਸਾਨੂੰ ਤੁਸੀਂ ਛੱਡ ਦਿੰਦੇ ਹੋ ਅਸੀਂ ਥਾਂ ਥਾਂ ਤੇ ਫਿਰਦੇ ਹਾਂ ਬਈ ਤੁਸੀਂ ਅਕਿਰਤ ਘਾਣੋ ਤੁਹਾਡੇ ਡੰਗ ਹੀ ਬਣਦਾ ਲੈ ਹੁਣ ਉਹਨੂੰ ਵੀ ਕਹਿਤਾ ਡੰਗ ਬਣਦਾ ਏ ਉਹ ਕਹਿੰਦਾ ਵੀ ਹੋ ਤਿਆਰ ਸੱਪ ਕਹਿੰਦਾ ਵੀ ਮੈਂ ਡੰਗ ਮਾਰਦਾ ਕਹਿੰਦਾ ਬਸ ਇੱਕ ਮੌਕਾ ਦੇ ਦੇ ਮੌਕੀ ਆ ਗਿਆ ਬਾਂਦਰ ਕਹਿੰਦਾ ਬਾਂਦਰ ਨੂੰ ਪੁੱਛਦੇ ਹੈ ਬਾਂਦਰ ਨੂੰ ਉਹਨੇ ਕਿਹਾ ਵਿਅਕਤੀ ਨੇ ਕਹਿੰਦਾ ਜੀ ਮੈਂ ਤਾਂ ਇਹ ਤੇ ਉਪਕਾਰ ਕੀਤਾ ਇਹਨੂੰ ਝਾੜੀਆਂ ਚੋਂ ਕੱਢਿਆ ਇਹ ਮੇਰਾ ਧੰਨਵਾਦ ਬਣਦਾ ਇਹ ਕਹਿੰਦਾ ਮੈਂ ਡੰਗ ਮਾਰਨਾ ਬਾਂਦਰ ਕਹਿੰਦਾ ਦੋਨਾਂ ਨੂੰ ਕਹਿੰਦਾ ਇਉਂ ਕਰੋ ਉਹੋ ਜਿਹਾ ਮਾਹੌਲ ਸਿਰਜੋ ਮੈਂ ਫੇਰ ਦੱਸੂੰਗਾ ਵੀ ਡੰਗ ਬਣਦਾ ਕਿ ਧੰਨਵਾਦ ਬਣਦਾ ਉਹ ਕਹਿੰਦੇ ਕੀ ਪੁਰਸ਼ ਨੂੰ ਕਹਿੰਦਾ ਵੀ ਤੂੰ ਤਾਂ ਉੱਧਰੋਂ ਆਉਣਾ ਇਹ ਸੱਪ ਨੂੰ ਝਾੜੀਆਂ 'ਚ ਫੇਰ ਸੁੱਟ ਦੇ ਝਾੜੀਆਂ ਸੁੱਟ ਦੇ ਇਹਨੂੰ ਇਹ ਵਿੱਚ ਉਲਝ ਜੂਗਾ
1: ਤੇ ਮੈਂ ਇਧਰੋਂ ਆਊਂਗਾ, ਤੂੰ ਉਧਰੋਂ ਆਈ,
0: ਫਿਰ ਮੈਂ ਦੱਸੂਗਾ ਵੀ ਕੀ ਬਣਦਾ, ਡੰਗ ਬਣਦਾ ਕਿ ਧੰਨਵਾਦ ਬਣਦਾ।
1: ਚਲੋ ਜੀ, ਉਹ ਵਿਅਕਤੀ ਨੇ ਕੀ ਕੀਤਾ, ਸੱਪ ਨੂੰ ਫੜਿਆ ਤੇ ਝਾੜੀਆਂ ਦੇ ਵਿੱਚ ਸਿੱਟਤਾ ਏ, ਤੇ ਜਦੋਂ ਇਹਨੂੰ ਜਾਣ ਲੱਗਿਆ ਬਾਂਦਰ ਕਹਿੰਦਾ ਭਾਜਾ ਭਾਜਾ ਕਿਹੜਾ, ਜੇ ਇਹਨੂੰ ਬਾਹਰ ਕੱਢਿਆ ਤਾਂ ਡੰਗ ਇਹਨੇ ਫਿਰ ਵੀ ਮਾਰਨਾ ਹੈ, ਨਿਕਲ ਚੱਲ ਕਿਹੜਾ। ਇਹੋ ਜਿਹਾ ਮਾਹੌਲ ਹੈ, ਕਿਉਂਕਿ ਉਹਨੇ ਉਹਦਾ ਕੰਮ ਹੀ ਹੈ ਡੰਗ ਮਾਰਨਾ। ਗੁਰੂ ਨਾਨਕ ਮਹਾਰਾਜ ਜੀਆਂ ਦੇ ਇੱਕ ਕੀੜੇ ਨੇ ਡੰਗ ਮਾਰਿਆ, ਮਹਾਰਾਜ ਉਹਨੂੰ ਬਚਾ ਰਹੇ ਆ, ਮਦਾਨਾ ਦੇਖ ਰਿਹਾ ਏ, ਉਹ ਫਿਰ ਡੰਗ ਮਾਰਿਆ, ਗੁਰੂ ਸਾਹਿਬ ਨੇ ਫਿਰ ਬਚਾਤਾ। ਤੀਜੀ ਵਾਰੀ ਮਹਾਰਾਜ ਨੂੰ ਮਰਦਾਨਾ ਕਹਿੰਦਾ ਮਹਾਰਾਜ ਉਹ ਕੀੜਾ ਤੁਹਾਡੇ ਡੰਗ ਮਾਰ ਰਿਹਾ ਏ, ਤੇ ਤੁਸੀਂ ਉਹਨੂੰ ਬਚਾਈ ਜਾਂਦੇ ਹੋ, ਇਹ ਆਪਾਂ ਖਤਮ ਕਰ ਦਿੰਦੇ ਹਾਂ। ਮਹਾਰਾਜ ਕਹਿੰਦੇ ਨਹੀਂ, ਕਹਿੰਦੇ ਉਹ ਆਪਦੇ ਨਾ ਪਹਿਰੇ ਤੇ ਜਿਹੜਾ ਉਹਦਾ ਕੰਮ ਆ ਉੱਤੇ ਪਰਪੱਕ ਹੈ, ਇਹਦਾ ਕੰਮ ਹੀ ਡੰਗ ਮਾਰਨਾ, ਤੇ ਫਿਰ ਮੈਂ ਤਾਂ ਆਇਆ ਹੀ ਬਚਾਉਣ, ਮੈਂ ਤਾਂ ਬਚਾਉਣ ਵਾਸਤੇ ਆਇਆ, ਕੋਈ ਚਾਹੇ ਜਾਨਵਰ ਹੋਵੇ, ਚਾਹੇ ਕੋਈ ਮਨੁੱਖ ਹੋਵੇ, ਚਾਹੇ ਕੋਈ ਭੁੱਲਾ ਭੱਟ ਗਿਆ ਹੋਵੇ, ਮੇਰਾ ਤਾਂ ਕੰਮ ਹੀ ਹੈ ਬਚਾਉਣਾ, ਇਹ ਨਹੀਂ ਹੈ। ਇਹ ਆਪਦੇ ਜਿਹੜਾ ਇਹਦਾ ਕਾਰਜ ਹੈ ਉਹ ਤੇ ਤਾਂ ਤਕੜਾ ਹੈ ਨਾ, ਉਹਦੇ ਤਾਂ ਪਰਪੱਕ ਹੈ ਨਾ, ਜੋ ਇਹਨੂੰ ਕਾਰਜ ਸੌਂਪਿਆ ਹੈ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਜਿਹੜਾ ਪੁਰਸ਼ ਹੈ ਨਾ, ਜਿਹੜਾ ਸਿੱਖ ਹੈ, ਜਿਹੜੇ ਉਹਨੂੰ ਕਾਰਜ ਬਖਸ਼ੇ ਹੈ, ਅਕਾਲ ਪੁਰਖ ਵਾਹਿਗੁਰੂ ਨੇ ਜਿਹੜੀ ਡਿਊਟੀ ਲਾਈ ਹੈ, ਦਰਗਾਹੀ ਡਿਊਟੀਆਂ ਲਾਈਆਂ ਹਨ, ਉਸ ਨੂੰ ਪਰਪੱਕ ਹੋ ਕੇ ਨਿਭਾਵੇ, ਸੇਵਾ ਸਿਮਰਨ ਸਤਸੰਗ ਵਿੱਚ ਇਹਦੀ ਇਹੀ ਹੈ ਸਭ ਤੋਂ ਵੱਡੀ ਪ੍ਰਾਪਤੀ, ਇਹੀ ਹੈ। ਚਾਹੇ ਅਸੀਂ ਦੇਖੋ, ਤੁਸੀਂ ਸਾਰੇ ਪੜ੍ਹੇ ਲਿਖੇ ਬੈਠੇ ਹੋ, ਭਜਨੀਕ ਬੈਠੇ ਹੋ, ਵਿਦੇਸ਼ਾਂ ਵਿੱਚ ਆ ਕੇ ਮੱਲਾਂ ਮਾਰੀਆਂ ਹਨ, ਗੁਰੂ ਸਾਹਿਬ ਤੁਹਾਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰੇ। ਦੇਖੋ, ਗੁਰੂ ਸਾਹਿਬ ਦੀ ਕਿਰਪਾ ਤੋਂ ਬਿਨਾਂ ਕੁਝ ਵੀ ਸੰਭਵ ਹੀ ਨਹੀਂ ਹੋ ਸਕਦਾ ਗਿਆ। ਬਾਬਾ ਬੁੱਲੇ ਸ਼ਾਹ ਕਹਿੰਦਾ, ਬੁੱਲੇ ਸ਼ਾਹ ਚੱਲ ਉੱਥੇ ਚੱਲੀਏ ਥੇ ਵਸਣ ਅਕਲ ਦੇ ਅੰਨੇ, ਨਾ ਕੋਈ ਤੇਰੀ ਜਾਤ ਪਛਾਣੇ, ਨਾ ਕੋਈ ਤੈਨੂੰ ਮੰਨੇ। ਬਾਬਾ ਬੁੱਲੇ ਸ਼ਾਹ ਕਹਿੰਦਾ, ਜਿਹੜੇ ਚਾਰ ਕਿਤਾਬਾਂ ਪੜ੍ਹ ਕੇ ਉੱਚ ਅਹੁਦਿਆਂ ਤੇ ਬੈਠੇ ਆ, ਰੱਬ ਨੂੰ ਟੱਬ ਦੱਸਦੇ ਆ, ਉੱਚ ਅਹੁਦੇ ਮਿਲੇ ਹਨ, ਉਹਨਾਂ ਤੋਂ ਕਿਨਾਰਾ ਕਰ ਲਾ, ਉਹ ਆਪਣੀ ਜਮਾਤ ਦੇ ਬੰਦੇ ਨਹੀਂ ਹਨ। ਆਪਣੀ ਜਿਹੜੀ ਜਮਾਤ ਦੇ ਬੰਦੇ ਹੈ, ਭਜਨੀਕ ਪੁਰਸ਼, ਰੱਬ ਵਾਲੇ, ਗੁਰੂ ਦੇ ਪਿਆਰੇ ਹਨ, ਜਿਹੜੇ ਰੱਬ ਦੇ ਭਗਤ ਹੈ। ਰੱਬ ਦੇ ਭਗਤਾਂ ਦੀ, ਗੁਰੂ ਦੇ ਸਿੱਖਾਂ ਦੀ ਕੋਈ ਜਾਤ ਨਹੀਂ, ਕੋਈ ਪਾਤ ਨਹੀਂ, ਕੋਈ ਮਜ਼ਮ ਨਹੀਂ, ਕੋਈ ਝਗੜਾ ਨਹੀਂ, ਕੋਈ ਝੇੜਾ ਨਹੀਂ ਹੈ, ਅੱਠੋ ਪੈਰ ਦਵਾਨੇ ਰਹਿੰਦੇ ਹੈ। ਦੇਖੋ, ਗੁਰੂ ਦੇ ਇਹੋ ਜਿਹੇ ਗੁਰਸਿੱਖ ਉਹ ਗਰੀਬ ਦਾ ਵੀ ਭਲਾ ਕਰਦੇ ਆ, ਜੇ ਕਿਸੇ ਨਾ ਕੋਈ ਮਾੜਾ ਕਰ ਦੇਵੇ ਨਾ, ਕਿਸੇ ਨਾ ਕੋਈ ਮਾੜਾ ਵਰਤਾਓ ਕਰ ਦੇਵੇ, ਉਹਦੇ ਬੱਚੇ ਬੱਚੀ ਨਾ ਮਾੜਾ ਵਰਤਾਓ ਕਰ ਦੇਵੇ। ਗੁਰੂ ਦੇ ਪਿਆਰੇ ਸਿੱਖ ਜਿਨ੍ਹਾਂ ਨੇ ਬਾਜਾਂ ਵਾਲੇ ਸਤਿਗੁਰੂ ਦੀ ਖੰਡੇ ਬਾਟੇ ਦੀ ਪਹੁਲ ਛਕੀ ਹੈ, ਅਮਰ ਛਕੀ ਹੈ, ਉਹਦੇ ਉਹਨਾਂ ਦੇ ਹਿਰਦੇ ਅੰਦਰ ਇਹ ਅਵਾਲੇ ਮਾਰਦਾ ਏ, ਬਈ ਉਸ ਗਰੀਬ ਨੂੰ ਉਹ ਤਕੜੇ ਲੋਕਾਂ ਨੇ ਤੰਗ ਕਰਤਾ, ਵੀ ਆਪਾਂ ਉਹਦੀ ਮਦਦ ਕਰਨੀ ਹੈ। ਬਸ ਮੇਰਾ ਅੱਜ ਦਾ ਪ੍ਰਸੰਗ ਇਹੀ ਹੈ, ਵੀ ਇੱਕ ਸਿੱਖ ਕਿਵੇਂ ਬਚਾਉਂਦਾ ਹੈ ਗਰੀਬਾਂ ਨੂੰ, ਕਿਵੇਂ ਮਦਦ ਕਰਦੇ ਹਨ। ਪੱਟੀ ਸ਼ਹਿਰ ਦੇ ਵਿੱਚ ਇੱਕ ਰਹੀਮਾ ਬਖਸ਼ ਰਹਿੰਦਾ ਹੁੰਦਾ ਮਾਛੀ, ਉਹ ਮੱਛੀਆਂ ਪਕੜਦਾ ਏ ਤੇ ਉਹਨੂੰ ਵੇਚ ਕੇ

ਸਪਾਹੀ ਲੈ ਕੇ ਉਹ ਇਹਨਾਂ ਦੀ ਦੁਕਾਨ ਤੇ ਆਉਂਦਾ ਏ। ਦੁਕਾਨ ਤੇ ਰਹੀਮ ਬਖਸ਼ ਹੁੰਦਾ ਏ, ਉਹਦੀ ਲੜਕੀ ਬੈਠੀ ਹੁੰਦੀ 16 ਸਾਲਾਂ ਦੀ, ਇਹਦੀ 50 ਤੋਂ ਉੱਪਰ ਉੱਪਰ ਉਮਰ ਹੁੰਦੀ ਆ 50 ਸਾਲ ਤੋਂ। ਇਹਦੀ ਨਜ਼ਰ ਪੈਂਦੀ ਆ ਉਸ ਲੜਕੀ ਤੇ, ਇਹ ਰਹੀਮੇ ਬਖਸ਼ ਨੂੰ ਕਹਿੰਦਾ ਇਹ ਲੜਕੀ ਕਿਹਦੀ ਆ, ਅੱਗੇ ਤਾਂ ਕਿਤੇ ਦੇਖੀ ਨੀ, ਉਹ ਕਹਿੰਦਾ ਮੇਰੀ ਲੜਕੀ ਹੈ। ਧੱਕੇ ਦੇ ਨਾਲ ਉਹ ਖੋ ਕੇ ਲੈ ਜਾਂਦੇ ਆ। ਦੇਖੋ 16-17 ਸਾਲਾਂ ਦੀ ਲੜਕੀ ਆ ਰਹੀਮ ਬਖਸ਼, ਉਹ ਮਾਸ਼ੀ ਹੈ ਜਿਹੜਾ ਕਿਰਤ ਕਰਦਾ ਏ, ਮੱਛੀਆਂ ਫੜ ਕੇ ਲਿਆਉਂਦਾ ਉਹਨੂੰ ਵੇਚਦਾ ਏ, ਉਹ ਜਿਹੜੇ ਪੈਸੇ ਵੱਟਦੇ ਉਹਦੇ ਨਾਲ ਆਪਣਾ ਘਰ ਬਾਰ ਚਲਾਉਂਦੇ ਹੈ, ਉਹ ਜ਼ਾਲਮ ਚੰਦਰੇ ਜਿਹਨਾਂ ਨੇ ਬੁਰੀ ਨਜ਼ਰ ਤੱਕੀ ਹੈ, ਔਰ ਲੜਕੀ ਨੂੰ ਚੱਕ ਕੇ ਲੈ ਕੇ ਜਾ ਰਹੇ ਹੈ। ਜਦੋਂ ਚੱਕ ਕੇ ਲੈ ਕੇ ਜਾ ਰਹੇ ਹੈ, ਕਹਿੰਦਾ ਮੈਂ ਨਿਕਾਹ ਕਰਾਊਂਗਾ, ਵਿਆਹ ਕਰਾਊਂਗਾ, ਆਪਦੇ ਘਰੇ ਵਸਾਊਂਗਾ, ਤੇਰੀ ਗਰੀਬੀ ਚੱਕੀ ਜਾਊਗੀ। ਜਦੋਂ ਲੜਕੀ ਨੂੰ ਲੈ ਕੇ ਜਾ ਰਹੇ ਹੈ, ਰਹੀਮੇ ਬਖਸ਼ ਦੀ ਲੜਕੀ ਕਹਿੰਦੀ ਬਾਪੂ ਮੈਨੂੰ ਬਚਾ ਲਈ, ਜੇ ਤੂੰ ਬਚਾਉਣ ਵਾਸਤੇ ਨਾ ਆਇਆ ਮੈਂ ਜ਼ਹਿਰ ਖਾ ਕੇ ਮਰ ਜਾਊਂਗੀ। ਹੁਣ ਸੁਣੋ, ਮੱਲੋ ਮੱਲੀ ਖੋੜੀ ਕੰਨਿਆ ਗਰੀਬ ਦੀ ਪੱਟੀ ਦੇ,

ਮਨ ਸਾਫ ਮੰਗਣ ਵਾਸਤੇ ਆਇਆ ਏ ਰਹੀਮ ਬਖਸ਼ ਮਾਸ਼ੀ ਜ਼ਕਰੀਆ ਖਾਨ ਦੇ ਕੋਲੇ ਵੀ ਇਹ ਗਵਰਨਰ ਇਹ ਇਨਸਾਫ ਕਰੂਗਾ। ਪਰ ਗਰੀਬਾਂ ਦਾ ਇਨਸਾਫ ਕੌਣ ਕਰਦਾ ਏ? ਤਕੜਿਆਂ ਦੇ ਤਕੜੇ ਹੁੰਦੇ ਆ ਤੇ ਗਰੀਬਾਂ ਦਾ ਸਹਾਰਾ ਤਾਂ ਭਗਵਾਨ ਆ, ਰੱਬ ਆ। ਸਿਪਾਹੀਆਂ ਨੂੰ ਸੱਦਦਾ ਏ, ਕਹਿੰਦਾ ਬੁੱਢਾ ਹੋ ਗਿਆ ਇਹਦੀ ਮੱਥ ਤੇ ਪੜਦਾ ਪੈ ਗਿਆ, ਇਹਨੂੰ ਅਕਲ ਨਹੀਂ ਹੈ, ਇੰਨਾ ਚਿਰ ਹੋ ਗਿਆ ਇਹਨੂੰ ਜ਼ਿੰਦਗੀ ਬਤੀਤ ਕਰਦਿਆਂ ਹੋਇਆ, ਉਹ ਇਹਦੀ ਧੀ ਦੇ ਸੌਖੇ ਦਿਨ ਲੰਘਣ ਗਏ, ਗਰੀਬੀ ਕੱਟੀ ਜਾਊਗੀ। ਪੱਟੀ ਦੇ ਅਮੀਰ ਮਿਰਜ਼ਾ ਜਾਫਰ ਬੇਗ ਲੈ ਗਿਆ ਇਹਦੀ ਧੀ ਨੂੰ, ਜੇ ਨਿਕਾਹ ਕਰ ਲੂਗਾ ਤੇ ਐਡੇ ਉਹਦੀ ਸ਼ੋਹਰਤ ਹੈ, ਉਹਦੀ ਇੱਜ਼ਤ ਹੈ, ਐਡੇ ਉਹਦੇ ਮਹਿਲ ਹੈ, ਆਨੰਦ ਮਾਣੂਗੀ ਧੀ ਇਹਦੀ। ਹੈ ਬੁੱਢੇ ਦਾ ਦਿਮਾਗ ਖਰਾਬ ਹੋ ਗਿਆ, ਮੱਤ ਮਰ ਗਈ ਹੈ, ਬਿਨਾ ਗੱਲ ਤੋਂ ਹੀ ਰੌਲਾ ਪਿੱਟਦਾ ਆ ਲੈ ਕੇ ਆਇਆ, ਕੋਈ ਗੱਲਾਂ ਚੋਂ ਗੱਲ ਹੈ ਕੋਈ? ਕਹਿੰਦਾ ਬਾਹਰ ਕੱਢੋ ਇਹਨੂੰ। ਚਾਰ ਸਿਪਾਹੀ ਸਦੇ ਜ਼ਕਰੀਆ ਖਾਨ ਨੇ, ਬਾਹੋਂ ਧੂ ਕੇ ਸਿਪਾਹੀਆਂ ਨੇ ਬਾਹਰ ਕੱਢਤਾ ਏ ਕਚਹਿਰੀ ਚੋਂ। ਆਪ ਚਲਿਆ ਗਿਆ ਗਵਰਨਰ, ਜ਼ਕਰੀਆ ਖਾਨ ਦੁਸ਼ਟ, ਦੁਸ਼ਟ ਤੋਂ ਕਾਹਦੀ ਆਸ ਆ, ਦੁਸ਼ਟਾਂ ਦੇ ਕੋਲੋਂ ਕਾਹਦਾ ਇਨਸਾਫ ਆ ਜੋ ਦੁਸ਼ਟ ਵਿਅਕਤੀ ਦੇ ਮਾਲਕ ਹੈ। ਇਹਨਾਂ ਨੇ ਕਾਹਦਾ ਇਨਸਾਫ ਕਰਨਾ ਹੈ? ਇਨਸਾਫ ਤਾਂ ਰੱਬ ਕਰਦਾ ਜਾਂ ਰੱਬ ਦੇ ਸਿੱਖ ਕਰਦੇ ਹੈ। ਸੋ ਪਿਆਰੇ ਖਾਲਸਾ ਜੀ, ਪਿੱਟ ਰਿਹਾ ਹੈ, ਰੋਂਦਾ ਹੈ, ਕਰਾਉਂਦਾ ਮੇਰੀ ਦਹਾਈ ਆ, ਸੁਣੋ ਓਏ, ਉਮਰ ਦਾ ਬਹੁਤ ਫਰਕ ਹੈ, ਕਿੱਥੇ 16 ਸਾਲ ਦੀ ਲੜਕੀ ਹੈ ਤੇ ਕਿੱਥੇ 50 ਦੇ ਨੇੜੇ ਢੁਕਿਆ ਹੋਇਆ ਉਹ ਪੱਟੀ ਦਾ ਅਮੀਰ ਜਾਫਰ ਬੇਗ। ਉਮਰ ਦਾ ਤਕਾਜਾ ਨਹੀਂ ਹੈ, ਜੇ ਉਹਨਾਂ ਦੀਆਂ ਇਹੋ ਜਿਹੀਆਂ ਉਮਰ ਵੀ ਹੁੰਦੀ ਤਾਂ ਮੈਂ ਤਾਂ ਵੀ ਮੰਨ ਜਾਣਾ ਸੀਗਾ, ਪਰ ਮੇਰੀ ਬੱਚੀ ਤਾਂ ਹਜੇ ਨਿਆਣੀ ਹੈ, ਉਹਨੂੰ ਤਾਂ ਕੋਈ ਕੰਮ ਕਾਰ ਵੀ ਕੁਛ ਨਹੀਂ ਹੈ ਆਉਂਦਾ। ਤੇ ਉਹ ਚੱਕ ਕੇ ਲੈ ਗਿਆ ਮੌਜ ਦੇ ਨਾਲ, ਕਹਿੰਦਾ ਮੈਂ ਨਿਕਾਹ ਕਰਾਊਂਗਾ। ਹੁਣ ਰੋਂਦਾ ਏ, ਪਿੱਟਦਾ ਏ, ਕਿੱਧਰ ਜਾਵਾਂ? ਆਪਣਿਆਂ ਤੋਂ ਆਸ ਲੈ ਕੇ ਆਇਆ ਸੀ ਮੇਰੇ ਆਪਣੇ, ਵੀ ਮੈਂ ਵੀ ਮੁਸਲਮਾਨ ਹਾਂ ਤੇ ਇਹ ਵੀ ਮੁਸਲਮਾਨ ਹੈ, ਵੀ ਮੇਰੀ ਸੁਣੂਗਾ। ਜੇ ਉਹ ਜਾਲਮੇ ਨਹੀਂ ਸੁਣੀ, ਇਹ ਤਾਂ ਗਵਰਨਰ ਆ ਪੰਜਾਬ ਦਾ, ਇਹ ਤੰਗ ਕਰ ਰਹੇ ਆ ਸਿੱਖਾਂ ਨੂੰ, ਹੋਰਾਂ ਨੂੰ। ਪਰ ਅਸੀਂ ਤਾਂ, ਸਾਡੀ ਤਾਂ ਜਾਤੀ ਹੈ ਕੀ ਹੈ, ਜੇ ਮੁਸਲਮਾਨ ਹੀ ਮੁਸਲਮਾਨ ਨੂੰ ਤੰਗ ਕਰੂਗਾ, ਦੇਖੋ ਫਿਰ ਕਿੱਥੇ ਜਾਊਗਾ? ਫਿਰ ਤਾਂ ਖੁਦਕੁਸ਼ੀ ਕਰਨ ਤੋਂ ਬਿਨਾਂ ਕੁਛ ਰਹਿ ਨਹੀਂ ਜਾਂਦਾ। ਕਿ ਸਹਾਰਾ, ਮੇਰੀ ਬੇਟੀ ਕਹਿੰਦੀ ਬਾਪੂ ਮੈਂ ਉੱਥੇ ਕੁਛ ਖਾ ਕੇ ਮਰ ਜੂੰਗੀ, ਜੇ ਮੈਨੂੰ ਛਡਾਉਣ ਨਾਲ ਆਇਆ ਤੂੰ ਜਾਂ ਕੋਈ ਹੱਲ ਨਾ ਕੀਤਾ। ਉਹ ਕਹਿੰਦੀ ਮੈਂ ਉੱਥੇ ਮਰੂੰਗੀ, ਤੇ ਇਹ ਕਹਿੰਦਾ ਮੈਂ ਵੀ ਰਹਿ ਕੇ ਵੀ ਕੀ ਕਰਨਾ ਹੈ। ਹੁਣ ਰੋਂਦਾ ਪਿੱਟਦਾ ਹੋਇਆ ਲਾਹੌਰ ਚੋਂ ਰਵਾਨਾ ਹੁੰਦਾ ਏ, ਬਸ ਉਹਨੂੰ ਐ ਆ ਵੀ ਕਿਤੇ ਮੈਨੂੰ ਖੂਹ ਮਿਲ ਜਾਵੇ, ਮੈਂ ਉਹ ਚ ਛਾਲ ਮਾਰ ਕੇ ਖਤਮ ਹੋ ਜਾਵਾਂ। ਇਹੋ ਜਿਹੀਆਂ ਬਣਤਾਂ ਬਣਾਉਂਦਾ ਹੋਇਆ, ਇਹੋ ਜਿਹੀਆਂ ਸੋਚਾਂ ਸੋਚਦਾ ਹੋਇਆ ਜਿਵੇਂ ਲਾਹੌਰ ਤੋਂ ਰਵਾਨਾ ਹੁੰਦਾ ਹੈ ਉਹ

ਲਾਹੌਰ ਤੋਂ ਤੁਰਦਾ ਏ ਰਹੀਮਾ ਬਖਸ਼ਾ, ਕਹਿੰਦਾ ਮੈਂ ਫਰਿਆਦ ਲੈ ਕੇ ਆਇਆ, ਮੇਰੀ ਸੁਣੀ ਨਹੀਂ ਹੈ, ਹੁਣ ਜਾਵਾਂ ਮੈਂ ਕਿਸੇ ਪਾਸੇ, ਜੇ ਤਾਂ ਮੈਨੂੰ ਕਿਸੇ ਪਾਸੇ ਮੌਤ ਮਿਲ ਜਾਵੇ ਜਾਂ ਖੂਹ ਹੋਵੇ ਤਾਂ ਮੈਂ ਜੇ ਛਾਲ ਮਾਰ ਕੇ ਖਤਮ ਹੋ ਜਾਵਾਂ, ਮੇਰੀ ਧੀ ਨੇ ਉੱਥੇ ਖਤਮ ਹੋ ਜਾਣਾ, ਮੈਂ ਇੱਥੇ ਖਤਮ ਹੋ ਜਾਣਾ ਹੈ। ਦੁੱਖ ਵੀ ਉਹਨੂੰ ਦੱਸਣਾ ਚਾਹੀਦਾ ਜੇ ਦਿਲ ਦਾ ਹਾਮੀ ਹੋਵੇ। ਆਪਾਂ ਇੱਕ ਦੂਜੇ ਕੋਲ ਦੁੱਖ ਫਰੋਲਦੇ ਹਾਂ, ਦੇਖੋ ਦੁਖੀ ਸਾਰਾ ਸੰਸਾਰ ਹੈ, ਨਾਨਕ ਦੁਖੀ ਆ ਸਭ ਸੰਸਾਰ, ਸੁਖੀ ਉਹੀ ਹੈ ਜਿਹੜਾ ਗੁਰੂ ਸਾਹਿਬ ਦਾ ਪ੍ਰਭੂ ਦਾ ਜਾਪ ਕਰਦੇ ਹੈ। ਸੁੱਖਾਂ ਦੇ ਵਿੱਚ ਸਾਰੀ ਦੁਨੀਆ ਨੇੜੇ ਹੋ ਬਹਿੰਦੀ, ਪਰਖੇ ਜਾਣ ਸੱਜਣ ਉਸ ਵੇਲੇ ਜਦ ਬਾਜੀ ਪੁੱਠੀ ਪੈਂਦੀ। ਸੁੱਖਾਂ 'ਚ ਤਾਂ ਕਹਿਣਗੇ ਮੇਰਾ ਚਾਚਾ ਏ, ਮੇਰੇ ਦਾਦੇ ਦਾ ਪੋਤਾ ਲੱਗਦਾ ਏ, ਕਾਂ ਦਾਦੇ ਦੇ ਭਰਾ ਦਾ ਕੁਛ ਐਂ ਲੱਗਦਾ, ਮੇਰਾ ਉਹ ਲੱਗਦਾ, ਸਾਰੇ ਜਾਣੇ ਆਉਣਗੇ ਵੀ ਜਦੋਂ ਕੋਈ ਅਹੁਦਾ ਮਿਲ ਜਾਂਦਾ, ਕੋਈ ਚਾਰ ਪੈਸੇ ਆ ਜਾਂਦੇ ਆ, ਸਾਡਾ ਹੀ ਹੈ, ਸਾਡੇ ਖਾਨਦਾਨ 'ਚੋਂ ਹੀ ਹੈ, ਫਿਰ ਖਾਨਦਾਨ ਚੇਤੇ ਆ ਜਾਂਦਾ ਹੈ। ਸੋ ਪਿਆਰੇ ਖਾਲਸਾ ਜੀ, ਐਂ ਹੋ ਜਾਂਦਾ ਫਿਰ, ਤੇ ਜਦੋਂ ਬਿਪਤਾ ਦਾ ਸਮਾਂ ਪੈਂਦਾ ਏ, ਉਹ ਤੇ ਘਾਟੇ ਪੈਂਦੇ ਆ, ਉਹਦਾ ਨੁਕਸਾਨ ਹੋ ਜਾਂਦਾ ਏ, ਫਿਰ ਕਹਿਣਗੇ ਭੱਜੋ ਵੀ ਕਿਹੜਾ, ਹੁਣ ਸਵਾਲ ਪਾਊਗਾ ਜਿਹੜੇ ਖਾਧੇ ਆ ਵਾਪਸ ਮੜਾਊਗਾ, ਇਹ ਜਿਹੜੇ ਖਵਾਇਆ ਵੀ ਹੈ ਵਾਪਸ ਮੜਾਓ ਵੀ ਕਰੋ ਕਿਹੜਾ, ਉਹ ਤਾਂ ਇੰਨਾ ਕੁਛ ਖਾ ਗਏ ਆ, ਮੋੜੋ ਕਿਹੜਾ, ਸਾਹ ਮੰਗੋ ਫਿਰ ਭੱਜ ਜਾਂਦੇ ਆ। ਦੇਖੋ ਉਸ ਰੱਬ ਨੇ ਦੁੱਖ ਸਭ ਨੂੰ ਦਿੱਤੇ ਹਨ, ਕੋਈ ਕਿਸ ਕੋਲੋਂ ਕੋਈ ਦੁਖੀ ਆ, ਕੋਈ ਕਿਸ ਕੋਲੋਂ ਦੁਖੀ ਹੈ, ਜੇ ਔਲਾਦ ਹੈ ਤਾਂ ਉਹ ਮਾੜੀ ਨਿਕਲ ਜਾਂਦੀ ਹੈ, ਉਹ ਦੁੱਖ ਹੈ, ਜਿਹਦੇ ਨਹੀਂ ਹੈ ਉਹ ਦੁਖੀ ਹੈ, ਤੇ ਜਿਹਨੂੰ ਮਰਜ਼ੀ ਪੁੱਛ ਕੇ ਦੇਖ ਲਓ ਕਿਹੜਾ, ਦੁੱਖ ਦਿੱਤੇ ਹਨ, ਪਰ ਜਦੋਂ ਅਸੀਂ ਪ੍ਰਭੂ ਦਾ ਜਾਪ ਕਰਦੇ ਹਾਂ, ਗੁਰੂ ਦੇ ਦੁਆਰੇ ਤੇ ਆਉਂਦੇ, ਉਦੋਂ ਦੁੱਖ ਘੱਟ ਜਾਂਦੇ। ਆਪਾਂ ਕਹਿੰਦੇ ਹਾਂ ਵੀ ਜੇ ਕਿਸੇ ਦੀ ਖੁਸ਼ੀ ਸ਼ਾਮਿਲ ਹੋਈਏ ਖੁਸ਼ੀ ਵੱਧ ਜਾਂਦੀ ਹੈ, ਜੇ ਕਿਸੇ ਦੇ ਦੁੱਖ ਸ਼ਾਮਿਲ ਹੋਈਏ ਦੁੱਖ ਘੱਟ ਜਾਂਦਾ, ਗਮ ਭੁੱਲ ਜਾਂਦਾ ਵੀ ਹਾਂ ਮੇਰਾ ਭਾਈਚਾਰਾ ਮੇਰੇ ਆਪਣੇ ਸਾਡੇ ਇਸ ਸ਼ੋਕ ਸਮਾਗਮ ਦੇ ਵਿੱਚ ਆਏ ਆ। ਨਹੀਂ ਤਾਂ ਲੋਕ ਮਜ਼ਾਕ ਦਾ ਪਾਤਰ ਬਣਾਉਂਦੇ ਆ, ਆਪਾਂ ਹਰੇਕ ਕੋਲ ਦੁੱਖ ਫੋਲ ਦਿੰਦੇ ਹਾਂ, ਮੈਨੂੰ ਆਹ ਦੁੱਖ ਹੈ, ਮੈਨੂੰ ਆਏ ਆ, ਕਈ ਤਾਂ ਸੁਣ ਕੇ ਮਜ਼ਾਕ ਬਣਾਉਂਦੇ ਆ, ਲੇਕਿਨ ਉਦੋਂ ਤਾਂ ਐਂ ਕਹਿੰਦਾ ਸੀਗਾ, ਹੁਣ ਇਹ ਐਂ ਕਹਿੰਦਾ ਹੈ, ਸਮਾਂ ਇੱਕੋ ਜਿਹਾ ਨਹੀਂ ਦਿੰਦਾ ਹੈ। ਕਾਫ ਕਸਾਈਆ, ਮੈਂ ਤੈਨੂੰ ਰੱਬ ਨਾ ਮੰਨਾ, ਤੂੰ ਕੈਸੇ ਅਦਰ ਕਮਾਉਣਾ ਹੈ, ਜਿਹੜੇ ਬੰਦੇ ਤੈਨੂੰ ਯਾਦ ਨਹੀਂ ਕਰਦੇ ਉਹਨਾਂ ਵਿੱਚ ਬਹਿਸਤ ਪਹੁੰਚਾਉਣਾ, ਜਿਹੜੇ ਮਰ ਗਏ ਯਾਦ ਤੇਰੀ ਬਚਾ ਉਹਨਾਂ ਅੱਗ ਬਿਰ ਹੋਂਦੀ ਲਾਉਣਾ। ਰਿਸ਼ੀ ਮੁਨੀ ਤੇਰਾ ਭੇਦ ਨਹੀਂ ਪਾਇਆ, ਤੂੰ ਪਤਾ ਨਹੀਂ ਕੀ ਚਾਹੁੰਦਾ, ਕੋਈ ਭੇਦ ਆਇਆ ਹੈ? ਰਿਸ਼ੀ ਮੁਨੀ ਜਿਹਨੇ ਜਿਹੜੇ ਪੁੱਠੇ ਲੜਕੇ ਬੰਦਗੀਆਂ ਕੀਤੀਆਂ, ਪੱਤੇ ਤੋੜ ਤੋੜ ਕੇ ਖਾਧੇ, ਆਹ ਮਾਸ ਸੁੱਕ ਗਿਆ, ਕੱਲੇ ਹੱਡ ਰਹਿ ਗਏ, ਉਹ ਨਹੀਂ ਭੇਦ ਪਾ ਸਕੇ ਉਸ ਪ੍ਰਭੂ ਦਾ, ਭਗਵਾਨ ਦਾ। 50-50 ਸਾਲ ਦੀਆਂ ਹੋਰ ਕਿੰਨੀਆਂ ਬੰਦਗੀਆਂ ਵਾਲੇ ਫਸ ਗਏ, ਤੇ ਪਾਰ ਲਾਤਾ ਤੇ ਗਣਕਾਂ ਵਰਗੀਆਂ, ਉਹਨੇ ਪਾਪ ਦੇਖੇ ਨੀ, ਪਾਪ ਕਿਰਪਾ ਕਰਤੀ ਹੈ, ਅੰਤਮ ਸਮੇਂ ਜੋ ਭਗਵਾਨ ਦਾ ਨਾਮ ਜਪਦਾ ਹੈ ਉਹ ਬੈਕੁੰਠ ਧਾਮ ਨੂੰ ਜਾਂਦਾ ਏ। ਸੋ ਪਿਆਰੇ ਖਾਲਸਾ ਜੀ, ਇਹ ਰੱਬ ਦਾ ਭੇਦ ਪਾਉਣਾ ਬਹੁਤ ਔਖਾ ਹੈ ਤੇ ਬਹੁਤ ਮੁਸ਼ਕਲ ਹੈ, ਕੋਈ ਭੇਦ ਰੱਬ ਦਾ ਭਗਵਾਨ ਦਾ ਨਹੀਂ ਪਾ ਸਕਿਆ। ਹੁਣ ਗਰੀਬਾਂ ਦਾ ਸਹਾਰਾ ਕੌਣ ਬਣੂਗਾ? ਜੀ ਤੂੰ ਆਸ ਸੀਗੀ, ਉਹਨੇ ਵੀ ਬਾਣੀ ਫੜੀ, ਜਿਹਨੇ ਦੁੱਖ ਦੂਰ ਕਰਨਾ ਸੀਗਾ, ਸਜ਼ਾ ਦੇਣੀ ਸੀਗੀ, ਉਲਟਾ ਇਹਨੂੰ ਘੂਰ ਕੇ ਧੱਕੇ ਮਰਾ ਕੇ ਬਾਹਰ ਭੇਜਤਾ, ਕਹਿੰਦੇ ਜਾਣ ਦੋ ਇਹਨੂੰ, ਇਹਦਾ ਦਿਮਾਗ ਹਿੱਲ ਗਿਆ, ਬੁੱਢਾ ਹੋ ਗਿਆ ਹੈ, ਹੁਣ ਕਹਿੰਦਾ ਮੈਂ ਜਾਵਾਂ। ਐਂ ਬਣਤਾ ਬਣਾਉਂਦਾ ਮਨ ਦੇ ਨਾਲ, ਲਾਹੌਰ ਤੋਂ ਤੁਰਦਾ ਏ, ਜਾਣਾ ਤਾਂ ਆਪਦੇ ਨਗਰ ਪੱਟੀ ਨੂੰ ਆ, ਤੇ ਪੂਲੇ ਪਿੰਡ ਨੂੰ ਆ ਰਿਹਾ, ਪੂਲੇ ਪਿੰਡ ਨੂੰ, ਉਦੋਂ ਨੂੰ ਹੋਤ ਰਿਹਾ ਏ, ਸ਼ਾਮਾਂ ਦਾ ਵੇਲਾ ਏ, ਪੂੰਡੇ ਪਿੰਡ ਨੂੰ ਜਾ ਰਿਹਾ ਏ, ਤੇ ਉਧਰੋਂ ਭਾਈ ਤਾਰੂ ਸਿੰਘ, ਸਰਦਾਰ ਤਾਰੂ ਸਿੰਘ ਬਾਜਾਂ ਵਾਲੇ ਗੁਰੂ ਦਾ ਸਿੱਖ, ਆਪਦੇ ਖੇਤੋਂ ਗੇੜਾ ਮਾਰ ਕੇ ਮੁੜ ਰਿਹਾ ਹੈ, ਇਹ ਉੱਥੇ ਇਹ ਐਂ ਆ ਰਿਹਾ ਏ, ਰੋਈ ਜਾਂਦਾ, ਗਮਾਂ ਦੇ ਸਮੁੰਦਰਾਂ ਵਿੱਚ ਡੁੱਬਿਆ ਬੈਠਾ, ਜਿਵੇਂ ਕਹਿੰਦੇ ਵੀ ਡੁੱਬਦੇ ਨੂੰ ਤਿਣਕੇ ਦਾ ਸਹਾਰਾ ਹੈ। ਬਾਜਾਂ ਵਾਲੇ ਦਾ ਗੁਰੂ ਸਰਦਾਰ ਤਾਰੂ ਸਿੰਘ ਪੂਲਾ ਆ ਗਏ, ਉਹ ਜਿਵੇਂ ਰਹੀਮੇ ਬਖਸ਼ ਨੂੰ ਰੋਂਦੇ ਹੋਏ ਨੂੰ ਪੁੱਛਦਾ ਕਿ ਬਾਪੂ ਤੈਨੂੰ ਕੀ ਹੋ ਗਿਆ, ਤੂੰ ਕਿਉਂ ਰੋਈ ਜਾਂਦਾ।

0: ਬਾਜਾਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਪਿਆਰੇ ਸਿੱਖਾਂ ਦੇ ਅੰਦਰ ਦਇਆ ਕੁੱਟ ਕੁੱਟ ਕੇ ਭਰੀ ਹੋਈ ਹੈ। ਕਿਸੇ ਦਾ ਦੁੱਖ ਜਰ ਨਹੀਂ ਸਕਦੇ। ਜੇ ਕਿਸੇ ਨੂੰ ਮੁਸੀਬਤ ਹੁੰਦੀ ਹੈ ਤਾਂ ਪੁੱਛਣਗੇ ਵੀ ਤੈਨੂੰ ਕੀ ਦੁੱਖ ਹੈ। ਉਹ ਭਾਈ ਤਾਰੂ ਸਿੰਘ ਵੀ ਉਹ ਰਹੀਮੇ ਬਖਸ਼ ਨੂੰ ਪੁੱਛਦਾ ਹੈ, ਬਾਪੂ ਤੂੰ ਰੋ ਕਿਉਂ ਰਿਹਾ, ਤੈਨੂੰ ਕੀ ਦੁੱਖ ਹੈ। ਇਸ ਤੋਂ ਅੱਗੇ ਦਾ ਇਤਿਹਾਸ ਕੱਲ ਦੇ ਦੁਆਨਾ ਸਰਵਣ ਕਰਾਵਾਂਗੇ। ਇਤਿਹਾਸ ਉੱਚੇ ਤੇ ਸੁੱਚੇ ਬੋਲਦਿਆਂ ਤੋਂ ਗਲਤੀਆਂ ਹੋਈ ਜਾਂਦੀਆਂ। ਗੁਰੂ ਸਾਹਿਬ ਤੇ ਗੁਰੂ ਦੀ ਸੰਗਤ ਬਖਸ਼ਣ ਯੋਗ ਹੈ। ਅਣਜਾਣ ਬੱਚੇ ਸਮਝ ਕੇ ਖਿਮਾ ਕਰਿਓ। ਬੇਅੰਤ ਸੰਗਤਾਂ ਨੇ ਮਾਇਆ ਰੂਪੀ ਸੀਸ ਬਖਸ਼ੀ। ਗੁਰੂ ਸਾਹਿਬ ਸਭ ਨੂੰ ਚੜ੍ਹਦੀ ਕਲਾ ਘਰ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਬਖਸ਼ਿਸ਼ ਕਰਨ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪਹਿਰਦਾਸ ਜੀਓ ਪਿੰਡ ਸਭ ਤੇਰੀ, ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਕੋਈ ਨਾ ਜਾਣੇ, ਤੁਮਰਾ ਅੰਤ ਉਚੇ ਤੇ ਉਚਾ ਸਗਲ।

ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਇ। ਅਰਜਨ ਹਰ ਗੋਬਿੰਦ ਨਾਉ ਸਿਮਰੋ, ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਏ, ਜਿਸ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਕਰਨਾਉ, ਨਿਧਾ ਵੇ ਧਾਏ, ਸਭ ਥਾਈ ਹੋਏ ਸਹਾਇ। ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ। ਦੇਗ ਚਲਾਈ ਤੇਗ ਵਾਹੀ, ਦੇਖ ਕੇ ਅੰਡਿਠ ਕੀਤਾ ਤਨਾ, ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿੱਤ ਆਵੇ, ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ। ਦੇਗ ਤੇਗ ਫਤਿਹ, ਬਿਰਧ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਇ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ। ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ, ਝੰਡੇ ਬੁੰਗੇ, ਜੁਗੋ ਜੋਗੇ ਅਟਲ, ਧਰਮ ਕਾ ਜੈਕਾਰ, ਖਾਲਸਾ ਜੀ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਾਧਾ ਰੱਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾ ਤਰਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ, ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀ ਦਾਰ ਤੇ ਸੇਵਾ ਸੰਭਾਲ ਦਾ ਦਾਨ, ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ। ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਜੋਦੜੀ ਪ੍ਰਾਰਥਨਾ ਹੈ ਪਾਤਸ਼ਾਹ ਜੀ। ਉਹ ਆਪ ਜੀ ਦੇ ਹਜ਼ੂਰ ਸੰਧਿਆ ਸਮੇਂ ਨੂੰ ਮੁੱਖ ਰੱਖਦਿਆਂ ਦੀਵਾਨ ਸਜਾਏ ਗਏ, ਸਜੇ ਹੋਏ ਦੀਵਾਨਾਂ ਅੰਦਰ ਗੁਰਬਾਣੀ ਸ਼ਬਦ ਕੀਰਤਨ, ਗੁਰਮਤਿ ਵਿਚਾਰਾਂ, ਢਾਡੀ ਵਾਰਾਂ, ਇਤਿਹਾਸ ਰਾਹੀਂ ਸੇਵਾ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਅਗਾਂਹ ਤੋਂ ਸਮੱਤ ਬਖਸ਼ਿਸ਼ ਕਰਨੀ, ਸਮੂਹ ਸੰਗਤ ਦੀ ਅਰਦਾਸ ਬੇਨਤੀ ਪ੍ਰਵਾਨ ਕਰਨੀ, ਕਦਮ ਕਦਮ ਲੇਖੇ ਵਿੱਚ ਲਾਉਣਾ, ਆਪ ਜੀ ਦੀਆਂ ਬਖਸ਼ੀਆਂ ਦਾਤਾਂ ਦੇ ਵਿੱਚੋਂ ਤਿਲ ਫੁੱਲ ਭੇਟਾਵਾਂ ਦਾਤੇ ਪ੍ਰਵਾਨ ਕਰਨੀਆਂ, ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀ ਦਾਤ ਦੇ ਕੇ ਨਵਾਜਣਾ, ਮਨੋਕਾਮਨਾਵਾਂ ਸ਼ੁਭ ਭਾਵਨਾਵਾਂ ਗੁਰਮਤਿ ਅਨੁਸਾਰ ਪੂਰੀਆਂ ਕਰਨੀਆਂ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾ ਕੇ ਸਤ ਸੰਤੋਖ ਦਇਆ ਧਰਮ ਧੀਰਜ ਦੀਆਂ ਦਾਤਾਂ ਬਾਣੀ ਬਾਣੇ ਨਾਲ ਗੁਰੂ ਦਰ ਦੇ ਨਾਲ ਪ੍ਰੇਮ ਪਿਆਰ ਬਖਸ਼ਿਸ਼ ਕਰਨਾ ਪਾਤਸ਼ਾਹ ਜੀਓ। ਐਸ ਵਕਤ ਆਪ ਜੀ ਦੇ ਹਜ਼ੂਰ ਦੀਵਾਨਾਂ ਦੀ ਸਮਾਪਤੀ ਦੀ ਅਰਦਾਸ ਹੈ, ਕਿਰਪਾ ਕਰੋ ਪਾਵਨ ਹੁਕਮ ਦੀ ਦਾਤ ਬਖਸ਼ ਕੇ ਨਿਹਾਲ ਕਰੋ, ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ, ਸਰਬਾਦੇ ਕਾਰਜ ਰਾਸ ਕਰਨੇ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ ਤਬਹਿ ਚਲਾਏ, ਸਭ ਸਿੱਖਨ ਕੋ ਹੁਕਮ ਹੈ,

ਧੰਨ ਵਾਹਿਗੁਰੂ ਸਾਹਿਬ ਜੀ। ਗਿਆਨ ਧਿਆਨ ਕਿਸ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ, ਜਿਨ ਕਲ ਰਾਖੀ ਮੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ, ਜਿਨ ਕਲ ਰਾਖੀ ਮੇਰੀ। ਧੰਨ ਵਾਹਿਗੁਰੂ ਸਾਹਿਬ ਜੀ। ਸਲੋਕ ਮਹਲਾ ਤੀਜਾ। ਬਿਨ ਸਤਿਗੁਰ ਸੇਵੇ ਜਗਤ ਮੁਆ, ਬਿਰਥਾ ਜਨਮ ਗਵਾਏ। ਦੂਜੇ ਭਾਏ ਅਤ ਦੁੱਖ ਲੱਗਾ, ਮਰ ਜੰਮੈ ਆਵੇ ਜਾਏ। ਬਿਨ ਸਤਿਗੁਰ ਸੇਵੇ ਜਗਤ ਮੁਆ, ਬਿਰਥਾ ਜਨਮ ਗਵਾਏ। ਦੂਜੇ ਭਾਏ ਅਤ ਦੁੱਖ ਲੱਗਾ, ਮਰ ਜੰਮੈ ਆਵੇ ਜਾਏ। ਵਿਸ਼ਟਾ ਅੰਦਰ ਵਾਸ ਹੈ, ਫਿਰ ਫਿਰ ਜੂਨੀ ਪਾਏ। ਨਾਨਕ ਬਿਨ ਨਾਵੇਂ ਜਮ ਮਾਰਸੀ, ਅੰਤ ਗਿਆ ਪਛਤਾਏ। ਮਹਲਾ ਤੀਜਾ। ਇਸ ਜਗ ਮਹਿ ਪੁਰਖ ਏਕ ਹੈ, ਹੋਰ ਸਗਲੀ ਨਾਰ ਸਬਾਈ। ਸਭ ਘਟ ਭੋਗਵੈ ਅਲਿਪਤ ਰਹਿ, ਅਲਖ ਨਾ ਲਖਣਾ ਜਾਈ। ਪੂਰੇ ਗੁਰ ਵੇਖਾਲਿਆ,

ਏਜੰਸੀ ਆ, ਤੁਸੀਂ ਜੰਗਲਾਂ ਵਿੱਚੋਂ ਤੁਸੀਂ ਸਾਡੇ ਉੱਤੇ ਯਕੀਨ ਬਣਾ ਕੇ ਰੱਖਿਓ, ਉਹਨਾਂ ਚਿਰ ਤੱਕ ਤੁਹਾਡੇ ਗੁਰਧਾਮਾਂ ਦੀ ਸੇਵਾ ਸੰਭਾਲ ਅਸੀਂ ਕਰਾਂਗੇ। ਯਾਨੀ ਕਿ ਉਹਨਾਂ ਦੇ ਮਨ ਵਿੱਚ ਕੋਈ ਖੋਟ ਨਹੀਂ ਸੀ ਹੈਗਾ, ਉਹਨਾਂ ਨੇ ਬੜੀ ਫਰਾਕ ਦਿਲੀ ਤੇ ਬੜੀ ਨੇਕ ਦਿਲੀ ਨਾਲ ਇਹ ਗੱਲ ਕਹੀ। ਪਰ ਨਾ ਹਿੰਦੂ ਵੀਰਾਂ ਨੂੰ ਇਸ ਗੱਲ ਦਾ ਪਤਾ ਸੀ ਤੇ ਨਾ ਸਿੱਖਾਂ ਨੂੰ ਇਲਮ ਸੀ ਵੀ ਇਹ ਐਮਰਜੈਂਸੀ ਕਿੰਨਾ ਲੰਮਾ ਸਮਾਂ ਚੱਲੇਗੀ। ਤੋ ਸਮਾਂ ਲੱਗਾ 150 ਸਾਲ ਦਾ। ਇਸ 150 ਸਾਲ ਦੇ ਦੌਰਾਨ ਜੰਗਲਾਂ ਦੇ ਵਿੱਚ ਰਹਿੰਦਿਆਂ ਸਿੱਖਾਂ ਦੀਆਂ ਵੀ 3-4 ਜਨਰੇਸ਼ਨ ਚੇਂਜ ਹੋ ਗਈਆਂ, ਤੇ ਜਿਨ੍ਹਾਂ ਨੇ ਪ੍ਰਬੰਧ ਸੰਭਾਲਿਆ ਸੀ ਉਹਨਾਂ ਦੀਆਂ ਵੀ 3-4 ਜਨਰੇਸ਼ਨ ਚੇਂਜ ਹੋ ਗਈਆਂ। ਔਰ ਲਾਲਚ ਹਰ ਬੰਦੇ ਦੇ ਅੰਦਰ ਹੁੰਦਾ ਆ। ਮੈਂ ਬੋਲਦਾ ਤੇ ਮੇਰੇ ਮਨ 'ਚ ਵੀ ਲਾਲਚ ਆ ਵੀ ਮੈਨੂੰ ਕੁਝ $5 $10 ਦੇ ਕੇ ਜਾਵੇ, ਇੱਦਾਂ ਹੀ ਹੈ ਨਾ ਜੀ, ਹਰ ਬੰਦੇ ਨੇ ਗੁਜ਼ਾਰਾ ਕਰਨਾ। ਤੋ ਜਿਹੜੇ ਉਹਨਾਂ ਗੁਰਦੁਆਰਿਆਂ ਦਾ ਪ੍ਰਬੰਧ ਸੰਭਾਲ ਰਹੇ ਸੀ ਨਾ ਤੀਜੀ ਚੌਥੀ ਜਨਰੇਸ਼ਨ ਦੇ ਰੂਪ ਦੇ ਵਿੱਚ, ਉਹਨਾਂ ਦੇ ਮਨ ਵਿੱਚ ਆਇਆ ਵੀ ਆਹ ਲਾਗੇ ਛਾਗੇ ਮੰਦਰ ਜਿਹੜੇ ਬਣੇ ਆ ਇਹਨਾਂ 'ਤੇ ਲਾਈਨ ਲੱਗੀ ਰਹਿੰਦੀ ਆ ਦਿਹਾੜਿਆਂ ਦੇ ਉੱਤੇ, ਅਤੇ ਗੁਰਦੁਆਰੇ ਕੋਈ ਵੀ ਨਹੀਂ ਆਉਂਦਾ, ਅਤੇ ਗੁਰਦੁਆਰੇ ਆਉਣਾ ਸਿੱਖਾਂ ਨੇ ਤਾਂ ਸਿੱਖ ਹੈ ਹੀ ਨਹੀਂ। ਉਹਨਾਂ ਆਖਿਆ ਕਿਉਂ ਨਾ ਜੀ ਆਪਾਂ ਗੁਰਦੁਆਰਿਆਂ ਦਾ ਰੂਪ ਥੋੜ੍ਹਾ ਜਿਹਾ ਬਦਲ ਕੇ ਮੰਦਰਾਂ ਵਾਲਾ ਕਰ ਦਈਏ, ਇੱਥੇ ਵੀ ਲੋਕ ਆਇਆ ਕਰਨਗੇ। ਤੋ ਤੁਸੀਂ ਸਰਦਾਰ ਕਰਤਾਰ ਸਿੰਘ ਕਲਾਸਵਾਲੀਆ ਦੀ ਕਿਤਾਬ ਪੜ੍ਹਿਓ, ਦਰਬਾਰ ਸਾਹਿਬ ਦੇ ਸਾਬਕਾ ਹੈੱਡ ਗ੍ਰੰਥੀ ਸੀ, ਬੜੀ ਪੁਰਾਣੀ। ਉਹਨਾਂ ਕਿਤਾਬ ਵਿੱਚ ਲਿਖਿਆ ਸੀ ਵੀ ਦਰਬਾਰ ਸਾਹਿਬ ਦੀ ਪ੍ਰਕਰਮਾ ਦੇ ਵਿੱਚ ਹਿੰਦੂ ਦੇਵੀ ਦੇਵਤਿਆਂ ਦੀਆਂ 360 ਮੂਰਤੀਆਂ ਸੀ ਦਰਬਾਰ ਸਾਹਿਬ ਦੀ ਪ੍ਰਕਰਮਾ ਦੇ ਵਿੱਚ। ਉੱਥੇ ਲੋਕ ਆਪਣਾ ਵਰਤ ਰੱਖ ਰਹੇ ਆ, ਹਨੂੰਮਾਨ ਚਾਲੀਸਾ ਪੜ੍ਹ ਰਹੇ ਆ, ਵਰਤ ਤੋੜ ਰਹੇ ਆ, ਮੰਦਰਾਂ ਦੀ ਪੂਜਾ ਹੋ ਰਹੀ ਆ, ਟੱਲ ਖੜਕ ਰਹੇ ਆ, ਮੁੰਡਨ ਹੋ ਰਹੇ ਆ, ਸਭ ਕੁਝ ਹੋ ਰਿਹਾ ਉੱਥੇ। ਈਵਨ 1885 ਤੱਕ ਤਰਨ ਤਾਰਨ ਸਾਹਿਬ ਦੇ ਗੁਰਦੁਆਰੇ ਵਿੱਚ ਹਵਨ ਕਰਕੇ ਤੇ ਗੁਰੂ ਅਰਜਨ ਸਾਹਿਬ ਦਾ ਸ਼ਰਾਧ ਮਨਾਇਆ ਜਾਂਦਾ ਰਿਹਾ, ਜਿਹੜਾ ਬਾਅਦ 'ਚ ਗਿਆਨੀ ਦਿੱਤ ਸਿੰਘ ਹੋਣਾ ਨੇ ਮਨਾ ਕੀਤਾ, ਫਿਰ ਬੰਦ ਹੋਇਆ, ਇੱਥੇ ਬੰਦ ਨਹੀਂ ਸੀ ਹੋ ਸਕਦਾ। ਤੋ ਇਸ ਰੂਪ ਦੇ ਵਿੱਚ ਗੱਲ, ਜੇ ਤੁਸੀਂ ਖਾਲਸਾ ਸਮਾਚਾਰ ਪੱਤਰ ਕਪੜੋ ਤੇ ਗਿਆਨੀ ਦਿੱਤ ਸਿੰਘ ਲਿਖਦੇ ਆ ਵੀ ਸਿੱਖਾਂ ਦੀ ਤਸੀਰ ਬਦਲ ਗਈ। ਤਸੀਰ ਇਸ ਰੂਪ ਦੇ ਵਿੱਚ ਬਦਲ ਗਈ ਵੀ ਸਿੱਖ ਥੱਲੇ ਕਛਹਿਰਾ ਪਾ ਰਹੇ ਆ, ਉੱਤੇ ਧੋਤੀ ਬੰਨ ਰਹੇ ਆ, ਥੱਲੇ ਜਨੇਊ ਪਹਿਨ ਰਹੇ ਆ, ਉੱਤੇ ਕਿਰਪਾਨ ਪਾ ਰਹੇ ਆ, ਮੱਥੇ 'ਤੇ ਤਿਲਕ ਲਾ ਰਹੇ ਆ। 1.25 ਮਹੀਨੇ ਬਾਅਦ ਜਿਹੜੀ ਬੱਚੇ ਨੂੰ ਅਤੇ ਬੱਚੇ ਦੀ ਮਾਂ ਨੂੰ ਸੁੱਚੀਆਂ ਕਰਨ ਵਾਲੀ ਗੱਲ ਆ, ਜਿਹਨੂੰ ਹੁਣ ਅਸੀਂ ਅੰਮ੍ਰਿਤ ਛਕਾਉਣਾ ਕਹਿ ਦਿੰਦੇ, ਰੂਪ ਬਦਲ ਗਿਆ। ਅਸਲ ਦੇ ਵਿੱਚ 1.25 ਮਹੀਨੇ ਬਾਅਦ ਬੱਚੇ ਦੇ ਮੂੰਹ 'ਚ ਗਊ ਦਾ ਮੂਤਰ ਪਾ ਕੇ ਅਤੇ ਫਿਰ ਬੱਚੇ ਨੂੰ, ਸਿੱਖਾਂ ਦੇ ਬੱਚੇ ਨੂੰ ਫਿਰ ਸ਼ੁੱਧ ਕੀਤਾ ਜਾਂਦਾ ਸੀ। ਸਿੰਘ ਸਭਾ ਲਹਿਰ ਨੇ, ਗੁਰਦੁਆਰਾ ਸੁਧਾਰ ਲਹਿਰ ਨੇ ਬੜਾ ਬੜਾ ਜਿਹੜਾ ਹੰਬੜਾ ਮਾਰਿਆ, ਬੜਾ ਯਤਨ ਕੀਤਾ, ਬੜਾ ਸਟਰਗਲ ਕੀਤਾ। ਜਦੋਂ ਆਪਾਂ ਇਹ ਸਾਕਿਆਂ ਨੂੰ ਪੜ੍ਹਦੇ ਹਾਂ, ਪੰਜਾਂ ਸਾਹਿਬ ਦਾ ਸਾਕਾ, ਨਨਕਾਣਾ ਸਾਹਿਬ ਦਾ ਸਾਕਾ, ਮਹੰਤਾਂ ਕੋਲੋਂ ਗੁਰਦੁਆਰੇ ਵਾਪਸ ਲੈਣੇ, ਉਹਨਾਂ ਨੇ ਜੱਦੋ ਜਹਿਦ ਕਰਕੇ ਮਹੰਤਾਂ ਦੇ ਕੋਲੋਂ ਗੁਰਦੁਆਰੇ 'ਤੇ ਵਾਪਸ ਲੈ ਲਏ। ਗੁਰਦੁਆਰਿਆਂ ਦਾ ਪ੍ਰਬੰਧ ਤਾਂ ਸਿੱਖਾਂ ਦੇ ਹੱਥਾਂ ਵਿੱਚ ਲੈ ਕੇ ਦਿੱਤਾ, ਪਰ ਸਿੱਖ ਮਨਾਂ ਵਿੱਚ ਜਿਹੜੀ ਹਿੰਦੂ ਬ੍ਰਾਹਮਣਵਾਦ ਦੀ ਤਸਵੀਰ ਬਣੀ ਸੀ ਉਹ ਨਹੀਂ ਕੱਢ ਸਕੇ, ਉਹ ਅੱਜ ਵੀ ਉੱਦਾਂ ਹੀ ਆ। ਤੋ ਅੱਜ ਮੈਂ ਜਿਹੜੀ ਗੱਲ ਜਦੋਂ ਸ਼ੁਰੂ ਕੀਤੀ ਸੀ ਉਹ ਇਹ ਆ, ਪਿੰਡਾਂ ਦੇ ਵਿੱਚ ਤੁਸੀਂ ਵੇਖੋ ਸੰਗਰਾਂਦ ਦਾ ਦਿਨ, ਕੋਈ ਬੰਦਾ ਖੇਤੀ ਨਹੀਂ ਕਰਦਾ, ਉਹ ਕਹਿੰਦੇ ਜੇ ਅਸੀਂ ਅੱਜ ਖੇਤੀ ਕੀਤੀ ਸਾਡਾ ਨੁਕਸਾਨ ਹੋ ਜਾਣਾ। ਸੰਗਰਾਂਦ ਦਾ ਦਿਨ ਕੋਈ ਬੰਦਾ ਆਪਣੇ ਹੱਥੋਂ ਦੋਧੀ ਦੇ ਪੈਸੇ ਦੇਣ ਵਾਲੇ ਆ, ਨਹੀਂ ਦੇਣੇ। ਕਿਰਾਨੇ ਦੀ ਦੁਕਾਨ ਦੇ ਪੈਸੇ ਦੇਣ ਵਾਲੇ ਆ, ਨਹੀਂ ਦੇਣੇ। ਕਹਿੰਦੇ ਜੇ ਅੱਜ ਪੈਸੇ ਦਿੱਤੇ ਪੂਰਾ ਮਹੀਨੇ ਪੈਸੇ ਦੇਣੇ ਪੈਣੇ ਆ, ਜੇ ਅੱਜ ਰੈਂਟ ਦੇ ਦਿੱਤਾ ਪੂਰਾ ਮਹੀਨੇ ਰੈਂਟ ਦੇਣਾ ਪੈਣਾ ਆ। ਉਹ ਕਹਿੰਦੇ ਅੱਜ ਪੈਸਾ ਲਓ, ਜੇ ਪੈਸਾ ਦੇਣਾ ਆ ਤੇ ਧਾਰਮਿਕ ਸਥਾਨ ਤੇ ਦਿਓ, ਗੁਰਦੁਆਰੇ ਦਿਓ, ਰਾਗੀ ਨੂੰ ਦਿਓ, ਗ੍ਰੰਥੀ ਨੂੰ ਦਿਓ, ਭਾਈ ਨੂੰ। ਇੱਦਾਂ ਦੇਣ ਦੇ ਨਾਲ ਦਾਨ ਵੱਧਦਾ ਆ। ਹੁਣ ਇਹ ਪ੍ਰਿਤ ਕਿਹਨੇ ਪਾਈ? ਪੁਜਾਰੀ ਨੇ। ਪੁਜਾਰੀ ਕਹਿੰਦਾ ਸੀ ਜੇ ਮੈਨੂੰ ਦਿਓਗੇ ਤੇ ਦਾਨ ਵਧੂਗਾ, ਜੇ ਮੇਰੇ ਤੋਂ ਇਲਾਵਾ ਕਿਸੇ ਹੋਰ ਨੂੰ ਦਿਓਗੇ ਫਿਰ ਘਟੂਗਾ। ਤਾਂ ਲੋਕ ਦਾਨ ਪੁੰਨ ਕਰਦੇ ਸੀ ਸੰਗਰਾਂਦ ਤੇ, ਮੱਸਿਆ ਤੇ, ਪੂਰਨਮਾਸੀ ਤੇ, ਇੱਦਾਂ ਦੇ ਦਿਨਾਂ ਦੇ ਉੱਤੇ ਦਾਨ ਪੁੰਨ ਕਰਦੇ ਸੀ। ਹੋਰ ਨਹੀਂ ਸੀ ਕਿਸੇ ਨੂੰ ਦਿੰਦੇ, ਇੱਕੋ ਜਗ੍ਹਾ ਦਿੰਦੇ ਸੀ ਪੁਜਾਰੀ ਨੂੰ। ਗੁਰੂ ਸਾਹਿਬ ਨੇ ਸਿੱਖ ਨੂੰ ਆਖਿਆ ਵੀ ਨਹੀਂ, 12 ਮਹੀਨੇ ਮਹਾਰਾਜ ਨੇ ਤਾਂ ਹੀ ਉਚਾਰਨ ਕੀਤੇ ਵੀ ਨਹੀਂ, ਤੁਸੀਂ ਇਹਨਾਂ ਕਰਮਕਾਂਡਾਂ ਦੇ ਵਿੱਚੋਂ ਬਾਹਰ ਨਿਕਲੋ। ਤੁਹਾਨੂੰ ਕਿਸੇ ਖਾਸ ਪਰਟੀਕੁਲਰ ਬੰਦੇ ਨੂੰ ਪੁੱਛਣ ਦੀ ਲੋੜ ਨਹੀਂ ਹੈਗੀ ਵੀ ਅਸੀਂ ਖੇਤੀ ਕਰੀਏ ਕਿ ਨਾ ਕਰੀਏ, ਜ਼ਮੀਨ ਸੁੱਤੀ ਆ ਕੇ ਜਾਗਦੀ ਆ, ਅਸੀਂ ਆਪਣੇ ਮਕਾਨ ਦੀ ਨੀਂਹ ਰੱਖੀਏ ਕਿ ਨਾ ਰੱਖੀਏ, ਅਸੀਂ ਬੋਰ ਕਰਾਈਏ ਕਿ ਨਾ ਕਰਾਈਏ। ਇਹ ਹਰ ਬੰਦੇ ਨੂੰ ਇੰਡੀਵਿਜੁਅਲੀ ਹੱਕ ਹੈਗਾ ਆ। ਜੇ ਉਹ ਖੇਤੀ ਕਰਨਾ ਚਾਹੁੰਦਾ ਉਹ ਕਰੇ, ਉਹ ਮਕਾਨ ਦਾ ਨੀਂਹ ਪੱਥਰ ਰੱਖਣਾ ਚਾਹੁੰਦਾ ਉਹ ਰੱਖੇ, ਉਹ ਜੋ ਚਾਹੁੰਦਾ ਉਹ ਕਰੇ, ਉਹ ਗੁਰੂ ਅੱਗੇ ਅਰਦਾਸ ਕਰੇ ਤੇ ਆਪਣਾ ਕੰਮ ਸ਼ੁਰੂ ਕਰੇ। ਉਹਨੂੰ ਕਿਸੇ ਬੰਦੇ ਨੂੰ ਪੁੱਛਣ ਦੀ ਲੋੜ ਨਹੀਂ ਹੈਗੀ, ਹਰ ਬੰਦੇ ਨੂੰ ਬਰਾਬਰ ਦੇ ਹੱਕ ਆ। ਜੇ ਤੁਸੀਂ ਮੈਨੂੰ ਆਪਣਾ ਆਈਡੀਅਲ ਮੰਨ ਕੇ ਪੁੱਛ ਰਹੇ ਹੋ ਫਿਰ ਮੈਂ ਤੁਹਾਡਾ ਮਿਸਯੂਜ਼ ਜ਼ਰੂਰ ਕਰੂੰਗਾ। ਪਰ ਜੇ ਤੁਸੀਂ ਇਹ ਸਮਝੋਗੇ ਵੀ ਨਹੀਂ, ਜਿੱਦਾਂ ਦੇ ਭਾਈ ਸਾਹਿਬ ਉੱਦਾਂ ਦਾ ਹੀ ਮੈਂ ਹਾਂ, ਜਿੰਨੀ ਗੁਰੂ ਸਾਹਿਬ ਇਹਦੀ ਗੱਲ ਸੁਣਦੇ ਆ ਉੰਨੀ ਗੁਰੂ ਸਾਹਿਬ ਮੇਰੀ ਵੀ ਗੱਲ ਸੁਣਦੇ ਆ, ਫਿਰ ਹਰ ਬੰਦੇ ਦੇ ਹੱਕ ਬਰਾਬਰ ਆ।
ਤੋ ਇਸ ਸੋਚ ਵਿੱਚੋਂ ਮਹਾਰਾਜ ਨੇ ਸਾਨੂੰ ਬਾਹਰ ਕੱਢ ਕੇ ਆਖਿਆ ਸੀ ਸਾਰੇ ਦਿਨ ਸਾਰੇ ਤਿਉਹਾਰ ਇੱਕੋ ਜਿਹੇ ਆ, ਦੁਬਿਧਾ ਦੇ ਵਿੱਚ ਨਾ ਪੈ ਕੇ ਅਸੀਂ ਆਪਣੇ ਗੁਰੂ ਨੂੰ ਮਨਾਈਏ, ਦਿਨ ਨਾ ਮਨਾਈਏ, ਗੁਰੂ ਮਨਾਉਣ ਦੀ ਕੋਸ਼ਿਸ਼ ਕਰੀਏ, ਅਤੇ ਗੁਰੂ ਮੰਨੇਗਾ ਜਦੋਂ ਅਸੀਂ ਗੁਰੂ ਦੇ ਉਪਦੇਸ਼ ਨੂੰ ਆਪਣੇ ਜੀਵਨ ਦੇ ਵਿੱਚ ਵਸਾ ਲਵਾਂਗੇ। ਭੁੱਲਾਂ ਚੁੱਕਾਂ ਦੀ ਖਿਮਾ। ਆਪ ਸੰਗਤਾਂ ਦਾ ਧੰਨਵਾਦ, ਜਿਹੜੀਆਂ ਵੀ ਸੰਗਤਾਂ ਬੈਠੀਆਂ ਨੇ ਬਾਅਦ ਵਿੱਚ ਆਈਆਂ ਉਹਨਾਂ ਅੱਗੇ ਸਿਰਮਰ ਬੇਨਤੀ, ਆਪ ਜੀ ਨੇ ਕੜਾਹ ਪ੍ਰਸ਼ਾਦ ਦੀ ਦੇਗ ਲੈ ਕੇ ਗੁਰੂ ਕੇ ਲੰਗਰ ਵਿੱਚੋਂ ਪ੍ਰਸ਼ਾਦਾ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

गुरु प्रसाद के न मिले जाते, सुनो बिनो प्र मेरे मिता, चरण कमल वसे मेरे चीता, नानक एक करे अरदास, विसरना ही पूर्ण गुणतास, नानक एक करे अरदास, विसरना ही पूर्ण गुणतास, दर्शन प्यासी दिन से रात, चितवन निर्नीत, खोल कपट गुर मिलिया, नानक हर संगीत, सो कहो टाल गुरु सेविया, एन सहस भावाए, दर्शन परसें गुरु का, जन्म मरण दुख जाए, होवै सेवत कसम दी, नूर अरसों कुरसों चटिया, तुर डठे सचे पातशाह, मल जन्म जन्म दी कटिया, सजन सचा पातशाह, शेरशाह हुंदे शाह, जिस पास बैठे वन सोहिया, सबना दा वेसा सतनाम, वाहिगुरु साहिब जी, राग बिहागड़ा, शांत महला चौथा, घर पहला, एक ओंकार सतगुर प्रसाद, हर हर नाम त्याईये मेरी जिंदड़िया, गुरमुख नाम है मोले राम, हर रस बीदा, हर मन प्यारा, मन हर रस नाम चकोले राम, हर हर नाम त्याईये मेरी जिंदड़िए, गुरमुख नाम है मोले राम, हर रस बीदा, हर मन प्यारा, मन हर रस नाम च कोले राम, गुरमत मन ठहराइए मेरी जिंदड़िए, अनत न काहू डोले राम, मन चिंदड़ा फल पाया, हर प्रभ गुण नानक बाणी बोले राम, गुरमत मन अमृत बूठड़ा मेरी जिंदड़ी है, मुख अमृत बैन अलाए राम, अमृत बाणी भगत जना की मेरी जिंदड़ी है, मन सुनिया हाले वलाए राम, चिरी विछुना हर प्रापाया, गल मिलिया सहज सुभाए राम, जन नानक मन द आनंद पिया मेरी जिंदड़ी है, अनहद शब्द वजाए राम, सखी सहेली मेरी आ मेरी जिंदड़ी है,
ਕੋਈ ਹਰ ਪ੍ਰਭ ਆਣ ਮਿਲਾਵੇ ਰਾਮ। ਹੋ ਮਨ ਦੇਵੋ ਤਿਸ ਆਪਣਾ ਮੇਰੀ ਜਿੰਦੜੀ ਹੈ, ਹਰ ਪ੍ਰਭ ਕੀ ਹਰ ਕਥਾ ਸੁਣਾਵੇ ਰਾਮ। ਗੁਰਮੁਖ ਸਦਾ ਅਰਾਧ ਹਰ ਮੇਰੀ ਜਿੰਦੜੀ ਹੈ, ਮਨ ਚਿੰਦੜਿਆ ਫਲ ਪਾਵੇ ਰਾਮ। ਨਾਨਕ ਭਜ ਹਰ ਸਰਨਾਗਤੀ ਮੇਰੀ ਜਿੰਦੜੀ ਹੈ, ਵੜ ਪਾਗੀ ਨਾਮ ਧਿਆਵੇ ਰਾਮ। ਕਰ ਕਿਰਪਾ ਪ੍ਰਭ ਆਏ ਮਿਲ ਮੇਰੀ ਜਿੰਦੜੀ ਹੈ, ਗੁਰਮਤ ਨਾਮ ਪ੍ਰਗਾਸੇ ਰਾਮ। ਹੋ ਹਰ ਬਾਜ ਉਡੀਣੀਆ ਮੇਰੀ ਜਿੰਦੜੀ ਹੈ, ਜਿਉਂ ਜਲ ਬਿਨ ਕਮਲ ਉਦਾਸੇ ਰਾਮ। ਗੁਰਪੂਰੇ ਮਲਾਇਆ ਮੇਰੀ ਜਿੰਦੜੀ ਹੈ, ਹਰ ਸੱਜਣ ਹਰ ਪ੍ਰਭ ਪਾਸੇ ਰਾਮ। ਤਨ ਤਨ ਗੁਰੂ ਹਰ ਦੱਸਿਆ ਮੇਰੀ ਜਿੰਦੜੀ ਹੈ, ਜਨ ਨਾਨਕ ਨਾਮ ਬਿਗਾਸੇ ਰਾਮ। ਗੁਰਪੂਰੇ ਮਲਾਇਆ ਮੇਰੀ ਜਿੰਦੜੀ ਹੈ, ਹਰ ਸੱਜਣ ਹਰ ਪ੍ਰਭ ਪਾਸੇ ਰਾਮ। ਧੰਨ ਧੰਨ ਗੁਰੂ ਹਰ ਦੱਸਿਆ ਮੇਰੀ ਜਿੰਦੜੀ ਹੈ, ਜਨ ਨਾਨਕ ਨਾਮ ਬਿਗਾਸੇ ਰਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਗ ਬਿਹਾਗੜਾ ਸ਼ਮਤ ਮਹਿਲਾ ਚੌਥਾ ਘਰ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਹਰ ਹਰ ਨਾਮ ਧਿਆਈ ਹੈ ਮੇਰੀ ਜਿੰਦੜੀ ਹੈ, ਗੁਰਮੁਖ ਨਾਮ ਅਮੋਲੇ ਰਾਮ। ਹਰ ਰਸ ਬੀਦਾ ਹਰ ਮਨ ਪਿਆਰਾ, ਮਨ ਹਰ ਰਸ ਨਾਮ ਚਕੋਲੇ ਰਾਮ। ਵਾਹਿਗੁਰੂ ਸਾਹਿਬ ਜੀ ਜੈਸਾ ਸਤਿਗੁਰ ਸੁਣੀਂਦਾ ਤੈਸੋ ਹੋਈ ਮੈਂ ਦੀਠ, ਪਿਛਲੇ ਮੇਲੇ ਪ੍ਰਭੂ ਹਰ ਦਰਗੇ ਕਾ ਬਸੀਠ। ਹਰ ਨਾਮੋ ਮੰਦੜਾਇੰਦਾ ਕੱਟੇ ਹੋਮੇ ਰੋਗ, ਨਾਨਕ ਸਤਿਗੁਰ ਤੇ ਨਾਮ ਮਿਲਾਇਆ ਜਿਨ ਤੁਰੇ ਪਿਆਸ ਜੋ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੇ ਸੇਵਕ ਜਨ ਮਨ ਪ੍ਰਤੱਖ ਗੁਰੂ ਨਿਸਤਾਰੇ। ਸਲੋਕ ਮਹਲਾ ਪਹਿਲਾ। ਕੁੱਲਾਂ ਦੇਂਦੇ ਬਾਵਲੇ ਲੈਂਦੇ ਵਾਡਨ ਵਡੇ ਨਲੱਜ, ਚੂਹਾ ਗੜ ਨਾ ਮਾਵੇ ਤਿੱਕਲ ਬੰਨੇ ਸੱਜ। ਕੁੱਲਾਂ ਦੇਂਦੇ ਬਾਵਲੇ ਲੈਂਦੇ ਵਡੇ ਨਲੱਜ, ਚੂਹਾ ਖੜ ਨਾ ਮਾਵੇ ਤਿੱਕਲ ਬੰਨੇ ਸੱਜ। ਦੇਨ ਦੁਆਈ ਸੇ ਮਰੇ ਜਿਨ ਕਹੋ ਦੇਨ ਸੇ ਜਾਏ, ਨਾਨਕ ਮੈਂ ਜਾਪੀ ਕਿੱਥੇ ਜਾਏ ਸਮਾਏ। ਫਸਲ ਹਾੜੀ ਇੱਕ ਨਾਮ ਸਾਹਮਣੀ ਸੱਚ ਨਾ ਹੋ, ਮੈਂ ਮਹਦੂਦ ਲਿਖਾਇਆ ਕਸਮੇ ਕਹਿ ਦਰ ਜਾ। ਦੁਨੀਆ ਕੇ ਦਰ ਕੇਤੜੇ ਕੇਤੇ ਆਵੇ ਜਾਏ, ਕੇਤੇ ਮੰਗੇ ਮੰਗਤੇ ਕੇਤੇ ਮਾਮਾ ਖਜਾਏ। ਮਹੱਲਾ ਪਹਿਲਾ। ਸੌ ਮਣ ਹੱਤੀ ਕਿਉਂ ਗੁੜ ਖਾਵੇ, ਪੰਜ ਸੈ ਦਾਣਾ ਖਾਏ, ਡੱਕੇ ਫੂਕੇ ਕੇ ਅਡਾਵੇ, ਸਾਏ ਗਿਆ ਪਛਤਾਏ। ਅੰਧੀ ਫੂ ਮੋਈ ਦੇਵਾਨੀ, ਖਸਮਟੀ ਫਿਰ ਪਾਨੀ, ਆਦ ਗੁਲਾ ਚਿੜੀ ਕਾ ਚੁਗਣ, ਗੈਣ ਚੜੀ ਬਿਰਲਾਏ। ਖਸਮੈ ਪਾਵੇ ਉਹੀ ਚੰਗਾ,
ਖਸਮੇ ਪਾਵੇ ਉਹਾ ਚੰਗਾ ਜੇ ਕਰੇ ਖੁਦਾਏ ਹੇ ਖੁਦਾਏ ਹੇ ਸਖਤਾ ਸੀ ਮਾਰੇ ਸਹਿ ਮਿਰਿਆ ਸਭ ਪਿੱਛੇ ਪੈ ਖਾਏ ਹੋਏ ਸਤਾਣਾ ਪੂਰੇ ਨਾ ਮਾਵੇ ਸਾਇ ਗਿਆ ਪੇਤਾਏ ਅੰਦਾ ਕੇ ਨੋ ਬੁੱਕ ਸੁਣਾਵੇ ਖਸਮੇ ਮੋਲ ਨਾ ਪਾਵੇ ਅਗ ਸੰਪ੍ਰੀਤ ਕਰੇ ਅਗ ਤਿੜਦਾ ਅਗ ਡਾਲੀ ਪੈ ਖਾਏ ਖਸਮੇ ਪਾਵੇ ਉਹ ਚੰਗਾ ਜੇ ਕਰੇ ਖੁਦਾਏ ਖੁਦਾਏ ਨਾਨਕ ਦੁਨੀਆ ਚਾਰ ਦਿਹਾੜੇ ਸੁੱਖ ਕੀਤੇ ਦੁੱਖ ਹੋਈ ਗੱਲਾਂ ਵਾਲੇ ਹੈਣ ਕਣੇਰੇ ਛੱਡ ਨਾ ਸਕੇ ਕੋਈ ਮੱਖੀ ਮਿੱਠੇ ਮੜਨਾ ਜਿਨ ਤੂੰ ਰੱਖੇ ਤਿੰਨ ਨਿਆ ਵੈ ਤਿੰਨ ਪੋਸਾ ਗਰ ਤਰਨਾ ਰਹਾ ਪੌੜੀ ਅਗਮ ਗੋਚਰ ਤੂੰ ਤਣੀ ਸਚਾ ਲਖ ਪਾਰ ਤੂੰ ਦਾਤਾ ਸਭ ਮੰਗਤ ਹੈ ਇੱਕੋ ਦੇਵਨ ਹਾਰ ਜਿਨੇ ਸੇਵਿਆ ਤਿੰਨੀ ਸੋ ਪਾਇਆ ਗੁਰਮਤੀ ਵਿਚਾਰ ਇੱਕ ਨਾ ਤੂੰ ਏਵੇ ਪਾਵਦਾ ਮਾਇਆ ਨਾਲ ਪਿਆਰ ਗੁਰ ਕਾ ਸ਼ਬਦ ਸਲਾਈਐ ਅੰਤਰ ਪ੍ਰੇਮ ਪਿਆਰ ਵਿਣ ਪ੍ਰੀਤੀ ਪਵ ਨ ਹੋਵੇ ਸਾਨੂੰ ਲੱਗੇ ਪਿਆਰ ਤੂੰ ਪ੍ਰਭ ਸਭ ਤੋਂ ਤੂੰ ਪ੍ਰਭ ਸਭ ਤੋਂ ਸੇਮ ਦੇ ਕਟਾਢੀ ਕਰੇ ਪੁਕਾਰ ਦੇਹ ਦਾਨ ਸੰਤੋਖੀਆ ਸੱਚਾ ਨਾਮ ਲਿਆ ਆਧਾਰ ਸਲੋਕ ਮਹੱਲਾ ਪਹਿਲਾ ਰਾਤੀ ਕਾਲ ਕਟੇ ਦਿਨ ਕਾਲ ਸੀਜੇ ਕਾਇਆ ਹੋਏ ਪਰਾਲ ਵਰਤਨ ਵਰਤਿਆ ਸਬਜੰਦਾਲ ਭੁੱਲਿਆ ਚੁੱਕ ਗਿਆ ਤਬਤਾਲ

ਸੁਦਾਤਾ ਅੰਤੇ ਹੋਈ ਸਖਾਈ। ਬਾਜ ਗੁਰੂ ਜਗਤ ਬੋਰਾਨਾ ਨਾਵੇਂ ਸਾਰ ਨਾ ਪਾਈ, ਸਗੋ ਸੇਵੇ ਸੇ ਪ੍ਰਵਾਨ ਜੇ ਜੋਤੀ ਜੋਨ ਮਲਾਈ। ਸੋ ਸਾਹਿਬ ਸੋ ਸੇਵਕ ਤੇਹਾ ਤੇ ਪਾਣਾ ਮਨ ਵਸਾਈ, ਆਪਣੇ ਪਾਣੇ ਕਹੋ ਕਿਨ ਸੁਖ ਪਾਇਆ ਆਂਦਾ ਅੰਧ ਕਮਾਈ। ਬਿਧੇ ਬਿਖਿਆ ਕਦੇ ਰੱਜੇ ਨਾਹੀ, ਮੂਰਖ ਭੁੱਖ ਨਾ ਜਾਈ, ਦੂਜੇ ਸਭ ਕੋ ਲਗ ਵਗੁਥਾ ਮੈਂ ਸਗੋ ਬੂਝ ਨਾ ਪਾਈ। ਸਤਿਗੁਰ ਸੇਵੈ ਸੋ ਸੋ ਪਾਏ ਜਿਨੋ ਕਿਰਪਾ ਕਰੇ ਰਜਾਈ। ਸਲੋਕ ਮਹਲਾ ਪਹਿਲਾ। ਸ਼ਰਮ ਧਰਮ ਦੋਏ ਨਾਨਕਾ, ਜੇ ਤਨ ਭੱਲੇ ਹੋਏ ਸੋ ਤਨ ਮਿੱਤਰ ਨਾ ਕਾਢੀ ਐ ਜਿਸ ਝੋਟਾਂ ਖਾਏ। ਸ਼ਰਮ ਧਰਮ ਦੋਏ ਨਾਨਕਾ, ਜੇ ਤਨ ਭੱਲੇ ਪਾਏ ਸੋ ਤਨ ਮਿੱਤਰ ਨਾ ਕਾਢੀ ਹੈ ਜਿਸ ਝੋਟਾਂ ਖਾਏ। ਜਿਨ ਕਹਿ ਪੱਲੇ ਧਨ ਵਸੈ ਤਿਨ ਕਾ ਨਾਉ ਫਕੀਰ, ਜਿਨ ਕੇ ਹਿਰਦੇ ਤੂੰ ਵਸੈ ਤੇ ਨਰ ਗੁਣ ਗਹੀਰ। ਮਹੱਲਾ ਪਹਿਲਾ। ਦੁਖੀ ਦੁਨੀ ਸਿਹੜੀਐ ਜਾਏ ਲੱਤਾਂ ਲੱਗੇ ਦੁੱਖ, ਨਾਨਕ ਸੱਚੇ ਨਾ ਬਹਿਣ ਕਿਸੇ ਨੂੰ ਲੱਥੀ ਭੁੱਖਾ। ਰੂਪੀ ਭੁੱਖ ਨ ਉਤਰੈ ਜੇ ਦੇਖਾਂ ਤਾਂ ਭੁੱਖ, ਜੇ ਤੇਰਾ ਸਰੀਰ ਕਹੇ ਤੇ ਲੱਗੇ ਦੁੱਖ। ਮਹੱਲਾ ਪਹਿਲਾ। ਅੰਧੇ ਕੰਮੀ ਅੰਧ ਮਨ, ਮਨ ਅੰਧੇ ਤਨ ਅੰਧ, ਚਿੱਕੜ ਲਾਇਆ ਕਿਆ ਥੀਏ ਜਾਂ ਟੁੱਟੇ ਪੱਥਰ ਬੰਦ। ਬੰਦ ਟੁੱਟਾ ਬੇੜੀ ਨਹੀਂ ਨਾ ਤੁਲਹਾ ਨਾ ਹਾਥ, ਨਾਨਕ ਸੱਚੇ ਨਾ ਮਿਲਣ ਕੇ ਤੇ ਡੁੱਬੇ ਸਾਧ। ਮਹੱਲਾ ਪਹਿਲਾ। ਲੱਖ ਮਨ ਸੋਇਨਾ ਲੱਖ ਮਨ ਰੂਪਾ, ਲੱਖ ਸਾਹ ਸਿਰ ਸ਼ਾਹ, ਲੱਖ ਲਸਕਰ ਲੱਖ ਵਾਜੇ ਨੇਜੇ, ਲੱਖੀ ਕੋੜੀ ਪਾਤਸ਼ਾਹ। ਜਿੱਥੇ ਸਹਿਰ ਲੰਘਣਾ ਅਗਨ ਪਣੀ ਇਸ ਗਾ, ਕੰਧੀ ਦਿਸ ਨਾ ਵੇ ਤਾਈ ਪਵੇ ਕਹਾ। ਨਾਨਕ ਉੱਥੇ ਜਾਣੀਏ ਸ਼ਾਹ ਕੇ ਪਾਤਸ਼ਾਹ ਪੌੜੀ, ਇੱਕ ਨਾ ਗਲੀ ਜੰਜੀਰ ਬਾਂਦਰ ਬਾਣੀ ਹੈ। ਬੱਦੇ ਛੁੱਟੇ ਸੱਚ ਸੱਚ ਪਛਾਣੀ ਹੈ, ਲਿਖਿਆ ਪੱਲੇ ਪਾਏ ਸੋ ਸੱਚ ਜਾਣੀਏ, ਹੁਕਮ ਹੋਏ ਨਬੇੜ ਗਿਆ ਜਾਣੀ ਹੈ। ਪੌਜਲ ਤਾਰਨ ਹਾਰਸ਼ ਪਛਾਣੀਏ, ਚੋਰ ਜਾਰ ਜਵਾਰ ਪੀੜੇ ਕਾਣੀ ਹੈ, ਨਿੰਦਕ ਲਾਇਤ ਬਾਹਰ ਮਿਲੇ ਹਦਵਾਣੀ ਹੈ। ਨਿੰਦਕ ਲਾਇਤ ਬਾਹਰ ਮਿਲੇ ਹਣਵਾਣੀਏ, ਗੁਰਮੁਖ ਸੱਚ ਸਮਾਏ ਸੁਧਰ ਗਏ ਜਾਣੀਏ। ਸਲੋਕ ਮਹਲਾ ਦੂਜਾ। ਨਾਉ ਫਕੀਰੇ ਪਾਤਸ਼ਾਹ ਮੂਰਖ ਪੰਡਰ ਨਾਉ, ਅੰਧੇ ਕਾ ਨਾਉ ਪਾਰਖੂ ਐਵੇਂ ਕਰੇ ਗਵਾਓ। ਇਲਤ ਕਾ ਨਾਉ ਚੌਧਰੀ ਕੂੜੇ ਪੋੜੇ ਕੂੜੀ ਪੌੜੇ ਥਾਓ, ਨਾਨਕ ਗੁਰਮ ਜਾਣੀਏ ਕਲ ਕਾ ਇਹ ਨਿਆਉ। ਮਹੱਲਾ ਪਹਿਲਾ। ਹਰਨਾ ਬਾਜਾਂ ਤੈ ਸਿਕਦਾਰਾਂ ਇਹਨਾਂ ਪੜਿਆ ਨਾਉ, ਫਾਂਦੀ ਲੱਗੀ ਜਾਤ ਨਾ ਫਰਾ, ਫਾਂਦੀ ਲੱਗੀ ਜਾਤ ਫਰਾ ਅੱਗੇ ਨਾਹੀਂ ਥਾਓ, ਫਾਂਦੀ ਲੱਗੀ ਜਾਤ ਫਹਾਇਨ ਅੱਗੇ ਨਾਹੀਂ ਥਾਓ। ਸੋ ਪੜਿਆ ਸੋ ਪੰਡਤ ਬਿਨਾਂ ਜਿਨੀ ਕਮਾਉਣਾ ਨਾਓ, ਪਹਿਲੋਂ ਦੇ ਜੜੇ ਅੰਦਰ ਜੰਮੇ ਤਾਂ ਉੱਪਰ ਹੋਵੇ ਛਾਓ, ਰਾਜੇ ਸੀ ਮੁਕਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਡੈਂਦਾ ਪਾਇਨ ਕਾਓ, ਰਾਤ ਪਿੱਤ ਕੁੱਤੇ ਹੋ ਚੱਟ ਜਾਓ। ਜਿੱਥੇ ਜੀਆਂ ਹੋਸੀ ਸਾਰ ਨੱਕੀ ਵੱਡੀ ਲਾਇਤ ਬਾਰ ਪੌੜੀ, ਆਪ ਉਪਾਏ ਮੇਦਨੀ ਆਪੇ ਕਰਦਾ ਸਾਰ, ਪੈ ਬਿਨ ਪਰਮ ਨਾ ਕੱਟੀਏ ਨਾਮ ਲੱਗੇ ਪਿਆਰ, ਸਤਿਗੁਰ ਤੇ ਪਾਉ ਪਜੇ ਪਾਈਏ ਮੋਹ ਦੁਆਰ, ਪੈ ਤੇ ਸਹਿਜ ਪਾਈਏ ਮਿਲ ਜੋਤੀ ਜੋਤ ਪਾਰ, ਪੈ ਤੇ ਪੈ ਜਲ ਲੰਘੀ ਹੈ ਗੁਰਮਤੀ ਵਿਚਾਰ, ਪੈ ਤੇ ਨਿਰਭੋ ਪਾਈਏ ਜਿਦਾ ਅੰਤਰ ਪਾਰਾਵਾਰ। ਮਨਮੁਖ ਪੈ ਕੀ ਸਾਰ ਨਾ ਜਾਣੀ, ਤ੍ਰਿਸ਼ਨਾ ਜਲ ਤੇ ਕਰੇ ਪੁਕਾਰ, ਨਾਨਕ ਨਾਵੇਂ ਹੀ ਤੇ ਸੁਖ ਪਾਇਆ ਗੁਰਮਤੀ ਉਰਤਾਰ। ਸਲੋਕ ਮਹਲਾ ਪਹਿਲਾ। ਰੂਪੈ ਕੰਮ ਹੈ ਦੋਸਤੀ ਭੁੱਖੇ ਸਾਦੇ ਗੰਢ, ਲੱਭੇ ਮਾਲੇ ਕੁੱਲ ਮਿਲ ਮਿਚਲ ਉੱਗੇ ਸੌੜ ਪਲੰਘ। ਪੌਂਕੇ ਕੋਪ ਖਵਾਰ ਹੋਏ ਪਕੜ ਪਿੱਠੇ ਆਂਦ, ਚੁੱਪੇ ਚੰਗਾ ਨਾਨਕਾ ਮੈਂ ਨਾਵੇਂ ਮੋਗਾਂ। ਮਹੱਲਾ ਪਹਿਲਾ। ਰਾਜ ਮਾਲ ਰੂਪ ਜਾਤ ਜੋਬਨ ਪੰਜੇ ਠੱਗ, ਇੰਨੀ ਠੱਗੀ ਜਗ ਠੱਗਿਆ ਕਿਨ ਰੱਖੀ ਲੱਜ, ਇਹਨਾਂ ਠੱਗਣ ਠੱਗ ਸਿਜੇ ਗੁਰ ਕੀ ਪੈਰੀ ਪਾਏ।
ਨਾਨਕ

ਕਰਮ ਬਾਹਰੇ ਹੋਰ ਕਿਤੇ ਮੁੱਠੇ ਜਾਏ ਪੌੜੀ ਪੜਿਆ ਲੇਖੇਦਾਰ ਲੇਖਾ ਮੰਗੀਐ ਵਿਣਨਾ ਮੈਂ ਕੜਿਆਰੇ ਔਖਾ ਤੰਗੀਐ ਔਕੜ ਰੁਦੇ ਰਾਹ ਗਲੀਆਂ ਰੋਕੀਆਂ ਸੱਚਾ ਵੇ ਪ੍ਰਵਾਸ ਸਮ ਸੰਤੋਖੀਆ ਗੈਰ ਗੰਭੀਰ ਥਾ ਯਾਤ ਨ ਲੱਭੀ ਮੋਹ ਮਚੋਟਾਂ ਖਾ ਵਿਣ ਗੁਣ ਕੋਈ ਨ ਸੁਟਸੇ ਪਾਸੇ ਤੀ ਕਰ ਜਾ ਨਾ ਬਖਾਣੀਏ ਹੁਕਮੀ ਸਾਗਰਾ ਦਿੰਦਾ ਜਾਣੀਐ ਸਲੋਕ ਮਹੱਲਾ ਪਹਿਲਾ ਪੌਣੇ ਪਾਣੀ ਅਗਨੀ ਜੀਉ ਤਿੰਨ ਕਿਆ ਖੁਸ਼ੀਆਂ ਕਿਆ ਭੀੜ ਧਰਤੀ ਪਾਤਾਲੀ ਆਕਾਸੀ ਇੱਕ ਦਰਹਿਣ ਵਜ਼ੀਰ ਇੱਕ ਨਾ ਵੱਡੀ ਯਾਰ ਜਾ ਇੱਕ ਮਰ ਹੋਏ ਜਹੀਰ ਇੱਕ ਦੇ ਖਾਏ ਨ ਕੁੱਟੇ ਨਾਹੀ ਇੱਕ ਸਦਾ ਫਿਰੇ ਫਕੀਰ ਹੁਕਮੀ ਸਾਜੈ ਹੁਕਮੀ ਟਾਵੈ ਏਕ ਜਸੇ ਮੈ ਲੱਖ ਸਭ ਕੋ ਨਥੇ ਨਥੇ ਆ ਬਖਸ਼ੇ ਤੋੜੇ ਨਥ ਵਰਨਾ ਚੈਨਾ ਬਾਹਰਾ ਲੇਖੇ ਬਾਜ ਅੱਲਾ ਕਿਉਂ ਕਥੀਏ ਕਿਉਂ ਆਖੀਏ ਅਜਾਪੇ ਸੱਚਾ ਸੱਚੋ ਸੱਚ ਕਰਣਾ ਕਥਨਾ ਕਾਰ ਸਭ ਨਾਨਕ ਆਪ ਕਥ ਅਕਥ ਕੀ ਕਥਾ ਸੁਣੇ ਰਿਧ ਬੁੱਧ ਸਿੱਧ ਗਿਆਨ ਸਦਾ ਸੁਖ ਹੋਏ ਮਹੱਲਾ ਪਹਿਲਾ ਅਜਰ ਜਰੇ ਤਨੋ ਕੁਲ ਬੰਦ ਪੂਜੇ ਪ੍ਰਾਣ ਹੋਵੇ ਥਿਰ ਕੰਧ ਕਹਾਂ ਤੇ ਆਇਆ ਕਹਾਂ ਇਹ ਜਾਣ ਜੀਵਤ ਮਰਨ ਏ ਪ੍ਰਵਾਨ ਹੁਕਮੀ ਬੂਝੇ ਤਤ ਪਛਾਣੇ ਪ੍ਰਸ਼ਾਦ ਗੁਰੂ ਤੇ ਜਾਣੇ ਹੁੰਦਾ ਫੜੀਏ ਨਾਨਕ ਜਾਣ ਨਾ ਹੋ ਨਾ ਮੈਂ ਜੂਨੀ ਪਾਣ ਪੌੜੀ ਪੜੀਏ ਨਾਮ ਸਲਾਹੁਰ ਬੁੱਧੀ ਮਿੱਥਿਆ ਬਿਨ ਸੱਚੇ ਵਪਾਰ ਜਨਮ ਬਿਰਥਿਆ ਅੰਤ ਨ ਪਾਰਾ ਵਾਨ ਕਿ ਨਹੀਂ ਪਾਇਆ ਸਭ ਜਾ ਗਰਭਗਾਰ ਤੇ ਸੱਚ ਨਾ ਪਾਇਆ ਚੱਲੇ ਨਾ ਵਸਾਵਰ ਤਾਵਣ ਤੱਤਿਆ ਬਲਦੀ ਅੰਦਰ ਤੇਲ ਦੁਬਦਾ ਕੱਤਿਆ ਆਇਆ ਉੱਠੀ ਖੇਲ ਫਿਰੇ ਵੱਤਿਆ ਨਾਨਕ ਸੱਚੇ ਮੇਲ ਸੱਚੇ ਰਤਿਆ ਸਲੋਕ ਮਹੱਲਾ ਪਹਿਲਾ ਪਹਿਲੋ ਮਾਸੋ ਨਿਮਿਆ ਪਹਿਲਾਂ ਮਾਸੋ ਨਿਮਿਆ ਮਾਸੇ ਅੰਦਰ ਵਾਸ ਜੀਉ ਪਾਏ ਮਾਸ ਮੂੰਹ ਮਿਲਿਆ ਹੜ ਚਮ ਤਨ ਮਾਸ ਮਾਸੋਂ ਬਾਹਰ ਕੱਢਿਆ ਮੰਮਾ ਮਾਸ ਗਰਾਸ ਮੂੰਹ ਮਾਸੇ ਕਾ ਜੀ ਮਾਸੇ ਕੀ ਮਾਸੇ ਅੰਦਰ ਸਾਜ ਵੱਡਾ ਹੋਇਆ ਵਿਆਹਿਆ ਘਰ ਲੈ ਆਇਆ ਮਾਸ ਮਾਸੋ ਹੀ ਮਾਸ ਉਪਜੈ ਮਾਸੋਂ ਸਭੋ ਸਾਗ ਸਤਿਗੁਰ ਮਿਲਿਆ ਹੁਕਮ ਬੂਝੇ ਤਾਂ ਕੋ ਆਵੇ ਰਾਜ ਆਪ ਛੁੱਟੇ ਨਾ ਛੁੱਟੀਏ ਨਾਨਕ ਭਜਨ ਵਿਡਾਸ ਮਹੱਲਾ ਪਹਿਲਾ ਮਾਸ ਮਾਸ ਕਰ ਮੂਰਖ ਝਗੜੇ ਗਿਆਨ ਧਿਆਨ ਨਹੀਂ ਜਾਣੇ ਕੌਣ ਮਾਸ ਕੌਣ ਸਾਗ ਕਹਾਵੈ ਕਿਸ ਪੈ ਪਾਪ ਸਮਾਣੇ ਜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜ੍ਹੀਏ ਨਾ ਦੁਖਾਂਤ ਵੈਸੇ ਸਾਡਾ ਸਿੱਖ ਜਗ ਦਾ ਇਹ ਹੈ ਕਿ ਇਹ ਗੁਰੂ ਗ੍ਰੰਥ ਸਾਹਿਬ ਦੀ ਪੂਜਾ ਕਰ ਰਿਹਾ ਦਾਸ ਵੈਸੇ ਬਾਰ ਬਾਰ ਇਹ ਗੱਲ ਤੁਹਾਡੇ ਨਾਲ ਸਾਂਝੀ ਕਰਦਾ ਬਈ ਸਿੱਖ ਨੂੰ ਬਾਣੀ ਪੜ੍ਹਨ ਵਾਸਤੇ ਦਿੱਤੀ ਹੈ ਇਹਨੂੰ ਪੂਜਣ ਵਾਸਤੇ ਨਹੀਂ ਦਿੱਤੀ ਪਰ ਜੋ ਅੱਜ ਹਾਲਾਤ ਨੇ ਸਾਡੇ ਇਸ ਗਿਆਨ ਨੂੰ ਅਸੀਂ ਇੰਨਾ ਗੁਰਮੁਖ ਪਿਆਰੋ ਸੰਗਤ ਤੋਂ ਇਹਨੂੰ ਇੰਨਾ ਡਰਾ ਦਿੱਤਾ ਕਿ ਸਿੱਖ ਗੁਰੂ ਗ੍ਰੰਥ ਸਾਹਿਬ ਨੂੰ ਹੱਥ ਲਾਉਣੋਂ ਵੀ ਡਰ ਰਿਹਾ ਕਿਉਂਕਿ ਇਸ ਸਿੱਖ ਨੂੰ ਗੁਰੂ ਗ੍ਰੰਥ ਸਾਹਿਬ ਤੋਂ ਦੂਰ ਕਰਨ ਦਾ ਇੱਕ ਬੜਾ ਵੱਡਾ ਸਾਧਨ ਹੈ ਗੱਲਾਂ ਬਹੁਤ ਨੇ ਪਰ ਹੋ ਨਹੀਂ ਰਹੀਆਂ ਆਪਾਂ ਕਦੀ ਸੋਚਣ ਦਾ ਵੀ ਨਹੀਂ ਯਤਨ ਕੀਤਾ ਮੈਂ ਬੇਨਤੀ ਵੈਸੇ ਕਰਦਾ ਜੋ ਜੋ ਮਾਈ ਭਾਈ ਗੁਰਮ ਪਿਆਰੇ ਸੁਣਦੇ ਨੇ ਸਭ ਤੋਂ ਪਹਿਲਾਂ ਹਰ ਇੱਕ ਚੀਜ਼ ਦੇ ਤੁਸੀਂ ਕਾਨੂੰਨ ਪੜ੍ਹਦੇ ਜੇ ਕਿਤੇ ਜੋਬ ਕਰਦੇ ਜੇ ਸਕੂਲ ਜਾਂਦੇ ਕਾਲਜ ਜਾਂਦੇ ਤੁਹਾਨੂੰ ਦੱਸਦੇ ਨੇ ਵੀ ਆਹ ਸਾਡਾ ਕੋਨਸਟੀਟਿਊਸ਼ਨ ਹੈ ਅਸੀਂ ਪੜ੍ਹਨਾ ਆਹ ਸਾਡੇ ਰੂਲ ਨੇ ਅਸੂਲ ਨੇ ਕੈਨੇਡਾ 'ਚ ਆਉਂਦੇ ਜੇ ਏਅਰਪੋਰਟ ਤੋਂ ਪਹਿਲਾਂ ਹੀ ਮਿਲਦਾ ਵੀ ਕੈਨੇਡਾ 'ਚ ਤੁਹਾਡਾ ਕੀ ਫਰਜ਼ ਹੈ ਇਸੇ ਤਰ੍ਹਾਂ ਸਾਡੇ ਪੰਥ ਨੇ ਗੁਰੂ ਗ੍ਰੰਥ ਅਤੇ ਗੁਰੂ ਪੰਥ ਦੀ ਸੇਵਾ ਲਈ ਗੁਰੂ ਦੇ ਪਿਆਰਿਆਂ ਨੇ ਕਈ ਸਾਲ ਲਾ ਕੇ ਪ੍ਰਵਾਨ ਸਿੱਖ ਰਹਿਤ ਮਰਿਆਦਾ ਬਣਾਈ ਹੈ ਜਿਹੜੀ ਪ੍ਰਵਾਨ ਅਤੇ ਅਕਾਲ ਤਖਤ ਤੋਂ ਹੋ ਸਕਦਾ ਉਹਦੇ 'ਚ ਵੀ ਕੋਈ ਕਮੀਆਂ ਹੋਣ ਪਰ ਆਪਾਂ ਉਹਨਾਂ ਵੱਲ ਨਹੀਂ ਵੇਖਣਾ ਪਰ ਆਪਾਂ ਕੰਮ ਸੋ ਕੰਮ ਹਰ ਇੱਕ ਘਰ ਦੇ ਵਿੱਚ ਸਿੱਖ ਰਹਿਤ ਮਰਿਆਦਾ ਤਾਂ ਹੋਵੇ ਨਾ ਭਾਈ ਆਪਾਂ ਕੋਈ ਵੀ ਕਾਰਜ ਕਰਨਾ ਚਾਹੇ ਬੱਚੇ ਦਾ ਆਨੰਦ ਕਾਰਜ ਹੈ ਚਾਹੇ ਕੋਈ ਪ੍ਰਾਣੀ ਸਾਡੇ ਘਰ ਵਿੱਚੋਂ ਜਾਂਦਾ ਉਹਦੀ ਅੰਤਮ ਅਰਦਾਸ ਹੈ ਸਧਾਰਨ ਪਾਠ ਹੈ ਸਹਿਜ ਪਾਠ ਹੈ ਸੰਗਤ ਹੈ ਲੰਗਰ ਹੈ ਗੁਰਦੁਆਰਾ ਹੈ ਕੀ ਹੈ ਇਹ ਤਾਂ ਸਾਨੂੰ ਪੜ੍ਹਨਾ ਚਾਹੀਦਾ ਇਹੀ ਆ ਕਿ ਆਪਾਂ ਵੇਖੋ ਵੇਖੀ ਸਾਰੇ ਕਰਮ ਕਰੀ ਜਾਂਦੇ ਹਾਂ ਅਤੇ ਉਹਨਾਂ ਕਰਮਾਂ ਦੇ ਵਿੱਚ
ਇੰਨੇ ਕਰਮ ਕਾਂਡ ਸਾਡੇ 'ਚ ਪਾ ਦਿੱਤੇ ਨੇ ਕਿ ਜਿਹੜੇ ਗੁਰਮਤ ਨਾਲ ਬਿਲਕੁਲ ਅਨੁਕੂਲ ਨੇ। ਸੋ ਮੈਂ 2 ਮਿੰਟ ਤੁਹਾਡੇ ਲਏ ਨੇ। ਵੈਸੇ ਅੱਜ ਬੋਲਣਾ ਗੁਰਦੁਆਰਿਆਂ ਦੇ ਵਿੱਚ ਬਹੁਤ ਔਖਾ ਹੈ, ਪ੍ਰਚਾਰਕ ਸ਼੍ਰੇਣੀ ਨੂੰ ਖਾਸ ਤੌਰ 'ਤੇ, ਕਿਉਂਕਿ ਪ੍ਰਚਾਰਕ ਸ਼੍ਰੇਣੀ ਪ੍ਰਬੰਧਕਾਂ ਦੇ ਨਾਲ ਬੱਝੀ ਪਈ ਹੈ ਕੋਈ ਗੁਰਮਤ ਦੀ ਗੱਲ ਜਿਹੜੀ ਹੈ ਉਹ ਕਰਨ ਦਾ। ਕਿਸੇ ਨੂੰ ਅੱਜ ਕੋਈ ਗੱਲ ਕਹਿ ਲਏ ਵੀ ਆਪਾਂ ਵਾਲ ਕਿਉਂ ਸੀ, ਕੇਸ ਕਿਉਂ ਕਟਾਉਂਦੇ, ਸ਼ਰਾਬ ਕਿਉਂ ਪੀਂਦੇ ਹਾਂ, ਇਹ ਗੱਲਾਂ ਕਹਿੰਦੇ ਬਿਲਕੁਲ ਕਰਨ ਦੀ ਲੋੜ ਨਹੀਂ। ਆਓ ਮਹਾਰਾਜ ਗੁਰ ਪਿਆਰਿਓ ਬਾਣੀ ਪੜ੍ਹੋ। ਅੱਜ ਇਸ ਗੱਲ ਦਾ ਝਗੜਾ ਪਾ ਬੈਠੇ ਹਾਂ, ਪਾਤਸ਼ਾਹ ਨੇ ਬੜੀਆਂ ਸੋਹਣੀਆਂ ਰਹਿਮਤਾਂ ਬਖਸ਼ ਕਰਕੇ ਬਾਣੀ ਰਾਹੀਂ ਸਾਨੂੰ ਉਹਦਾ ਉਪਦੇਸ਼ ਬਖਸ਼ਿਆ, ਔਰ ਪਾਤਸ਼ਾਹ ਕੀ ਬਹੁ ਬਖਸ਼ ਕਰਦੇ। ਮਹੱਲਾ ਪਹਿਲਾ, ਮਾਸ ਮਾਸ ਕਰ ਮੂਰਖ ਝਗੜੇ, ਗਿਆਨ ਧਿਆਨ ਨਹੀਂ ਜਾਣੇ, ਕੌਣ ਮਾਸ ਕੌਣ ਸਾ ਕਹਾਵੇ, ਕਿਸ ਪੈ ਪਾਪ ਸਮਾਣੇ, ਗੈਂਡਾ ਮਾਰ ਹੋਮ ਜਾ ਕੀ ਹੈ, ਦੇਵਤਿਆਂ ਕੀ ਬਾਣੇ, ਮਾਂ ਛੋੜ ਬੈਸ ਨਗ ਪਗੜੇ ਰਾਤੀ ਮਾਣਸ ਖਾਣੇ, ਪਰ ਕਰ ਲੋਕਾਂ ਨੂੰ ਦਿਖਲਾਵੇ, ਗਿਆਨ ਧਿਆਨ ਨਹੀਂ ਸੂਝਾ, ਨਾਨਕ ਅੰਧੇ ਸਿਉਂ ਕਿਆ ਕਹੀਏ, ਕਹੇ ਨਾ ਕਿਹਾ ਬੂਝਾ ਬੂਝੈ, ਅੰਧਾ ਸੋ ਜੋ ਅੰਧ ਕਮਾਵੇ, ਤਿਸ ਦੇ ਸੇਲੋ ਚੜਨਾ ਹੀ, ਮਾਤ ਪਿਤਾ ਕੀ ਰਖਤ ਪੁੰਨੇ, ਮੱਛੀ ਮਾਸ ਨਾ ਖਾਹੀ। ਇਸਤਰੀ ਪੁਰਖ ਜਾਨ ਨਿਸ ਮੇਲਾ, ਉਥੇ ਮੰਦ ਕਮਾਹੀ, ਮਾਸੋ ਨਿਮੈ ਮਾਸੋ ਜਮੈ, ਹਮਾਸੇ ਕੇ ਪਾਂਡੇ, ਗਿਆਨ ਧਿਆਨ ਕੇ ਸੂਜੇ ਨਾਹੀ, ਚਤਰ ਕਹਾਵੇ ਪਾਂਡੇ, ਬਾਹਰ ਕਾ ਮਾਸ ਮੰਦਾ ਸਵਾਮੀ, ਘਰ ਕਾ ਮਾਸ ਚੰਗੇਰਾ, ਜੀ ਜਨ ਸਭ ਮਾਸੋ ਹੋਏ, ਜੀ ਲਿਆ ਵਸੇਰਾ, ਪੱਖ ਅਪੱਖ ਪਖੇ ਪੱਖ ਤਾ ਛੋਡੈ, ਅੰਧ ਗੁਰੂ ਜਨ ਕੇਰਾ, ਮਾਸੋ ਨਿਮੈ ਮਾਸੋ ਜਮੈ, ਹਮਾਸੇ ਕੈ ਪਾਂਡੇ, ਗਿਆਨ ਧਿਆਨ ਕੇ ਸੂਜੇ ਨਾਹੀ, ਚਤਰ ਕਹਾ ਵਹਿ ਪਾਂਡੇ, ਮਾਸ ਪੁਰਾਣੀ ਮਾਸ ਕਤੇ ਬੀ, ਚੌ ਜੁਗ ਮਾਸ ਕਮਾਣਾ, ਜਾਜ ਕਾਜ ਵਿਵਾਹ ਸੁਹਾਵੇ, ਉਥੇ ਮਾਸ ਸਮਾਣਾ, ਇਸਤਰੀ ਪੁਰਖ ਨਿਪ ਜਹਿ ਮਾਸੋ, ਪਾਤਸ਼ਾਹ ਸੁਲਤਾਨਾ, ਜੇ ਓਏ ਦਿਸਣ ਨਰਕ ਜਾਂਦਾ, ਤਾਂ ਉਨਕਾ ਧਾਨ ਨਾ ਲੈਣਾ, ਦੇਂਦਾ ਨਰਕ ਸੁਰਗ ਲੈਂਦੇ, ਦੇਖੋ ਇਹ ਤੰਗਾਣਾ, ਆਪ ਨਾ ਬੂਝੇ ਲੋਕ ਬਜਾਏ, ਪਾਂਡੇ ਖਰਾ ਸਿਆਣਾ, ਪਾਂਡੇ ਤੂੰ ਜਾਣੇ ਹੀ ਨਾਹੀ, ਕਿੱਥੋਂ ਮਾਸ ਪੰਨਾ, ਤੋਯੋ ਅੰਨ ਕਮਾ ਦਾ ਤੁਬਕ ਪਾਹਾ, ਤੋਯੋ ਤ੍ਰਿਪਣ ਗੰਨਾ, ਤੋਆ ਆਖੇ ਹੋ ਬਿਦ ਬਹੁ ਬਿਦ ਬੱਛਾ, ਤੋਹੇ ਬਹੁਤ ਬੇਕਾਰਾ, ਏਤੇ ਰਸ ਛੋੜ ਹੋਏ ਸੰਨਿਆਸੀ, ਨਾਨਕ ਹੈ ਬੇਚਾਰਾ ਪੌੜੀ, ਹੋਂ ਕਿਆ ਆਖਾਂ ਇੱਕ ਜੀਵ ਤੇਰਾ, ਅੰਨ ਕਿੰਨੀ ਅੰਤ ਪਾਇਆ, ਹੋਂ ਕਿਆ ਆਖਾਂ ਜੀ ਇੱਕ ਜੀਵ ਤੇਰਾ, ਅੰਤ ਨਾ ਕਿੰਨੀ ਪਾਇਆ, ਸੱਚਾ ਸ਼ਬਦ ਵਿਚਾਰ ਸੇ ਤੁਝੀ ਮੈਂ ਸਮਾਇਆ, ਇੱਕ ਭਗਵਾਂ ਵੇਸ ਕਰ ਭਰਮ ਦੇ, ਬਿਨ ਸਤਿਗੁਰ ਕਿ ਨ ਪਾਇਆ, ਦੇਦ ਸੰਤਰ ਭਾਵ ਥਕੇ, ਤੋਦੇ ਅੰਦਰ ਆਪ ਲਖਾਇਆ, ਗੁਰ ਕਾ ਸ਼ਬਦ ਤਨ ਹੈ ਕਰ ਚਾਨਣ ਆਪ ਦਿਖਾਇਆ, ਆਪਣੇ ਆਪ ਪਛਾਣਿਆ, ਗੁਰਮਤੀ ਸੱਚ ਸਮਾਇਆ, ਆਵਾ ਗੁਣ ਬਜਾਰੀ ਆ, ਬਜਾਰ ਜਿਨੀ ਰਚਾਇਆ, ਇੱਕ ਤੇ ਸੱਚਾ ਸਲਾਹਣਾ, ਜਿਨ ਮਨ ਸੱਚਾ ਪਾਇਆ। ਸਲੋਕ ਮਹਲਾ ਪਹਿਲਾ, ਨਾਨਕ ਮਾਇਆ ਕਰਮ ਬਿਰਖ ਫਲ, ਅੰਮ੍ਰਿਤ ਕਰ ਨਾਨਕ ਮਾਇਆ ਕਰਮ ਬਿਰਖ ਫਲ, ਅੰਮ੍ਰਿਤ ਫਲ ਵਿਸ, ਨਾਨਕ ਮਾਇਆ ਕਰਮ ਬਿਰਖ ਫਲ, ਅੰਮ੍ਰਿਤ ਫਲ ਵਿਸ, ਸਭ ਕਾਰਨ ਕਰਤਾ ਕਰੇ ਜਿਸ ਗਵਾਲੇ ਤਿਸ ਮਹਲਾ ਦੂਜਾ। ਨਾਨਕ ਦੁਨੀਆਂ ਕੀਆਂ ਵਡਿਆਈਆਂ, ਅੱਗੀ ਸੇਤੀ ਜਾਲ, ਇੰਨੀ ਜਲੀ ਨਾਮ ਵਸਾਰਿਆ, ਇੱਕ ਨਾ ਚੱਲੀਆਂ ਨਾਲ ਪੌੜੀ, ਸਿਰ ਸੋਏ ਨਬੇੜ ਹੁਕਮ ਚਲਾਇਆ, ਤੇਰੇ ਹੱਥ ਨਬੇੜ ਤੂੰ ਹੇ ਮਨ ਪਾਇਆ, ਕਾਲ ਚਲਾਏ ਬੰਨ ਕੋਈ ਨਾ ਰੱਖਸੀ, ਜਾ ਜਰਵਾਣਾ ਕੰਨ ਚੜਿਆ ਨੱਚ ਸੀ, ਸਤਿਗੁਰ ਬੋਧ ਬੇੜ ਸੱਚਾ ਰੱਖਸੀ, ਅਗਨ ਪਖੇ ਪੜਹਾਰ ਅੰਧਨ ਫਖਸੀ, ਫਾਥਾ ਚੁਗੇ ਚੋਗ ਮੈਂ ਛੁੱਟ ਸੀ, ਕਰਤਾ ਕਰੇ ਸੋ ਕੂੜ ਨਿਖੁੱਟ ਸੀ। ਸਲੋਕ ਮਹੱਲਾ ਪਹਿਲਾ, ਕਰ ਮੈਂ ਕਰ ਦਿਖਾਏ ਦੇ, ਸੋ ਸਤਿਗੁਰ ਪੁਰਖ ਸਜਾਣ, ਪੰਚ ਸ਼ਬਦ ਤੁਨ ਕਾਰ ਤੁਨ, ਤੈ ਬਾਜੇ ਸ਼ਬਦ ਨਿਸਾਣ, ਦੀਪ ਲੋਪ ਤਾਲ ਤੈ ਖੰਡ ਮੰਡਲ ਹੈਰਾਨ, ਤਾਰ ਘੋਰ ਬਚਿੱਤਰ ਤੈ ਸਾਜ ਤਖਤ ਸੁਲਤਾਨ,
ਸੁਖਮ ਕਰ ਰਾਗ ਸੁਣ ਸੁਣ ਮੰਡਲ ਮਿਲਿਵ ਲਾਏ ਅਕਤ ਕਥਾ ਵਿਚਾਰੀਆ ਮਨਸਾ ਮਨੇ ਸਮਾਏ ਉਲਟ ਕਮਲ ਅੰਮ੍ਰਿਤ ਭਰਿਆ ਇਹ ਮਨ ਕਦੋਂ ਨਾ ਜਾਏ ਅਜੱਪਾ ਜਾਪ ਨਾ ਵਿਸਰੇ ਆਦਿ ਜਗਾ ਸਮਾਏ ਸਭ ਸਖੀਆਂ ਪੰਚੇ ਮਿਲੈ ਗੁਰਮੁਖ ਨਿਜ ਕਰ ਵਾਸ ਸ਼ਬਦ ਖੋਜ ਸੇ ਕਰ ਲਹਿ ਨਾਨਕ ਤਾਕਾ ਦਾਸ ਮਹੱਲਾ ਪਹਿਲਾ ਚਿਲ ਮਿਲ ਬਿਸਿਆਰ ਦੁਨੀਆਂ ਫਾਨੀ ਕਾਲੋਬ ਅਕਲ ਮਨ ਗੋਰ ਰਮਾਨੀ ਮਨ ਕਮੀਨ ਕਮ ਤਰੀਨ ਤੂੰ ਦਰਿਆ ਉਖਦਾ ਕਮ ਤਰੀਨ ਤੂੰ ਖੁਦਿਆ ਦਰਿਆ ਉਖਦਾਇਆ ਏਕ ਚੀਜ਼ ਮੁਝੇ ਦੇ ਅਵਰ ਜ਼ਹਿਰ ਚੀਜ਼ ਨਾ ਪਾਇਆ ਪ੍ਰਾਪ ਖਾਮ ਕੂਜੇ ਹਕਮਤ ਖੁਦਾਇਆ ਮਨ ਤੁਆਨਾ ਤੋਂ ਕੁਦਰਤੀ ਆਇਆ ਸੱਗ ਨਾਨਕ ਦੇ ਬਾਣ ਮਸਤਾਨਾ ਨੇ ਚੜੇ ਸਵਾਇਆ ਆਦਿ ਦੁਨੀਆਂ ਖੁਨ ਨਾਮ ਖਦਾਇਆ ਪੌੜੀ ਨਵੀਂ ਮਹੱਲਾ ਪੰਜਵਾਂ ਸਭੋ ਵਰਤੇ ਚਲਤ ਚਲਤ ਵਖਾਣਿਆ ਪਾਰ ਬ੍ਰਹਮ ਪਰਮੇਸਰ ਗੁਰਮੁਖ ਜਾਣਿਆ ਲੱਥੇ ਸਭ ਵਿਕਾਰ ਸ਼ਬਦ ਨਿਸ਼ਾਣਿਆ ਸਾਧੂ ਸੰਗ ਉਦਾਰ ਪੈ ਨਿਖਾਣਿਆ ਸਿਮਰ ਸਿਮਰ ਦਤਾਰ ਸਭ ਰਮਾਣਿਆ ਪੜ ਪਿਆ ਸੰਸਾਰ ਮੇਰ ਸਿਵਾਣਿਆ ਆਪੇ ਬਖਸ਼ ਮਲਾਏ ਸਤਿਗੁਰ ਬਾਣਿਆ ਨਾਨਕ ਲਏ ਮਲਾਏ ਖਸਮੇ ਪਾਣਿਆ ਸਲੋਕ ਮਹਲਾ ਪਹਿਲਾ ਤਨ ਸੋ ਕਾਗਦ ਕਲਮ ਤਨ ਤਨ ਭਾਂਡਾ ਤਨ ਮਸ ਤਨ ਲਿਖਾਰੀ ਨਾਨਕਾ ਜਿਨ ਨਾਮ ਲਿਖਾਇਆ ਸੱਚ ਮਹਲਾ ਪਹਿਲਾ ਆਪੇ ਪੱਟੀ ਕਲਮ ਆਪ ਉੱਪਰ ਲੇਖ ਪੇ ਤੂੰ ਏਕੋ ਕਹੀਏ ਨਾਨਕਾ ਦੂਜਾ ਕਾਹੇ ਕੂੰ ਪੌੜੀ ਤੂੰ ਆਪੇ ਆਵਰਦਾ ਬੰਤ ਬਣਾਈ ਤੁਰਮੈਂ ਦੂਜਾ ਕੋ ਨੀ ਤੂੰ ਰਿਹਾ ਸਮਾਈ ਤੇਰੀ ਗੱਲ ਮੈਂ ਤੂੰ ਹੈ ਜਾਣਦਾ ਤੁਰ ਕੀਮਤ ਪਾਈ ਤੂੰ ਅਲਖ ਅਗਮ ਤੂੰ ਲਖ ਅਗੋਚਰ ਗਮ ਹੈ ਗੁਰਮਤ ਦੇਖਾਈ ਅੰਤਰ ਗਿਆਨ ਦੁਖ ਪਰਮ ਹੈ ਗੁਰ ਗਿਆਨ ਗਵਾਈ ਕਿਸ ਕਿਰਪਾ ਕਰੇ ਤਿਸ ਮੇਲੇ ਸੋ ਨਾਮ ਧਿਆਈ ਤੂੰ ਕਰਤਾ ਪੁਰਖ ਗਮ ਹੈ ਰਵਿਆ ਸਭ ਠਾਈ ਜੇ ਤੂੰ ਲਾਵੇ ਸੱਚਿਆ ਤਿਤ ਕੋ ਲੱਗੇ ਨਾਨਕ ਗੁਣ ਗਾਈ ਸ਼ੁਧ ਰਾਮ ਲਾਲ ਬਾਣੀ ਭਗਤ ਨਾਮ ਦੇਵ ਜੀ ਕੀ ਇਕਿਓ ਅੰਕਾਰ ਸਤਿਗੁਰ ਪ੍ਰਸਾਦ ਸੇਵੀ ਲੇ ਗੋਪਾਲ ਆਏ ਅਕੁਲ ਨਿਰੰਜਣ ਭਗਤ ਦਾਨ ਦੀ ਜੈ ਜਾਚੇ ਸੰਤ ਜਨ ਰਹਾਉ ਜਾਚੇ ਕਰ ਦੇ ਦਿਸੇ ਸਰਾਏ ਚਾ ਬੇਖੁੰਡ ਪਹੁੰਚੇ ਤ੍ਰਸਾਲਾ ਸਭ ਲੋਪ ਸਮਾਲ ਪੂਰੀ ਹੈ ਲੈ ਜਾਚੇ ਕਰ ਲਛਮੀ ਕੁਵਾਰੀ ਚੰਦ ਸੂਰਜ ਦੀਵੜੇ ਕੌਤ ਕਾਲ ਪਰ ਹਰਾ ਕੋਟ ਵਾਰ ਸੋ ਖਰਾਸਰੀ ਸੋ ਐਸਾ ਰਾਜਾ ਸ੍ਰੀ ਨਰ ਹਰੀ ਜਾਚੇ ਕਰ ਕੁਲਾਲ ਬ੍ਰਹਮਾ ਚਤੁਰ ਮੂਲ ਡਾਂਵੜਾ ਜਿਨ ਬਿਸ ਸਾਰ ਰਾਚੀ ਅਲੈ ਜਾ ਕੇ ਕਰ ਈਸਰ ਬਾਵਲਾ ਜਗਦਗੁਰੂ ਤਤ ਸਾਰ ਕਾ ਗਿਆਨ ਪਾਖੀ ਅਲੈ ਪਾਪ ਪੁੰਨ ਜਾਚੇ ਡਾਂਗੀ ਡਾਂਗੀਆ ਦੁਆਰੇ ਚਿਤ ਗੁਰ ਲੇਖੀਆ ਧਰਮ ਰਾਏ ਪਰੋਲੀ ਪਤਹਾਰ ਸੋ ਐਸਾ ਰਾਜਾ ਸ੍ਰੀ ਗੋਪਾਲ ਜਾਚੇ ਕਰ ਗੜ ਗਦਰ ਵਿਖੀ ਬੱਪੜੇ ਢਾਡੀਆ ਗਾਵੰਤ ਆਸ਼ੇ ਸਰਬ ਸਾਤਰ ਬਹੁ ਰੂਪਿਆਨ ਗਰੂਆ ਅਖਾੜਾ ਮੰਡਲੀਕ ਬੋਲ ਬੋਲੇ ਕਛੇ ਚੌਰ ਧੂਲ ਜਾਂ ਚੋ ਹੈ ਜਾਂ ਚੌਰ ਧੂਲ ਜਾਂ ਚੈ ਹੈ ਪੌਂ ਕਰ ਚੌਰ ਧੂਲ ਜਾਂ ਚੈ ਹੈ ਪਵਣ ਚੇਰੀ ਸਖਤ ਜੀਤ ਲੈ ਪਵਣ ਆਂਡ ਟੂ ਜਾਚੇ ਪਸਮਤੀ ਸੋ ਐਸਾ ਰਾਜਾ ਤ੍ਰਿਪਣਪਤੀ ਜਾਚੇ ਕਰ ਕੂਰਮ ਪਾਲ ਸੈਰਸ ਫਨੀ ਬਾਸਕ ਸੇਜ ਵਾਲੂਆ ਜਾਚੇ ਕਰ ਕੂਰਮਾ ਪਾਲ ਸੈਰਸ ਫਨੀ ਬਾਸ ਸੇਜ ਵਾਲੂਆ ਅਠਾਰਾਂ ਪਾਰ ਬਨਾਸਪਤੀ ਮਾਰਨੀ ਛਿਨਵੇਂ ਕਰੋ ਛਿਨਵੇਂ ਛਿਨਵੇਂ ਕਰੋੜੀ ਮੇਘ ਮਾਲਾ ਪਾਣੀ ਹਾਰੀ ਆ ਨੱਖ ਪਰ ਸੇਬ ਜਾਚੇ ਸੁਸਰੀ ਸਭ ਸਮੂਹ ਜਾਚੇ ਕਰਥਲੀ ਏਤੇ ਜੀ ਜਾਚੇ ਹੈ ਵਰਤਣੀ ਸੋ ਐਸਾ ਰਾਜਾ ਤ੍ਰਿਪੜ ਧਣੀ ਜਾਚੈ ਕਰ ਨਿਕਟ ਵਰਤੀ ਅਰਜਨ ਤੋਂ ਪ੍ਰਹਲਾਦ ਅੰਬਰੀਕ ਦਾਰ ਨੇਜੈ ਸਿੱਧ ਬੁੱਧ ਗਣਗ ਦਰ ਬਾਨਵੇਂ ਹੇਲਾ ਏਤੇ ਜੀ ਜਾਚੈ ਹੈ ਕਰੀ ਸਰਵਿਆਪਕ ਅੰਤਰ ਹਰੀ ਪ੍ਰਣੇ ਨਾਮਾ ਪ੍ਰਮਣੇ ਪ੍ਰਣਵੇ ਨਾਮ ਦਿਓ ਤਾਚੀ ਆਣ
ਸਗਲ ਭਗਤ ਜਾਚੇ ਨਿਸ਼ਾਨ ਮਲਾਰ, ਮੋਕੋ ਤੂੰ ਨਾ ਬੈਸਾਰ, ਤੂੰ ਨਾ ਬੈਸਾਰ, ਤੂੰ ਨਾ ਬੈਸਾਰੇ ਰਾਮਈਆ ਰਹਾਉ, ਆਲਾਵੰਤੀ ਏ ਪਰਮ ਜੋ ਹੈ, ਮੁਝ ਉਪਰ ਸਭ ਕੋ ਭਲਾ, ਸੂਦ ਸੂਦ ਕਰ ਮਾਰ ਉਠਾਇਓ, ਕਹਾਂ ਕਰੋ ਬਾਬੀ ਠਲਾ, ਮੂਹੇ ਹੋਏ ਜੀਓ ਮੁਕਤ ਹੋ ਗਏ, ਮੂੰਹ ਨਾ ਜਾਣੇ ਕੋਇਲਾ, ਇਹ ਪੰਡਿਆ ਮੋਕੋ ਡੇੜ ਕੈ ਤੇਰੀ ਪੈਜ ਪਛਾਉਣ ਦੀ ਹੋਇਲਾ, ਤੂੰ ਜੋ ਦਿਆਲ ਕਿਰਪਾਲ ਕਹੀਏ ਤੈ ਆਤ ਪੁੱਜ ਪਿਓ ਅਪਾਰ ਲਾ, ਫੇਰ ਦੀਆ ਦੇ ਹੋਰੇ ਦੇ ਫੇਰ ਦੀਆ ਦੇ ਹੋਰਾ ਨਾਮੇ, ਕਹੋ ਪੰਡੀਅਨ ਕਹੋ ਪਿਛਵਾਰ ਲਾ, ਮਲਾਰ ਬਾਣੀ ਭਗਤ ਰਵਿਦਾਸ ਜੀ ਕੀ ਇੱਕ ਓਹਕਾਰ, ਸਤਿਗੁਰ ਪ੍ਰਸਾਦ ਨਾਗਰ ਜਨਾ ਮੇਰੀ ਜਾਤ ਬਖਿਆਤ ਚਮਾਰੰਗ, ਹਿਰਦੇ ਰਾਮ ਗੋਬਿੰਦ ਗੁਣ ਸਾਰਨ ਰਾਵ, ਸੁਰਸਰੀ ਸਰਲ ਕਿਰਤ ਬਾਣੀ ਦੇ ਸੰਤ ਕਾ ਜਨ ਕਰਤ ਨਾਹੀ ਪਾਨ, ਸੁਰਾ ਅਪਵਿੱਤਰ ਨਾਤ ਅਵਰ ਜਾਲੇ, ਸੁਰਸਰੀ ਮਿਲਤ ਨੈ ਹੋਏ ਆਨੰਦ, ਤਰ ਤਾਰ ਅਪਵਿੱਤਰ ਕਰ ਮਾਨੀਏ ਰੇ ਜੈਸੇ ਕਾਗਰਾ ਕਰਤ ਵਿਚਾਰੰਗ, ਭਗਤ ਭਗਾਓ ਭਗਤ ਭਗਾਓ ਤੇ ਲਿਖੀਏ ਤੇਰੇ ਉੱਪਰ ਹੈ ਪੂਜੀਏ ਕਰ ਨਮਸ਼ਕਾਰੰਗ, ਮੇਰੀ ਜਾਤ ਕੁੰਡ ਬਾਂਡਲਾ ਟੋਰ ਟਵੰਤਾ, ਨਿਤੇ ਬਨਾਰਸੀ ਆਸ ਪਾਸਾ ਆਬ ਬੇਪਰ ਪ੍ਰਧਾਨ ਤੇ ਕਰੇ ਡੰਡਾਓ, ਤੇਰੇ ਨਾਮ ਸਰਣਾਏ ਰਵਿਦਾਸ ਦਾਸਾ ਮਲਾਰ, ਹਰ ਜਪਤ ਤੇ ਉਜਨਾ ਪਦਮ ਕਵਲਾਸ ਪਤ ਤਾ ਸਮ ਤੁਲ ਨਹੀਂ ਆਨ ਕੋ, ਏਕ ਹੀ ਏਕ ਅਨੇਕ ਹੋਏ ਬਿਸਤਰਿਓ ਆਨ ਰੇ ਆਨ ਭਰਪੂਰ ਸੋ ਰਾਓ, ਜਾ ਕੇ ਭਾਗਵਤ ਲੇਖੀ ਹੈ ਅਵਰ ਨਹੀਂ ਪੇਖੀ ਹੈ, ਤਾਸ ਕੀ ਜਾਤ ਅਸ਼ੋਭ ਸ਼ੀਪਾ, ਬਿਆਸ ਮੈਂ ਪੇਖੀ ਲੇਖੀ ਹੈ ਸਰਕ ਮੈਂ ਪੇਖੀ ਹੈ, ਨਾਮ ਕੀ ਨਾਮ ਨਾ ਸਪਤ ਦੀਪਾ, ਜਾ ਕੇ ਈਦ ਬਕਰੀਦ ਕੁਲ ਗਊਰੇ ਬਦ ਕਰੇ ਮਾਨੀਏ ਸੇਖ ਸ਼ਹੀਦ ਪੀਰਾ, ਜਾ ਕੇ ਬਾਬ ਵੈਸੀ ਕਰੀ ਪੂਤ ਐਸੀ ਸਰੀ ਤੇ ਲੋਕ ਪ੍ਰਸਿੱਧ ਕਬੀਰਾ, ਜਾ ਕੇ ਕੁਟੰਬ ਕੇ ਡੇਢ ਸਰ ਡੋਰ ਟਵੰਤ ਫਿਰੈ ਅਜੋ ਬਨਾਰਸੀ ਆਸ ਪਾਸਾ, ਜਾ ਕੇ ਕੁਟੰਬ ਕੇ ਡੇਢ ਸਭ ਢੋਰ ਟਵੰਤ ਫਿਰੇ ਅਜੋ ਬਨਾਰਸੀ ਆਸ ਪਾਸਾ, ਅਚਾਰ ਸਹਿਤ ਬਿਪਰ ਕਰੇ ਡੰਡਾਓਤ ਤਿੰਨ ਤਨ ਰਵਿਦਾਸ ਦਾਸਾਂ ਦਾਸਾ ਮਲਾਰ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਮਿਰਤ ਪਿਆਰਿਓ ਮਿਰਤ ਪਿਆਰੋ ਪ੍ਰਾਣਨਾਥ ਕਵਨ ਭਗਤ ਤੇ, ਸਾਧ ਸੰਗਤ ਪਾਈ ਪਰਮ ਗਤੇ ਰਹਾਓ, ਮੈਲੇ ਕੱਪੜੇ ਕਹਾਂ ਲੋ ਧੋਵੋ, ਆਵੇਗੀ ਨੀਂਦ ਕਹਾਂ ਲੱਗ ਸੋਵੋ, ਜੋਈ ਜੋਈ ਜੋਰਿਓ ਸੋਈ ਸੋਈ ਫਾਟਿਓ, ਝੂਠੇ ਬਨ ਜੂਠੀ ਗਈ ਹਾਠਿਓ, ਕੌਰ ਵਿਦਾਸ ਪਿਓ ਜਬ ਲੇਖੋ, ਜੋਈ ਜੋਈ ਕਿਨੋ ਸੋਈ ਸੋਈ ਦੇਖਿਓ, ਰਾਗ ਕਾਨੜਾ ਚੌਪ ਦੇ ਮਹੱਲਾ ਚੌਥਾ ਕਰ ਪਹਿਲਾ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤਾ ਜੁਨੀ ਸਹਿਬੰ ਗੁਰ ਪ੍ਰਸਾਦ, ਮੇਰੇ ਮਨ ਸਾਧ ਜਨਾ ਮਿਲ ਹਰਿਆ, ਹਾਂ ਬਲ ਬਲ ਬਲ ਬਲ ਸਾਜਨਾ ਕਹੋ ਮਿਲ ਸੰਗਤ ਪਾਰੋ ਤਰਿਆ ਰਹਾਓ, ਹਰ ਹਰ ਕਿਰਪਾ ਕਰੋ ਪ੍ਰਭਾ ਪਣੀ, ਹਮ ਸਾਜਨਾ ਭਗਤ ਪਰਿਆ, ਤਨ ਤਨ ਸਾਧ ਜਿਨ ਹਰ ਪ੍ਰਭ ਜਾਣੇ ਆ, ਮਿਲ ਸਾਧੂ ਪਤ ਤੋ ਦਰਿਆ, ਮਨਵਾ ਚਲੇ ਚਲੇ ਭਉ ਭਉ ਬਿਦ, ਮਿਲ ਸਾਧੂ ਵਸਗਤ ਕਰਿਆ, ਜਿਉ ਜਲ ਤੰਦ ਪਸਾਰਿਓ ਬਦ ਗ੍ਰਸ ਮੀਨਾ ਵਸਗਤ ਹਰਿਆ, ਜਿਉ ਜਲ ਤੰਤ ਪਸਾਰਿਓ ਬਦਕ ਗ੍ਰਸ ਮੀਨਾ ਵਸਗਤ ਖਰਿਆ, ਹਰ ਕਹਿ ਸੰਤ ਸੰਤ ਸਭ ਪਲ ਨੀ ਕਹਿ, ਮਿਲ ਸੰਤ ਜਨਾ ਮਲ ਲਈਆ, ਹਉਮੈ ਦੁਰਤ ਗਿਆ ਸਭ ਨੇ ਕਰ, ਜੋ ਸਾਬਨ ਕਾਪਰ ਕਰਿਆ, ਮਸਤ ਲਾਲ ਲਿਖਿਆ ਤੁਰ ਠਾਗਰ, ਗੁਰ ਸਤਿਗੁਰ ਚਰਨ ਉਰ ਧਰਿਆ, ਸਭ ਦਾਲ ਦੁੱਖ ਭੰਜ ਪ੍ਰਭ ਪਾਇਆ, ਜਾਂ ਨਾਨਕ ਨਾਮ ਉਹ ਧਰਿਆ, ਕਾਰਨਾ ਮੱਲਾ ਚੌਥਾ,
मेरा मन संत जना पगरेन, हर हर कथा सुनी मिल संगत, मन कोरा हर रंग पेन रहाओ, हम अचेत अचेत न जाने घात मित, गुर किए सुचत चितेन, प्रभ दीन दयाल कियो अंगी कीर्त, मन हर नाम जपेन, हर के संत मिले मन प्रीतम, कर देवो हीरा तेन, हर के संत मिले हर मिलया, हम किए पत पवेन, हर के जन उत्तम जा कहिए, जिन मिलिया पाथर सेन, जन की महिमा बरना साको, ओ उत्तम हर हर केन, तुम हर शाह वडे प्रभ स्वामी, हम वणजारे रास देन, जन नानक को दया प्रभ तारो, लद वाखर हर हर लेन, कारण मल्ला चौथा, जब मन राम नाम प्रगास, हर के समय प्रीत लगानी, विचे गृह उदास रहाओ, हम हृदय जप्यो नाम नर हर, प्रभ कृपा करी कृपास, आनंदन आनंद पया मन बेखसिया, उदम पै मिलन की आस, हम हर स्वामी प्रीत लगाई, जितने सास लिए हम ग्रास, केल वख दहन पै खिन अंतर, टूट गए माया के फास, क्या हम किर्म क्या कर्म कमावें, मूर्ख मूद रखे प्रवतास, अवगण आरे पाथर पारे, सात संग मिल तरे तरा, जे ते सिठ करे जगदीशर, ते सब उचम नीच बिखास, हमरे अवगण संग गुर मिटै, जन नानक मेल लिए प्रपास, कारण महला चौथा, मेरे मन राम नाम जप्यो गुरवाक, हर हर कृपा करी जगदीशर, दुर्म दुजा पाओ गया सब चाग रहाओ, नाना रूप रंग हर कीरे, कट का राम रे रवे हो गुपलाग, हर के संत मिले हर पलटे, उगर गया बिख्या के ताग, सन्ना की बहुत बहुत शोभा, जिन और तारे हर रस कर साग, हर के संत मिले हर मिलया, जैसे गो देह बसराग, हर के संत जना मैं हर हर, ते जन उत्तम जन के जिनार, तेन हर हृदय बास बसानी, छूट गई मुस्की मुस्काक, तुमरे जन तुम ही प्रभ की है, हर राख लियो आपन अपनाग, जन नानक के सखा हर पाई, मात पिता बंद पर साहक, कारण मल्ला चौथा, मेरे मन हर हर राम नाम जप चीत, हर हर वस्त माया गढ़ बेढ़ी, गुर के शब्द लियो गढ़ जीत रहाओ, मिथ्या परम परम भव परमया, लुबदो पुत्र कलत्र मो प्रीत, जैसे तरवर की तुषाया, खिन में बिंस जाए दे पीत, हमरे प्राण प्रिय जन उत्तम जिन मिलिया मन होए प्रतीत, परचे राम रविया कटे अंतर, अस्तर राम रविया रंग प्रीत, हर के संत संत जानी कै, जन मिलिया मन रंग रंगीता, हर रंग लह न उतरे कबहू, हर हर जाय मिले हर प्रीत, हम भो बाप किए अपराधी, गुर काटे कट कटीता, हर नाम दियो मुख औखद, जन नानक पत पनीता, कारण महला चौथा, जाप मन राम नाम जगन्नाथ, कोमन केर परे बिख बिखिया, सतगुर काल लिए देहात रहाओ, स्वामी अभय निरंजन नर हर, तुम राख लियो हम पापी पाथ, काम करो बिखिया लोभ लुभ ते, काश लो तरे संसाद, तुम बड़ पुरख बड़ अगम गोचर, हम टूंड रहे पाई नहीं हाथ, तुम परे परे अपरंपर स्वामी, तू अपने जाने आप जगन्नाथ, अदेष्टा गोचर नाम ते आए, सात संगत मिल साधु पाद, हर हर कथा सुनी मिल संगत, हर हर जप्यो कथ कथ काथ, हमरे प्रभ जगदीश गुझाई, हम राख ले जगन्नाथ, जन नानक दास दा दासन को, प्रभ करो कृपा राखो जन साथ, कारण मल्ला चौथा, प्रदाल कर पंजवा, एक ओंकार, सत गुर प्रसाद, मन जापो राम गोपाल, हर रतन जवेहर लाल, हर गुरमुख अटक सहाल,
हर हो कर पा रहा हो। तुमरे गुण अगम गोचर एक जी क्या कथे विचारी। राम राम राम राम लाल तुमरी जी अकथ कथा तू तू तू ही जाने। हों हर जप पई निहाल निहाल निहाल। हमरे हर प्राण सखा स्वामी हर मीता मेरे मानता जी। हर हरे हरे राम नाम तन माल। जा को पाग तेली होरी सुहाग। हर हर हरे हरे गुण गावे गुरमत हो बल भले। हों बल भले जन नान कर जापही निहाल निहाल निहाल। कांडा मल्ला चौथा हर गुण गावो जगदीश एका जी की चेलक बीस। जप हर हर शब्द जपीस हर हो कर पीस रहाओ। हर कृपा कर स्वामी हम लाए हर सेवा। हर जाप जपे हर जाप जपे जप जापो जगदीश। तुमरे जन राम जपे ते उत्तम तिन को कोम कुमे कोम कुम जीसा। हर तुम वड वडे वड उचे हर तुम वड वडे वड उचे। जो करे सो तो दीसा। जन नानक अमर पिया गुरमति तन तन तन तन तन गुरु साहब इस कारण महला चौथा। पज रामो मन राम जय रूप नरेख बडाम। साध संग मिल पज राम बड हो पाग मथाम रहाओ। जित ग्रह मंदर हर होत जास तित कर आंदो अंद। पज राम राम राम राम राम नाम गुंगावो। हर प्रीतम देश गुरु गुर सत गुरा। सुख होत हर हरे हर हरे हरे पज राम राम राम। सब सिरत तारहा तू कृपाल करता सब तू तू तू राम राम राम। जन नान गुरु सुरनागति दियो गुरमुति पज राम राम राम। खंड मल्ला चौथा सतगुर चाटो पग चाट जित मिल हर पाथर बाट। पज हर रस रस हर गाट पज हर रस रस हर गाट। हर हो लिख लाट रहाओ खाट कर्म क्रिया कर भौ भौ विस्तार से साध जोगिया। कर जट जटा जट जाड़ कर पे न पाइये हर ब्रह्म जोग। हर पाइये सत्संगति उपदेश गुरु गुरसंत जन गुरसंत जना खोल खोल कपाट। तू अपरंपर स्वामी अत अगा तू पर पुरिया जल थले। हर एक एको एक एक हर थाट तू जाने सब बिद बुझे आपे। जन नानके प्रभ काट कटे काट कटे काट हर काट। करना महला चौथा जप मन गोबिंद माधव। हर हर अगम अगा दो मत गुरमत हर प्रभ ला दो। तुर हो लिखे लला दो रहाओ बिख माया संच बहुच ते बकार सो पाइये। हर पज संत संत संगते मिल सत गुरु गुर साधो। ज्यो छूहो पारस मनूर पै कंजन त्यों पद जन मिल संगति। सुध होवत गुरमति सुध साहादो। ज्यो कारस संग लोहा बहुत तरता त्यों पापी संग तरै साध साध संगते। गुर सत गुरु गुर साधो। चार बरन चार आश्रम है कोई मिले गुरु गुरु नानक सो आप तरे कुल सगल तरा दो। कारना महला चौथा हर जस गावो भगवान जस गावत पाप लहान। मत गुरमन सुन जस कान हर हो कृपा रहाओ। तेरे जन त्यावे एक मन एक चित ते साधु सो पावे। जप हर हर नाम रदान उस्त करे प्रभ तेरी आ। मिल साधु साध जना गुर सतगुरु भगवान। जिनके हृदय तो स्वामी ते सुख फल पावे ते तरे पाव सिंध ते भगत हर जान। तिन सेवा हम लाए हरे जन नानक के हर तू तू तू तू तू तू भगवान।
ਕਰਨ ਮੱਲਾ ਪੰਜਵਾਂ ਕਰ ਦੂਜਾਇ ਖਿਆ ਓੰਕਾਰ ਸਤਿਗੁਰ ਪ੍ਰਸਾਦ ਗਾਈਏ ਗੁਣ ਗੋਪਾਲ ਕਿਰਪਾ ਨਿਧ ਦੁੱਖ ਪਦਾਰਨ ਸੋਦਾਤੇ ਸਤਿਗੁਰ ਜਾਕੋ ਭੇੜੋ ਸਗਲ ਸਿੱਧਰ ਹਾਓ ਸਿਮਰਨ ਮਨੇ ਸਧਾਰੇ ਕੋਟ ਪਰਾ ਦੇਖਿਰ ਮੈਂ ਤਾਰੇ ਜਾ ਕੋ ਜੀ ਤਾਵੇ ਗੁਰੇ ਆਪਣਾ ਚਾ ਕੋ ਜੀ ਤਾਵੇ ਗੁਰੇ ਆਪਣਾ ਤਾ ਕੋ ਦੁਖ ਨਹੀਂ ਤਿਲ ਸੁਪਨਾ ਜਾ ਕੋ ਸਤਿਗੁਰੇ ਆਪਣਾ ਰਾਖੈ ਸੋ ਜਨ ਹਾਰ ਹਸਰ ਨਾ ਚਾਖੈ ਕਹੋ ਨਾਨਕ ਗੁਰ ਕੀ ਨਿਮਿਆ ਹਲਤ ਪਲ ਮੋ ਜਲ ਪਹਿਆ ਕਰਨ ਮੱਲਾ ਪੰਜਵਾਂ ਅਰਾਧੋ ਤੁਝੇ ਸਵਾਮੀ ਆਪਣੇ ਉਠਦ ਬੈਠ ਸੋਭ ਜਾਗ ਸਾ ਸਾ ਸਾ ਜਪਣੇ ਰਹਾਓ ਤਾਗੇ ਗੇ ਹਿਰਦੇ ਬਸਿਓ ਨਾਮ ਜਾ ਕੋ ਸਵਾਮੀ ਕੀ ਨੋ ਦਾਨ ਤਾਗੇ ਹਿਰਦੇ ਆਈ ਸ਼ਾਂਤ ਠਾਕਰ ਬੇਟੇ ਗੁਰ ਬਹਿ ਨਾਨ ਸਰਵ ਕਲਾ ਸੋਈ ਪਰਬੀਨ ਨਾ ਮੰਤਰ ਜਾ ਕੋ ਗੁਰਦੀਨ ਕਹੋ ਨਾਨਕ ਤਾਕੇ ਬਲ ਜਾਉ ਕਲ ਯੁਗ ਮੈਂ ਪਾਇਆ ਜਿਨ ਨਾਉ ਕਾਣਾ ਮੱਲਾ ਪੰਜਵਾ ਕੀਰਤ ਪ੍ਰਭ ਕੀ ਗਾਓ ਮੇਰੀ ਰਸਨਾ ਕੀਰਤ ਪ੍ਰਭ ਕੀ ਗਾਓ ਮੇਰੀ ਰਸਨਾ ਨਾਨਕ ਬਾਰ ਕਰ ਬੰਧਨ ਸੰਤਨ ਉਹਾਂ ਚਰਨ ਗੋਬਿੰਦ ਜੀ ਕੇ ਬਸਣਾ ਰਹਾਓ ਅਨਕ ਪਾਂਧ ਕਰ ਦੁਆਰ ਨ ਪਾਵੋ ਹੋਏ ਕਿਰਪਾਲ ਤਾਰ ਹਰ ਤਿਆਵੋ ਕੋਟ ਕਰਮ ਕਰ ਦੇ ਨਾ ਸੋਧਾ ਸਾਧ ਸੰਗਮ ਮਨ ਪ੍ਰਬੋਧਾ ਤੇ ਨਾ ਬੂਜੀ ਬਹੁ ਰੰਗ ਮਾਇਆ ਨਾਮ ਲੈ ਸਰਬ ਸੋ ਪਾਇਆ ਪਾਰ ਬ੍ਰਹਮ ਪਾ ਜਾ ਪਾਰ ਬ੍ਰਹਮ ਜਾ ਪਹਿ ਦਿਆਲ ਕਹੋ ਨਾਨਕ ਤਉ ਛੂਟੇ ਜੰਜਾਲ ਕਾਂੜਾ ਮੱਲਾ ਪੰਜਵਾਂ ਐਸੀ ਮਾਂਗ ਗੋਬਿੰਦ ਤੇ ਤੈਰ ਸੰਤਨ ਕੀ ਸੰਗ ਸਾਧੂ ਕਾ ਹਰ ਨਾਮਾ ਜਾ ਪਰਮ ਗਤਿ ਰਹਾਓ ਪੂਜਾ ਚਰਨਾ ਠਾਕਰ ਸਰਨਾ ਸੋਈ ਕੁਸ ਜੋ ਪ੍ਰਭ ਜੀਓ ਕਰਨਾ ਸਭ ਲੋਧ ਬੇਸਭ ਦੁਰਲਭ ਦੇਈ ਜਾ ਕੋ ਸਤਿਗੁਰੂ ਮਿਲਿਆ ਮਾਇਆ ਕਰੇ ਹੀ ਜਾ ਕੋ ਸਤਿਗੁਰੂ ਮਿਆ ਕਰੇ ਹੀ ਅਗਿਆਨ ਪਰਮ ਬਿਨਸੇ ਦੋ ਡੇਰਾ ਜਾ ਕੇ ਹਿਰਦੇ ਬਸੇ ਗੁਰ ਪੈਰਾ ਸਾਹ ਸੰਗਰਾਹ ਪ੍ਰਭ ਆਇਆ ਕਹੋ ਨਾਨ ਤਿਨ ਪੂਰਾ ਪਾਇਆ ਮਾ ਕਰਨਾ ਮੱਲਾ ਪੰਜਵਾ ਭਗਤ ਭਗਤ ਨੂੰ ਬਣ ਆਈ ਤਨ ਮਨ ਗੈ ਤਨ ਮਨ ਗਲਤ ਪੈ ਠਾਕ ਸਿਉ ਆਪਣ ਲਈ ਮਲਾਈ ਰਹਾਓ ਗਾਵਣ ਹਾਰੀ ਗਾਵੇ ਗੀਤ ਤੇ ਉਤਰੇ ਬਸੇ ਜੇ ਚੀਰ ਪੇਕੇ ਬਿੰਜਨ ਪਰੋਸਨ ਹਾਰੇ ਜੇ ਭੋਜਨ ਕੀ ਨੋ ਤ੍ਰਿਪਤਾਰੇ ਅਨ ਸਵੰਗ ਕਾਸ਼ੇ ਪੇਗ ਤਾਰੀ ਜੈਸੋ ਜਾਤ ਐਸੋ ਦਿਸ਼ਟਾਰੀ ਕਹਿਣ ਕਹਾਵਨ ਸਲ ਸੰਜਾਰ ਨਾਨਕ ਦਾਸ ਕਰਨੇ ਹਿਸਾਰ ਕਰਣਾ ਮੱਲਾ ਪੰਜਵਾਂ ਤੇਰੋ ਜਨ ਹਰ ਜਸ ਸੁਨਤ ਪਾ ਮਾਇਓ ਮਨੇ ਪ੍ਰਗਾਸ ਪੇ ਪ੍ਰਭ ਕੀ ਸੋਭਾ ਜਾ ਕਪੇ ਕੋ ਆਵੇ ਹੋ ਰਾ ਸਭ ਤੇ ਪਰੇ ਪਰੇ ਤੇ ਉੱਚਾ ਗੈਰ ਗਭੀਰ ਥਾਇਓ ਓਤ ਪੋਤ ਮਿਲਿਓ ਭਗਤਨ ਕਹੋ ਜਨ ਕੋ ਪਰਦਾ ਲਾਇਓ ਗੁਰਪ੍ਰਸਾਦ ਗਾਵੇ ਗੁਰੂ ਨਾਨਕ ਸਹਿ ਸਮਾ ਸਮਾਇਓ ਕਰਣਾ ਮੱਲਾ ਪੰਜਵਾ ਸੰਤਨ ਪਾਇਆ ਪੁਦਾਰ ਨਾਇਓ ਰਹਾਓ ਦਰਸ਼ਨ ਪੇੜਤ ਹੋਤ ਪਨੀਤਾ ਹਰ ਮਨ ਦੜਾਇਓ ਕਾਟੇ ਰੋ ਪਏ ਮਨ ਨਿਰਮਲ ਹਰ ਰੋ ਖਦ ਖਾਇਓ ਅਸਤ ਪਏ ਬਸੇ ਸੋਥਾਨਾ ਬਹੁ ਨ ਕਰ ਧੋਦਾਇਓ ਸੰਤ ਪ੍ਰਸਾਦ ਤਰੇ ਕੁਲ ਲੋਗਾ ਨਾਨਕ ਲਿਵ ਨਾ ਮਾਇਓ ਕਰਣਾ ਮੱਲਾ ਪੰਜਵਾ ਬਿਸਰ ਗਈ ਸਭ ਤਾਤ ਪਰਾਈ ਜਬ ਤੇ ਸਾਧ ਸੰਗਤ ਮੋਇ ਪਾਈ ਰਹਾਓ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਕੋ ਬੰਡਾਈ ਜੋ ਜੋ ਜੋ ਪ੍ਰਾਗੀ ਨੋ ਸੋ ਪਲ ਮਾਨਿਓ ਇਸ ਮਤ ਸਾਧੂ ਤੇ ਪਾਈ ਸਭ ਮੇਰਾ ਵਰਿਆ ਪ੍ਰਵੇਕ ਹੈ ਪੇਕ ਵੇ ਨਾਨ ਬੇਸਾਈ ਕਰਣਾ ਮੱਲਾ ਪੰਜਵਾ ਠਾਕਰ ਜੀਓ ਤੁਹਾਰੋ ਪਰਨਾ ਮਾਨ ਮੈਦ ਤੁਮਾਰੇ ਉਪਰ ਤੁਮਰੀ ਓਟ ਤੁਮਾਰੀ ਸਰਣਾ ਰਹਾਓ ਤੁਮਰੀ ਆਸ ਭਰੋਸਾ ਤੁਮਰਾ ਤੁਮਰਾ ਨਾਮ ਲਿਦੇ ਲੈ ਤਰਨਾ ਤੁਮਰੋ ਬਲ ਤੁਮ ਸੰਗ ਸਹੇਲੇ ਜੋ ਜੋ ਕਹੋ ਸੋਈ ਸੋਈ ਕਰਨਾ ਤੁਮਰੀ ਦਿਆ ਮਿਆ ਸੋ ਪਾਵੋ ਹੋ ਕਪਾਲ ਤੌਜਲ ਤਰਨਾ ਅਭੈ ਦਾਨ ਨਾਮ ਹਰ ਪਾਇਓ ਸਿਰ ਡਾਰਿਓ ਨਾਨਕ ਸੰਤ ਚਰਨਾ ਤੁਮਰੀ ਦਿਆ ਮਿਆ ਸੁਖ ਪਾਵੋ ਹੋ ਕਿਰਪਾਲ ਤੌਜਲ ਤਰਨਾ ਅਭੈ ਦਾਨ ਨਾਮ ਹਰ ਪਾਇਓ ਸਿਰ ਡਾਰਿਓ ਨਾਨਕ ਸੰਤ
ਚਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮਸਕਾਰ ਜੀ ਸਤਸੰਗ ਜੀ, ਸਤਿਗੁਰ ਦੀ ਅਪਾਰ ਬਖਸ਼ਿਸ਼ ਕਿਰਪਾ ਹੋਈ। ਅੰਮ੍ਰਿਤ ਵੇਲਾ ਸੱਚ ਨਾਉਂ ਵਡਿਆਈ ਵਿਚਾਰ ਦੇ ਮਾਂ, ਅੰਮ੍ਰਿਤ ਵੇਲੇ ਸੱਚ ਦੀਵਾਨਾਂ ਦੀਆਂ ਹਾਸੀਆਂ ਭਰੀਆਂ ਨੇ। ਨਿਤਨੇਮ ਅਨੁਸਾਰ ਬਾਣੀ ਦੇ ਪਾਠ ਸਰਵਣ ਕੀਤੇ ਨੇ। ਗੁਰੂ ਕਿਰਪਾ ਕਰੇ ਸਭ ਨੂੰ ਚੜ੍ਹਦੀਆਂ ਕਲਾ ਬਖਸ਼ਣ। ਸਮਾਂ ਹੈ ਆਸਕੀ ਵਾਰ ਦੇ ਕੀਰਤਨ ਦਾ। ਭਾਈ ਸਾਹਿਬ ਭਾਈ ਪਰਮਿੰਦਰ ਸਿੰਘ ਦੇ ਜਥਾ ਆਸਕੀ ਵਾਰ ਦੇ ਕੀਰਤਨ ਸਰਵਣ ਕਰਾਉਣਗੇ। ਸੋ ਆਓ ਬੜੇ ਪਿਆਰ ਨਾਲ ਸਰਵਣ ਕਰੀਏ। ਬੱਚਿਆਂ ਦਾ ਕੈਂਪ ਆਰੰਭ ਹੈ ਗੁਰਦੁਆਰਾ ਸਾਹਿਬ ਵਿਖੇ। ਸੋ ਆਪ ਜੀ ਨੂੰ ਬੇਨਤੀ ਜ਼ਰੂਰ, ਇਸ ਵਿੱਚ ਆਪ ਜੀ ਨੇ ਸਹਿਯੋਗ ਬਖਸ਼ਿਸ਼ ਕਰਨਾ। ਸੋ ਆਓ ਹੁਣ ਸਰਵਣ ਕਰੀਏ ਕੀਰਤਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਟੁੰਡੇ ਅਸਰਾਜ ਕੀ ਧੁਨੀ ਸਲੋਕ ਮਹਲਾ ਪਹਿਲਾ
1: ਬਲਿਹਾਰੀ ਗੁਰੇ ਆਪਣੇ ਦਿਉਹਾੜੀ ਸਦਵਾਰ

ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰਬਿਚਾਰ ਸੱਚਾ ਤੇਰਾ ਅਮਰ ਸੱਚਾ ਦੀਵਾਨ

0: ਸੱਚੇ ਤੁਧਾ ਕੇ ਲੱਖ ਰੋੜ, ਸੱਚੇ ਸਭ ਤਾਣ ਸੱਚੇ ਸਭ ਜੋ, ਸੱਚੀ ਤੇਰੀ ਸਿਫਤ ਸੱਚੀ ਸਾਲਾ, ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ, ਨਾਨਕ ਸੱਚ ਤੈਨ ਸੱਚ, ਜੋ ਮਰ ਜੰਮੇ ਸੋ ਕੱਚ ਨਿਕਾਚ ਮਹਲਾ ਪਹਿਲਾ।
1: ਵੱਡੀ ਵਡਿਆਈ ਜਾ ਵੱਡਾ ਨਾਉ, ਵੱਡੀ ਵਡਿਆਈ ਜਾ ਸੱਚ ਨਿਆਓ,

0: ਦੂਜਾ।
1: ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ, ਇੱਕ ਨਾ ਹੁਕਮ ਸਮਾਏ ਲਏ, ਇੱਕ ਨਾ ਹੁਕਮ

ਗੋੜੀ ਨਾਨਕ ਜੀ ਉਪਾਇ ਕਲਿਖ ਨਵੇਂ ਧਰਮ ਬਹਾਲਿਆ ਉਥੇ ਸੱਚਈ ਸੱਚ ਨਿਬੜੈ ਚੁਣਵਾ ਕਢੇ ਜਜਮਾਲਿਆ ਥਾਉ ਨ ਪੈਨ ਕੂੜਿਆ ਮੁਕਾਲੇ ਦੁਜ਼ਗ ਚਾਲਿਆ ਤੇਰੇ ਤੇਰੇ ਨਾਇ ਰਤੇ ਸੇ ਜਣ ਗਏ ਹਾਰ ਗਏ ਸੇ ਠੱਗਣ ਵਾਲਿਆ।

ਮਹੱਲਾ ਪਹਿਲਾ ਵਿਸਮਾਦ ਨਾਦ ਵਿਸਮਾਦ ਵੇਦ ਵਿਸਮਾਦ ਜੀ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨਾਗੇ ਫਿਰ ਹੈ ਜੰਤ ਵਿਸਮਾਦ ਪੌਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡੇ ਵਿਡਾਣੀ ਵਿਸਮਾਦ

ਖਾਣਾ ਪੀਣਾ ਪੈਨ ਕੁਦਰਤ ਸਰ ਪਿਆਰ ਕੁਦਰਤ ਜਾਤੀ ਜਿੰਸੀ ਰੰਗੀ ਕੁਦਰਤ ਜੀ ਜਵਾਨ ਕੁਦਰਤ ਨੇਕੀਆਂ ਜਿੰਸੀ ਰੰਗੀ ਕੁਦਰਤ ਜੀ ਜਵਾਨ ਕੁਦਰਤ ਨੇਕੀਆਂ ਕੁਦਰਤ ਵਧੀਆਂ ਕੁਦਰਤ ਮਾਣ ਅਭਿਮਾਨ ਕੁਦਰਤ ਪੌਣ ਪਾਣੀ ਬੇਸੰਤਰ ਕੁਦਰਤ

ਪੌੜੀ ਨਦਰ ਕਰਿਜੇ ਆਪਣੀ ਤਨਦਰੀ ਸਤਿਗੁਰ ਪਾਇਆ ਇਹ ਜਿਉ ਬਤੇ ਜਨਮ ਪਰਮਿਆਤ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੇ ਵਰਦਾਤਾ ਕੁਨੇ ਸਭ ਸੁਣਿਓ ਲੋਕ ਸਭਾਇਆ ਸਤਿਗੁਰ ਮਿਲੇ ਸਚ ਪਾਇਆ ਜਿਨ ਵਿੱਚੋਂ ਆਪ ਗਵਾਇਆ ਜਿਨ ਸੱਚੋ ਸਚ ਬੁਝਾਇਆ ਜਿਨ ਸੱਚੋ

ਨਾਮ ਨਿਰਭਉ ਨਿਰੰਕਾਰ ਸਚਨਾਮ ਜਾਕਾ ਕੀਏ ਸਗਲ ਜਹਾਨ ਸੇਵਕ ਸੇਵੇ ਕਰਮ ਚੜਾਓ ਭਿੰਨੇ ਰਹਿਣ ਜਿਨਾ ਮਚਾਓ ਸਿੱਖ

ਬੜੀ ਨਾਮ ਤੇਰਾ ਨਿਰੰਕਾਰ ਨੇ ਨਰਕ ਨਾ ਜਾਈਏ ਜੀਉ ਬਿਨ ਸਭ ਤਿਸਦਾ ਦੇਖਾ ਜੈ ਆ ਗਵਾਈਏ ਜੇ ਲੋੜੇ ਚੰਗਾ ਆਪਣਾ ਕਰ ਪੁਨੋ ਨੀ ਸਦਾਈਏ ਜੇ ਜਰਵਾਣਾ ਪਰ ਹਰੇ ਜਰਵੇ।

ਸਲੋਕ ਮਹੱਲਾ ਪਹਿਲਾ ਮੁਸਲਮਾਨਾ ਸਿਫ ਸਰੀਅਤ ਪੜ ਪੜ ਕਰੇ ਵਿਚਾਰ ਬੰਦੇ ਸੇਜੇ ਪਵਿੱਚ ਬੰਦੀ ਵੇਖਣ ਕੋ ਦੀਦਾਰ ਹਿੰਦੂ ਸਾਲਾ ਹੀ ਸਾਲਾ ਹਣ ਦਰਸ਼ਨ ਰੂਪ ਅਪਾਰ ਤੀਰਥ ਨਾਵੇ ਅਰਚਾ ਪੂਜਾ ਅਗਰਵਾਦ ਬੈਕਾ ਜੋਗੀ ਸੁਣ ਧਿਆਵਣ ਜੇ

ਪੌੜੀ ਸੇਵ ਕੀਤੀ ਸੰਤੋਗਨੀ ਸੱਚੋ ਸਤਿਆਇਆ। ਉਹਨੇ ਮੰਦਾ ਪੈ ਨਾ ਰੱਖਿਓ ਕਰ ਸੁਕਰੇ ਧਰਮ ਕਮਾਇਆ। ਉਹਨੇ ਦੁਨੀਆਂ ਤੋੜੇ ਬੰਧਨਾਂ ਪਾਣੀ ਥੋੜਾ ਖਾਇਆ। ਤੂੰ ਬਖਸ਼ਿਸ਼ ਅਗਲਾ ਨੀ ਦੇਵੇ ਚੜੈ ਸਵਾਇਆ।

ਜਿਨ ਕਰਤਾ ਕਰਣਾ ਕੀਆ ਚਿੰਤਾ ਪੇ ਕਰਣੀਤਾ। ਸੋ ਕਰਤਾ ਚਿੰਤਾ ਕਰੇ ਜਿਨ ਪਾਇਆ ਜਗ, ਤਿਸ ਜੁਆਰੀ ਸਵਸਤ ਤਿਸ ਦੀ ਬਣ ਅਭਾਗ।

जे कोहे तग मैं रुत हुरुत हो नानक पाहे बहरा कोरे रंग न सोय।

0: ਦੇਖ ਸੁਧ ਜਾਏ ਮਹਲਾ ਪਹਿਲਾ।
1: ਪੜ ਪੁਸਤਕ ਸੰਧਿਆ ਬਾਦੰ ਸਲਪੂ ਸਵਲ ਸਮਾਦੰ ਮੁਖ ਝੂਠ ਭੁੱਖ ਅਨੁਸਾਰੰ ਤ੍ਰੈਪਾਲ ਤੇ ਹਾਲ ਵਿਚਾਰੰ ਗਲਮਾਲਾ ਦਲਿਕ ਲਲਾਟੰ ਦੋ ਧੋਤੀ ਵਸਤ੍ਰ ਕਪਾਟੰ ਜੇ ਜਾਣ ਸਵਰਮੰ ਕਰਮੰ ਸਭ

ਭਰਪੂਰ ਨਾਨਕ ਕੂੜ ਰਿਹਾ ਭਰਪੂਰ ਮੱਥੇ ਟਿੱਕਾ ਤੇੜ ਤੋਂ ਤਿੱਕ ਖਾਏ ਹੱਥ ਛੁਰੀ ਜਗਤ ਕਸਾਏ ਨੀਰ ਵਸਤਰ ਪੈਰ ਹੋਵੇ ਪ੍ਰਵਾਣ ਮਲੇਸ਼ ਧਾਨ ਲੈ ਪੂਜੇ ਪ੍ਰਾਣ ਪਾਖਿਆ ਕਾ ਕੁੱਠਾ ਬੁਕਰਾ ਖਾਣਾ ਚੌਂਕੇ ਉੱਪਰ ਕਿਸੇ ਨਾ ਜਾੜਾ ਦੇ ਕੇ ਚੌਂਕਾ ਗੱਡੀ ਕਾਰ ਉਪਰਾ ਬੈਠੇ ਕੁੜਿਆਰ ਮੱਤ ਵੱਡੇ ਮੱਤ ਵੱਡੇ ਹੋਵਾਨ ਸਾਡਾ ਫਿੱਟੇ ਤਨ ਫਿੱਟੇ ਫੀਡ ਕਰੇਨ ਮਨ ਜੂਠੀ ਚੁਲੀ ਪਰੇਨ ਕੋਹਨਾ ਨਿਕ ਸੱਚ ਤਿਆਈ ਹੈ ਸੁੱਚ ਹੋਵੇ ਤਾਂ ਸੱਚ ਪਾਈਏ ਪੌੜੀ ਚੇਤੇ।

ਸਤਿਗੁਰ ਵੱਡਾ ਕਰ ਸਲਾਹੀ ਹੈ ਜਿਸ ਵਿੱਚ ਵੱਡੀਆਂ ਆ ਵਡਿਆਈਆਂ ਸ਼ਾਹ ਮੇਲੇ ਤਨੇ ਦਰਿਆਈਆਂ ਜਾਂ ਤਿਸ ਪਾਣਾ ਤਮਨ ਵਸਾਈਆਂ ਕਰਕ ਮਸਤਕ ਹਾਤਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ ਛੱਤ ਉੱਠੇ ਨੌ ਨਿਤ ਪਾਈ।

ਪੌੜੀ ਜਿਤ ਸੇਵੇ ਸੁਖ ਪਾਈਏ ਸੋ ਸਾਹਿਬ ਸਦਾ ਸੰਭਾਲੀਐ ਜਿਤ ਕੀਤਾ ਪਾਈਏ ਆਪਣਾ ਸਕਾਲ ਬਰੀ ਕਿਉ ਘਾਲੀਐ ਮੰਦਾ ਮੂਲਕ ਕਿਚਈ ਦੇ ਲਮੀ ਨਿੰਦਰ ਨਿਹਾਲੀਐ ਜਿਉ ਸਾਹਿਬ ਨਾਲ ਹਾਰੀਐ ਤਵੇ ਆਪਾ ਸਾ ਢਾਲੀਐ ਕਿਚਲਾਏ ਉਪਰ ਘਾਲੀਐ ਕਿਚਲਾਹੇ

ਧੰਨ ਵਾਹਿਗੁਰੂ ਜੀ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਹੰਦੇ ਸ਼ਾਹ ਜਿਸ ਪਾਸ ਬੈਠਿਆ ਸੋਹੀ ਐ ਸਭਨਾ ਦਾ ਵੈਸਾ ਸੋ ਕਹੋ ਟਲ ਗੁਰ ਸੇਵੀ ਐ ਐਨੇ ਸਹਿ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਹ ਜਾਏ ਹੋਵੈ ਸਿਵ ਸਮ ਦੀ ਨੂਰ ਅਰਸੋਂ ਗੁਰਸੋਂ ਝਟੀਐ ਤੁਧ ਜਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਘਟੀਐ ਸਤਨਾਮ ਵਾਹਿਗੁਰੂ ਜੀ। ਰਾਗ ਬਿਹਾਗੜਾ ਸ਼ੰਤ ਮਹੱਲਾ ਚੌਥਾ ਕਰ ਪਹਿਲਾ

ਮੇਰੀ ਜਿੰਦੜੀ ਐ ਗੁਰਮੁਖ ਨਾਮ ਅਮੁੱਲ ਰਾਮ ਹਰ ਰਸ ਬੀਦਾ ਹਰ ਮਨ ਪਿਆਰਾ।

ਇੱਕ ਅਰਦਾਸ ਭਾਟ ਕੀਰਤ ਕੀ।

गुरु रामदास राखू शरनाई, जुगो जुग अटल चवर शतर तख्त दे मालक, हाजरा हजूर जारा जहूर, शब्द गुरु बाणी के बोहे थमरत के दाते, दसां पातशाहियां दी जोत, साहब सच्चे पातशाह सतगुरु श्री गुरु ग्रंथ साहब महाराज तिन्हां दी पावन पवित्र ते मुकद्दस हजूरी विच अमृत वेले तों सजे दवाना दियां हाजरियां भर रहे सन्मान योग सत्कार योग सतसंगी जनों, सतगुरां ने बड़ी अपार बख्शिश रहमत कीती है। आप सब सतगुरु की पावन हजूरी विच जुड़ बैठ के मेरे तों पहला गुरु करके रागी जथे पासों गुरुदेव दी अमृतमई बाणी आसा की वार दे कीर्तन सरवण कर रहे सी। उपरंत सत्कार योग ज्ञानी जी ने गुरु चरणा विच सरबत दे भले दी अरदास करके अज दा जो पावन पवित्र मुखवाक है ओ आप संगत दे नाल सांझा कीता है। तो आओ साध संगत इस पावन पवित्र मुखवाक दी विचार नूं आरंभण तों पहलां दर घर दी मर्यादा नूं निभाउंदिआं साहिब सच्चे पातशाह वल्लों बख्शी गुरु फतेह दी सांझ पाईए जी। वाहिगुरू जी का खालसा, वाहिगुरू जी की फतेह। राग बिहागड़ा विच ये बचन गुरु रामदास महाराज दा शंत दे रूप दे विच है। शब्द दा सिरलेख है राग बिहागड़ा शंत, महला चौथा, शरीर चौथा, जानी के गुरु रामदास साहब। घर पहला, पहले घर विच इस शब्द दा गायन होया है। मंगल है एक ओंकार सतगुरु प्रसाद, ओ अकाल पुरख वाहिगुरु एको ही है जिहड़ा एक रस अपनी कुदरत दे विच व्याप रहा है, दूर नहीं है। सदीवी होंद वाला है ते गुरु दी कृपा द्वारा ऐसे रब दा अनुभव ओदी सोझी ओदी समझ सानू सारयां नू प्राप्त होवेगी। तो महाराज पहले बंद विच कहिंदे ने हर हर नाम त्याई है मेरी जिंदवड़िए, गुरमुख नाम अमोले राम। गुरदेव अपनी जिंद नूं मुखातब हो के संबोधन हो के कहिंदे ने इह मेरी जिंदे, गुरु वल मुख करके वह जिहड़ा बड़ा कीमती वाहिगुरु का नाम है जिहड़ा अमोलक है। अमोलक दा अर्थ हुंदा जिहदा मुल ना पाया जा सके। आपां बाणी विच्चों पढ़दे हां हर आप अमोलक है मुल ना पाया जाए, मुल ना पाया जाए किसे विट्टों रहे लोक विललाए। तो वह जिहड़ा नाम है जिहदे बारे महाराज जपजी साहब विच कहिंदे ने अमुल गुण, अमुल वापार, उस वाहिगुरु दे गुण उहदे नाम जिहड़े ने उह अमुल ने। अमुल दा अर्थ है जिहदा मुल ही कोई नहीं, जिहड़ा इन्ना कीमती है। दुनिया की हर वस्तु का कोई ना कोई मुल है। धार्मिक तौर उत्ते जिहड़ियां वस्तुआं बंदा खरीददा भी है उहदा भी कोई ना कोई मुल दे दिंदा है। जे असीं खाण पीण लई कोई पदार्थ खरीददे हाँ, कुछ पहनण लई कपड़े खरीददे हाँ, तन दा शिंगार खरीददे हाँ, तो कोई ना कोई उहदा मुल डिकलेयर है, तय है दुनिया की मंडी विच।
ਪਰ ਜਿਹੜਾ ਧਰਮ ਹੁੰਦਾ ਹੈ, ਜਿਹੜੀ ਸੱਚਾਈ ਹੈ, ਜਿਹੜੇ ਗੁਣ ਨੇ, ਉਹ ਅਮੋਲਕ ਹੁੰਦੇ ਨੇ। ਉਹ ਪਹਿਲੀ ਗੱਲ ਵੀ ਕਮਾਉਣੇ ਪੈਂਦੇ ਨੇ, ਕਿਤੇ ਖਰੀਦੇ ਨਹੀਂ ਜਾਂਦੇ। ਦੁਨੀਆਂ ਵਿੱਚ ਕੋਈ ਐਸੀ ਹੱਟੀ ਨਹੀਂ ਹੈ, ਐਸੀ ਦੁਕਾਨ ਨਹੀਂ ਹੈ ਜਿੱਥੋਂ ਜਾ ਕੇ ਬੰਦਾ ਆਖੇ ਵੀ ਮੈਨੂੰ ਸੰਤੋਖ ਦੇ ਦਿਓ। ਕੋਈ ਐਸੀ ਹੱਟੀ ਨਹੀਂ ਹੈ ਜਿੱਥੇ ਜਾ ਕੇ ਬੰਦਾ ਆਖੇ ਮੈਨੂੰ ਸੱਤ ਦੇ ਦਿਓ ਤੇ ਉਹਦੇ ਬਦਲੇ ਇੰਨੀ ਧਨ ਦੌਲਤ ਤੁਹਾਨੂੰ ਮੈਂ ਭੇਟ ਕਰ ਦਿਆਂਗਾ। ਇਹ ਕਦੇ ਉਹ ਨਹੀਂ ਖਰੀਦੇ ਜਾਂਦੇ। ਸਤਿਗੁਰੂ ਮਹਾਰਾਜ ਨੇ ਆਖਿਆ ਰੱਬੀ ਗੁਣ ਜੀਵਨ ਵਿੱਚ ਕਮਾਉਣੇ ਪੈਂਦੇ ਨੇ ਤੇ ਬੜੀ ਮਹਿੰਗੀ ਕੀਮਤ ਹੈ ਇਹਨਾਂ ਦੀ। ਮਹਿੰਗੀ ਕੀਮਤ ਕਿਵੇਂ ਹੈ? ਵੀ ਇੱਥੇ ਤੁਹਾਨੂੰ ਆਪਣਾ ਆਪ ਭੇਟ ਕਰਨਾ ਪੈਂਦਾ, ਮਨ ਵੇਚਣਾ ਪੈਂਦਾ ਹੈ। ਜੇ ਤੁਸੀਂ ਆਖੋ ਵੀ ਦੁਨੀਆਂ ਦੇ ਕਿਸੇ ਧਨ ਦੌਲਤ ਨਾਲ ਮੈਂ ਧਰਮ ਖਰੀਦ ਲਵਾਂਗਾ, ਏਦਾਂ ਨਹੀਂ ਹੋ ਸਕਦਾ। ਬੰਦਾ ਅਮੀਰ ਹੋਵੇ ਨਾ ਤੇ ਬਾਹਰੀ ਤੌਰ ਉੱਤੇ ਉਹ ਕੋਈ ਧਰਮ ਮੰਦਿਰ ਵੀ ਬਣਾ ਸਕਦਾ ਏ, ਗੁਰਦੁਆਰਾ ਵੀ ਬਣਾ ਸਕਦਾ ਹੈ, ਉੱਥੇ ਲਿਆਣ ਕੇ ਮਹਾਰਾਜ ਦਾ ਪ੍ਰਕਾਸ਼ ਵੀ ਕਰ ਸਕਦਾ ਏ, ਪਰ ਧਰਮ ਨੂੰ ਫਿਰ ਵੀ ਨਹੀਂ ਖਰੀਦ ਸਕਦਾ। ਮੈਂ ਵੇਖਿਆ ਬਹੁਤ ਸਾਰੇ ਅਮੀਰ ਐਸੇ ਬੰਦੇ ਹੈਗੇ ਨੇ, ਖਾਸ ਕਰਕੇ ਅਮੈਰੀਕਾ ਕੈਨੇਡਾ ਵਰਗੇ ਮੁਲਕਾਂ ਦੇ ਵਿੱਚ, ਜਿੱਥੇ ਇੱਕ ਪਰਿਵਾਰ ਦਾ ਇੱਕ ਬੰਦੇ ਦਾ ਗੁਰਦੁਆਰਾ ਏ। ਚਲੋ ਜੇ ਤੇ ਉੱਥੇ ਧਰਮ ਦੀ ਗੱਲ ਹੈ ਤੇ ਮੁਬਾਰਕ ਹੈ, ਉਹ ਚੀਜ਼ ਕੋਈ ਬੁਰੀ ਗੱਲ ਨਹੀਂ ਜੇ ਕਮਿਊਨਿਟੀ ਨੂੰ ਕੋਈ ਬੰਦਾ ਸਰਵਿਸ ਦੇ ਰਿਹਾ ਹੈ। ਹੁਣ ਅਗਲੀ ਗੱਲ ਇਹ ਹੈ ਵੀ ਜੇ ਕੋਈ ਇਹ ਸਮਝੇ ਵੀ ਇਹਦੇ ਨਾਲ ਮੈਂ ਧਰਮ ਨੂੰ ਵੀ ਖਰੀਦ ਲਵਾਂਗਾ ਤੇ ਇਹ ਬੰਦੇ ਦਾ ਭੁਲੇਖਾ ਹੈ, ਇਹਦੇ ਨਾਲ ਰੱਬ ਦੇ ਨਾਮ ਦੀ ਦਾਤ ਨੂੰ ਵੀ ਖਰੀਦਿਆ ਜਾ ਸਕਦਾ ਹੈ ਤੇ ਇਹ ਭੁਲੇਖਾ ਹੈ। ਮਹਾਰਾਜ ਦੀ ਬਾਣੀ ਪੜ੍ਹੋ, ਗੁਰਦੇਵ ਕਹਿੰਦੇ ਨੇ ਦਾਤੈ ਦਾਤ ਰੱਖੀ ਹੱਥ ਆਪਣੇ, ਜਿਸ ਭਾਵੈ ਤਿਸ ਦੇ। ਦਾਤੇ ਦੇ ਹੱਥ ਵਿੱਚ ਉਹ ਧਰਮ ਦੀ ਉਹ ਨਾਮ ਦੀ ਦਾਤ ਹੈ, ਜਿਹੜਾ ਦਾਤੇ ਨੂੰ ਪਾਉਂਦਾ ਹੈ ਉਹਨੂੰ ਦਿੰਦਾ ਹੈ। ਉੱਥੇ ਕੋਈ ਮੁੱਲ ਤਾਰ ਕੇ ਇਸ ਦਾਤ ਨੂੰ ਖਰੀਦਿਆ ਨਹੀਂ ਜਾ ਸਕਦਾ। ਬਹੁਤ ਕੁਝ ਐਸਾ ਹੁੰਦਾ ਹੈ ਜਿਹੜਾ ਬੰਦਾ ਖਰੀਦ ਲੈਂਦਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਇੱਕ ਉਦਾਹਰਨ ਬੜੀ ਪਿਆਰੀ ਹੈ, ਉਹ ਐਗਜ਼ਾਮਪਲ ਹੈ ਰਾਵਣ ਦੀ। ਜਿਵੇਂ ਆਪਾਂ ਜਾਣਦੇ ਹਾਂ ਵੀ ਰਾਵਣ ਦੇ ਬਾਰੇ ਇਹ ਗੱਲ ਬਹੁਤ ਪ੍ਰਚਲਿਤ ਹੈ ਵੀ ਉਹਦੀ ਸੋਨੇ ਦੀ ਲੰਕਾ ਸੀ, ਉਹਦੇ ਕੋਲ ਧਨ ਦੌਲਤ ਦੀ ਕੋਈ ਕਮੀ ਨਹੀਂ ਸੀ, ਕਿਸੇ ਮੈਨ ਪਾਵਰ ਦੀ ਉਹਦੇ ਕੋਲ ਕਮੀ ਨਹੀਂ ਸੀ, ਤੇ ਉਹਦੇ ਬਾਰੇ ਕਿਹਾ ਜਾਂਦਾ ਹੈ ਵੀ 1 ਲੱਖ ਪੂਤ, ਉਹਦਾ 1 ਲੱਖ ਪੁੱਤਰ ਸੀ। ਏਡੀ ਵੱਡੀ ਪਾਵਰ! ਤੁਸੀਂ ਆਮ ਵੇਖੋ ਜਿਹੜੇ ਘਰ ਦੇ ਵਿੱਚ 2-3 ਵੀ ਪੁੱਤਰ ਹੋਣ ਨਾ, ਤੇ ਉਹ ਵੀ ਕਈ ਵਾਰ ਸ਼ਰੀਕਾਂ ਨੂੰ ਗੁਆਂਢੀਆਂ ਨੂੰ ਡਰਾਉਣ ਲੱਗ ਪੈਂਦਾ ਵੀ ਮੇਰੇ ਘਰ ਦੇ ਵਿੱਚ 3 ਪੁੱਤਰ ਨੇ ਬੜੇ ਤਗੜੇ ਜੁੱਸੇ ਵਾਲੇ, ਤੇ ਜਿਹਦਾ 1 ਲੱਖ ਪੁੱਤਰ ਹੈ ਉਹਦੇ ਅੰਦਰ ਅਭਿਮਾਨ ਹੰਕਾਰ ਕਿੰਨਾ ਹੋਵੇਗਾ। 1 ਲੱਖ ਪੂਤ, 1.25 ਲੱਖ ਨਾਤੀ, ਜਿਹਦੇ 1.25 ਲੱਖ ਦੋਹਤੇ ਨੇ, ਨਾਤੀ ਜਿਹਨੂੰ ਕਹਿੰਦੇ। ਬੰਦਾ ਕਹਿੰਦਾ ਮੇਰਾ ਵੱਡਾ ਵੱਡਾ ਪਰਿਵਾਰ ਹੈ, ਮੇਰੇ 2-4-5 ਦੋਹਤੇ ਨੇ, 5-7 ਮੇਰੇ ਪੁੱਤਰ ਨੇ, ਇੰਨੀਆਂ ਮੇਰੀਆਂ ਧੀਆਂ ਨੇ, ਇੰਨੇ ਮੇਰੇ ਜਵਾਈ ਨੇ। ਤੋ ਬੰਦਾ ਦੁਨੀਆਂ ਉੱਤੇ ਇਸ ਚੀਜ਼ ਦਾ ਵੀ ਇੱਕ ਅਸਰ ਰਸੂਖ ਰੱਖਦਾ ਹੈ, ਇਸ ਚੀਜ਼ ਦਾ ਵੀ ਇਹ ਪ੍ਰਭਾਵ ਰੱਖਦਾ। ਹੁਣ ਤੇ ਚਲੋ ਡੈਮੋਕ੍ਰੇਸੀ ਦਾ ਯੁੱਗ ਹੈ, ਪੁਲਿਸ ਬਣ ਗਈ, ਕਾਨੂੰਨ ਲਿਖੇ ਗਏ, ਪਰ ਜਦੋਂ ਐਸਾ ਕੋਈ ਯੁੱਗ ਨਹੀਂ ਸੀ, ਜਦੋਂ ਕੋਈ ਡੈਮੋਕ੍ਰੇਸੀ ਨਹੀਂ ਸੀ, ਉਦੋਂ ਆਂਢੀਆਂ ਗੁਆਂਢੀਆਂ ਨੂੰ ਦਬਾਉਣ ਦੇ ਲਈ ਬੰਦੇ ਨੂੰ ਇਸ ਗੱਲ ਦਾ ਵੀ ਬੜਾ ਮਾਣ ਹੁੰਦਾ ਸੀ ਵੀ ਮੇਰੇ 5 ਪੁੱਤਰ ਨੇ ਤੇ ਬੜੇ ਤਗੜੇ ਨੇ। ਤੋ ਮੈਂ ਜਿਹੜੀ ਅਰਜ਼ ਕਰਨ ਲੱਗਾ ਸੀ ਵੀ ਜੇ ਬੰਦੇ ਕੋਲ ਮੈਨ ਪਾਵਰ ਹੋਵੇ, ਬੜੀ ਵੱਡੀ ਉਹਦੇ ਕੋਲ ਤਾਕਤ ਹੋਵੇ, ਜਿਵੇਂ ਰਾਵਣ ਕੋਲ ਸੀ, ਉਹਦੇ ਕੋਲ ਰਾਜਨੀਤਿਕ ਤਾਕਤ ਵੀ ਹੈ, ਉਹਦੇ ਕੋਲ ਧਨ ਦੌਲਤ ਦੀ ਤਾਕਤ ਵੀ ਹੈ, ਉਹਦੇ ਕੋਲ ਧੀਆਂ ਪੁੱਤਰਾਂ ਦੀ ਤਾਕਤ ਵੀ ਹੈ, ਕਿਹੜੀ ਤਾਕਤ ਹੈ ਜਿਹੜੀ ਰਾਵਣ ਦੇ ਕੋਲ ਨਹੀਂ ਸੀ? ਇੱਥੋਂ ਤੱਕ ਲਿਖਣ ਵਾਲਿਆਂ ਨੇ ਲਿਖਿਆ ਵੀ ਬਸੰਤਰ ਜਾ ਕੇ ਕੱਪੜੇ ਧੋਈ, ਕਿਉਂਕਿ ਜਿਹਦੇ ਹੁਣ ਇੰਨਾ ਵੱਡਾ ਟੱਬਰ ਹੈ, ਇੰਨਾ ਵੱਡਾ ਖਾਨਦਾਨ ਹੈ, ਪਰਿਵਾਰ ਹੈ, ਉਹਦੇ ਬਾਰੇ ਆਖਿਆ ਚੰਦ ਸੂਰਜ ਜਾਂ ਕਿ ਤਪਤ ਰਸੋਈ। ਵੀ ਜਿਵੇਂ ਰਸੋਈ ਦੇ ਵਿੱਚ ਅੰਨ ਪਕਾਉਣ ਲਈ ਆਪਾਂ ਅੱਗ ਬਾਲਦੇ ਹਾਂ, ਆਖਿਆ ਰਾਵਣ ਜਿਹੜਾ ਸੀ ਸੂਰਜ ਉਹਦੀ ਆਣ ਕੇ ਅੱਗ ਬਾਲ ਕੇ ਰੋਟੀ ਪਾਣੀ ਪਕਾਉਂਦਾ ਸੀ। ਤੋ ਇਹ ਇੱਕ ਸੋਚ ਹੈ ਜਿਹੜੀ ਆਮ ਰਾਵਣ ਦੇ ਪ੍ਰਥਾ ਹੈ। ਪਰ ਮਹਾਰਾਜ ਦੀ ਬਾਣੀ ਨੇ
ਉਸ ਰਾਵਣ ਦੀ ਉਦਾਹਰਣ ਲੈ ਕੇ ਸਾਨੂੰ ਇੱਕ ਗੱਲ ਸਮਝਾਈ, ਆਖਿਆ ਸੰਸਾਰ ਦੇ ਲੋਕੋ ਚੇਤਾ ਰੱਖੋ ਵੀ ਭਾਵੇਂ ਤੁਸੀਂ ਜਿੰਨੇ ਮਰਜ਼ੀ ਤਾਕਤਵਰ ਹੋਵੋ, ਭਾਵੇਂ ਤੁਹਾਡੇ ਕੋਲ ਧਨ ਦੌਲਤ ਜਾਇਦਾਦ ਬਹੁਤ ਹੋਵੇ, ਪਰ ਰੱਬੀ ਪਿਆਰ ਜਿਹੜਾ ਹੈ ਇਸ ਚੀਜ਼ ਦੇ ਵੱਟੇ ਖਰੀਦਿਆ ਨਹੀਂ ਜਾ ਸਕਦਾ। ਰੱਬ ਦਾ ਨਾਮ ਇਹਨਾਂ ਚੀਜ਼ਾਂ ਦੇ ਬਦਲੇ ਨਹੀਂ ਮਿਲਦਾ। ਇਹਨੂੰ ਜੇ ਕੋਈ ਬੰਦਾ ਆਖੇ ਵੀ ਮੈਂ ਦੌਲਤ ਦੇ ਜ਼ੋਰ ਉੱਤੇ ਧਰਮ ਨੂੰ ਵੀ ਆਪਣੀ ਜੇਬ ਵਿੱਚ ਪਾ ਲਵਾਂਗਾ ਤੇ ਨਹੀਂ ਪਾਇਆ ਜਾ ਸਕਦਾ। ਤੇ ਜਿਨ੍ਹਾਂ ਬਾਰੇ ਤੁਸੀਂ ਆਮ ਇਹ ਸੋਚਦੇ ਹੋ ਵੀ ਫਲਾਨੇ ਬੰਦੇ ਦੀ ਤੇ ਜੇਬ ਵਿੱਚ ਧਰਮ ਹੈ, ਅਸਲ ਵਿੱਚ ਜੇਬ ਵਿੱਚ ਧਰਮ ਨਹੀਂ ਹੈ, ਉਹ ਲੋਕ ਧਰਮ ਹੈ, ਉਹ ਧਰਮ ਅਸਲੀ ਨਹੀਂ ਹੈ। ਉਹ ਧਰਮ ਹੈ ਜਿਹੜੀ ਠੱਗੀ ਆਲੇ ਦੁਆਲੇ ਵਿੱਚ ਚੱਲ ਰਹੀ ਹੈ ਵੀ ਮੈਂ ਆਪਣੇ ਆਪ ਨੂੰ ਧਰਮੀ ਕਵਾ ਰਿਹਾ ਕੁਝ ਕਰਕੇ। ਤੋ ਮਹਾਰਾਜ ਨੇ ਬਾਣੀ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ, ਉਹਨਾਂ ਕਿਹਾ ਸੰਮਣ, ਸੰਮਣ ਕਹਿੰਦੇ ਨੇ ਜੀ ਵੱਡੇ ਦਿਲ ਵਾਲੇ ਬੰਦੇ ਨੂੰ, ਜਿਉਂ ਇਸ ਪ੍ਰੇਮ ਕੀ, ਜਿਹੜਾ ਰੱਬ ਦਾ ਪ੍ਰੇਮ ਹੈ, ਜਿਹੜੀ ਰੱਬੀ ਮੁਹੱਬਤ ਹੈ, ਜਿਹੜਾ ਉਹਦਾ ਨਾਮ ਹੈ ਦਮ ਕੇ ਹੋਤੀ ਸਾਟ। ਦਮ ਦਾ ਅਰਥ ਹੁੰਦਾ ਹੈ ਸਾਧ ਸੰਗਤ ਦੀ ਦਮੜੀ, ਪੈਸਾ। ਆਖਿਆ ਜਿਹੜਾ ਰੱਬੀ ਪ੍ਰੇਮ ਹੈ, ਜਿਹੜੀ ਰੱਬੀ ਮੁਹੱਬਤ ਹੈ, ਉਹ ਦਮ ਦੇ ਬਦਲੇ ਨਹੀਂ ਮਿਲਦੀ, ਪੈਸੇ ਦੇ ਬਦਲੇ ਨਹੀਂ ਮਿਲਦੀ। ਦਮ ਕੇ ਹੋਤੀ ਸਾਟ, ਸਾਟ ਦਾ ਅਰਥ ਹੁੰਦਾ ਹੈ ਸਾਧ ਸੰਗਤ ਵਟਾਂਦਰਾ, ਚੀਜ਼ਾਂ ਦੀ ਅਦਲਾ ਬਦਲੀ। ਜਿਵੇਂ ਪੁਰਾਣੇ ਜ਼ਮਾਨਿਆਂ ਦੇ ਵਿੱਚ ਰਿਵਾਜ਼ ਚੱਲਦਾ ਹੁੰਦਾ ਸੀ, ਤੁਸੀਂ ਸਾਨੂੰ ਕਣਕ ਦੇ ਦਿਓ, ਅਸੀਂ ਉਹਦੇ ਬਦਲੇ ਤੁਹਾਨੂੰ ਜੋ ਸਾਡੇ ਕੋਲ ਹੈ ਉਹ ਦੇ ਦਿਆਂਗੇ। ਤੋ ਪਹਿਲਾਂ ਵਟਾਂਦਰੇ ਦੀ ਇੱਕ ਰਸਮ ਹੁੰਦੀ ਸੀ ਜਿਹਦੇ ਵਿੱਚ ਚੀਜ਼ਾਂ ਨੂੰ ਵਟਾਇਆ ਜਾਂਦਾ ਸੀ, ਕੁਝ ਲੈ ਲਿਆ ਉਹਦੇ ਬਦਲੇ ਕੋਈ ਦੇ ਦਿੱਤਾ। ਗਲੀ ਦੇ ਵਿੱਚ ਆਣ ਕੇ ਮੈਨੂੰ ਯਾਦ ਹੈ ਵੀ ਕੁਲਫੀਆਂ ਵਾਲੇ ਨੇ ਹੋਕਾ ਮਾਰਿਆ ਤੇ ਘਰੋਂ ਬੱਚਾ ਗਿਆ, ਉਹਨੇ ਕਣਕ ਜਿਹੜੀ ਹੈ ਉਹ ਕੌਲੀ ਵਿੱਚ ਪਾ ਕੇ ਤੇ ਕੁਲਫੀਆਂ ਵਾਲੇ ਨੂੰ ਦੇ ਕੇ ਉਹਦੇ ਬਦਲੇ ਉਹਦੇ ਕੋਲੋਂ ਕੁਲਫੀ ਲੈ ਲਈ। ਉਹਨੂੰ ਕਹਿੰਦੇ ਨੇ ਵਟਾਂਦਰਾ, ਸੱਟਾ ਕਰਨਾ, ਸਾਟ ਕਰਨੀ। ਤੋ ਮਹਾਰਾਜ ਨੇ ਆਖਿਆ ਹੇ ਵੱਡੇ ਦਿਲ ਵਾਲੇ ਇਨਸਾਨ, ਚੇਤਾ ਰੱਖ ਜਿਹੜਾ ਰੱਬੀ ਪ੍ਰੇਮ ਹੈ ਉਹ ਮਾਇਆ ਦੇ ਵਟਾਂਦਰੇ ਬਦਲੇ ਨਹੀਂ ਮਿਲਦਾ। ਦਮ ਕੇ ਹੋਤੀ ਸਾਟ, ਰਾਵਣ ਹੁਤੇ ਸੋ ਰੰਕ ਨਹਿ। ਜੇ ਰੱਬੀ ਪ੍ਰੇਮ, ਧਨ ਦੌਲਤ, ਸ਼ੋਹਰਤ, ਮਾਨ ਪ੍ਰਤਿਸ਼ਠਾ ਜਿਹੜੀ ਦੁਨੀਆਂ ਵੱਲੋਂ ਮਿਲਦੀ ਹੈ, ਕੋਈ ਰੁਤਬਾ ਮਿਲਦਾ ਹੈ, ਜੇ ਇਹਦੇ ਬਦਲੇ ਮਿਲਦਾ ਹੋਵੇ ਤੇ ਰਾਵਣ ਹੁਤੇ ਸੋ ਰੰਕ ਨੇ। ਰਾਵਣ ਕੋਈ ਕੰਗਾਲ ਬੰਦਾ ਥੋੜਾ ਸੀ, ਰਾਵਣ ਬਹੁਤ ਅਮੀਰ ਸੀ। ਰਾਵਣ ਹੁਤੇ ਸੋ ਰੰਕ ਨੇ ਜਿਰ ਜਿਨ ਸਿਰ ਦੀਨੇ ਕਾਟ। ਬਾਬਾ ਜੀ ਕਹਿਣ ਲੱਗੇ ਉਹਨੇ ਵੀ ਆਪਣੇ ਸਿਰ ਨੂੰ ਭੇਟ ਦਿੱਤਾ। ਸਿਰ ਭੇਟ ਦੇਣ ਦਾ ਮਤਲਬ ਹੈ ਆਪਣੇ ਆਪੇ ਨੂੰ ਵਾਰਿਆ, ਆਪਣੇ ਅੰਦਰ ਦੇ ਹੰਕਾਰ ਨੂੰ ਸ਼ਿਵ ਦੇ ਸਾਹਮਣੇ ਮਿਟਾਇਆ, ਸਿਰ ਵੱਢ ਕੇ ਦਿੱਤਾ ਤੇ ਉਹਦੇ ਬਦਲੇ ਉਹਨੂੰ ਭਗਵਾਨ ਮਿਲਿਆ, ਰੱਬ ਮਿਲਿਆ। ਤੋ ਰੱਬੀ ਪ੍ਰੇਮ ਧੱਕੇ ਨਾਲ ਖਰੀਦਿਆ ਨਹੀਂ ਜਾ ਸਕਦਾ। ਰੱਬੀ ਪ੍ਰੇਮ ਦਾ ਕੋਈ ਬਦਲ ਐਸਾ ਨਹੀਂ ਹੈ ਵੀ ਜਿਹੜਾ ਬੰਦਾ ਕੋਈ ਧਨ ਦੌਲਤ ਨਾਲ ਇਹਨੂੰ ਖਰੀਦ ਲਵੇਗਾ। ਤੋ ਮਹਾਰਾਜ ਨੇ ਅੱਜ ਬਖਸ਼ਿਸ਼ ਕੀਤੀ, ਹਰ ਹਰ ਨਾਮ ਧਿਆਈਐ ਮੇਰੀ ਜਿੰਦੜੀਏ। ਇਹਨੂੰ ਤੇ ਕਮਾਉਣਾ ਹੀ ਪੈਣਾ, ਇਹਨੂੰ ਤੇ ਧਿਆਉਣਾ ਹੀ ਪੈਣਾ। ਜਿਵੇਂ ਡਾਕਟਰ ਕਹਿ ਦੇਵੇ ਤੇਰੇ ਉੱਤੇ ਕੋਈ ਗੋਲੀ ਅਸਰ ਨਹੀਂ ਕਰ ਸਕਦੀ ਭਾਈ, ਤੈਨੂੰ ਸੈਰ ਕਰਨੀ ਪੈਣੀ ਹੈ, ਇਸ ਇਹਦਾ ਕੋਈ ਅਲਟਰਨੇਟ ਨਹੀਂ ਹੈ, ਤੈਨੂੰ ਮੈਦਾਨ ਵਿੱਚ ਜਾ ਕੇ ਭੱਜਣਾ ਪੈਣਾ ਹੈ, ਕੁੱਦਣਾ ਪੈਣਾ ਹੈ, ਇਸਦਾ ਹੋਰ ਕੋਈ ਬਦਲ ਨਹੀਂ ਹੈਗਾ। ਬਿਲਕੁਲ ਇਸੇ ਤਰੀਕੇ ਨਾਲ ਰੱਬੀ ਨਾਮ ਜੀਵਨ ਵਿੱਚ ਕਮਾਉਣਾ ਪੈਣਾ ਹੈ, ਇਹਦਾ ਹੋਰ ਕੋਈ ਬਦਲ ਨਹੀਂ ਹੈਗਾ। ਹਰ ਹਰ ਨਾਮ ਧਿਆਈਐ ਮੇਰੀ ਜਿੰਦੜੀਏ, ਗੁਰਮੁਖ ਨਾਮ ਅਮੋਲੇ ਰਾਮ, ਹਰ ਰਸ ਬੀਦਾ ਹਰ ਮਨ ਪਿਆਰਾ। ਮਹਾਰਾਜ ਕਹਿੰਦੇ ਨੇ ਉਹ ਹਰੀ ਦਾ ਰਸ ਹੈ ਜਿਹਦਾ ਮਨ ਉਹਦੇ ਵਿੱਚ ਵਿੱਧ ਗਿਆ। ਵਿੱਧ ਦਾ ਅਰਥ ਹੁੰਦਾ ਹੈ ਵਿੱਜ ਗਿਆ। ਹਰ ਰਸ ਬੀਦਾ ਹਰ ਮਨ ਪਿਆਰਾ, ਹਰ ਰਸ ਨਾਮ ਚਕੋਲੇ ਰਾਮ, ਜਿਹਦਾ ਮਨ ਉਹਦੇ ਵਿੱਚ ਚਕੋਲੇ, ਚਕੋਲੇ ਦਾ ਅਰਥ ਹੁੰਦਾ ਚੁੱਭੀ ਮਾਰੀ ਰੱਖਦਾ ਰੱਬੀ ਨਾਮ ਦੇ ਵਿੱਚ। ਮਹਾਰਾਜ ਕੀ ਫਾਇਦਾ ਹੋਵੇਗਾ ਉਹਨੂੰ? ਆਖਿਆ ਗੁਰਮਤ ਮਨ ਠਹਿਰਾਈਐ ਮੇਰੀ ਜਿੰਦੜੀਏ। ਗੁਰੂ ਦੀ ਮਤ ਲੈ ਕੇ ਮਨ ਠਹਿਰ ਜਾਂਦਾ ਹੈ, ਰੁਕ ਜਾਂਦਾ ਹੈ। ਇਹ ਜਿਹੜਾ ਮਨ ਹੈ ਆਵਾਗਮਨ ਦੇ ਗੇੜ ਵਿੱਚੋਂ ਬਾਹਰ ਆ ਜਾਂਦਾ, ਇਹ ਦੁਖੀ ਨਹੀਂ ਹੁੰਦਾ।
ਜਿਹਦਾ ਮਨ ਗੁਰੂ ਦੀ ਮੱਤ ਨਾਲ ਠਹਿਰ ਜਾਂਦਾ ਹੈ। ਜਿਵੇਂ ਨਾ ਸੋਨਾ ਜਦੋਂ ਸ਼ੁੱਧ ਹੁੰਦਾ ਤੇ ਉਹ ਸੁਨਿਆਰ ਦੀ ਕੁਠਾਰੀ ਦੇ ਵਿੱਚ ਠਹਿਰ ਜਾਂਦਾ, ਜਿੰਨਾ ਚਿਰ ਉਹ ਸ਼ੁੱਧ ਹੈ ਉਹਨਾਂ ਚਿਰ ਜਦੋਂ ਉਹਦੇ ਥੱਲੇ ਅੱਗ ਬਾਲੀ ਜਾਂਦੀ ਹੈ ਤੇ ਉਹ ਬੁੜਕਦਾ ਹੈ। ਬਾਬੇ ਨੇ ਆਖਿਆ ਇਸੇ ਤਰੀਕੇ ਨਾਲ ਜਿੰਨਾ ਚਿਰ ਬੰਦੇ ਦੇ ਅੰਦਰ ਦੁਰ ਮੱਤ ਹੈ ਨਾ ਜੀ, ਉਹਨਾਂ ਚਿਰ ਬੰਦੇ ਦਾ ਮਨ ਭਟਕੇਗਾ, ਜਦੋਂ ਗੁਰਮਤ ਆ ਗਈ ਤੇ ਮਨ ਟਿਕਾ ਵਿੱਚ ਆ ਜਾਵੇਗਾ। ਭਾਈ ਗੁਰਦਾਸ ਸਾਹਿਬ ਨੇ ਇੱਕ ਉਦਾਹਰਨ ਵਰਤੀ, ਉਹਨਾਂ ਨੇ ਕਿਹਾ ਕੰਚਨ ਅਸ਼ੁੱਧ ਜਿਉਂ ਕੁਠਾਰੀ ਠਹਿਰਾਤ ਨਾਹੀਂ। ਜਿਵੇਂ ਜਿਹੜਾ ਅਸ਼ੁੱਧ ਕੰਚਨ ਹੋਵੇ, ਜਿਹੜਾ ਮਿਲਾਵਟ ਵਾਲਾ ਸੋਨਾ ਹੋਵੇ, ਉਹ ਕੁਠਾਰੀ ਦੇ ਵਿੱਚ ਠਹਿਰਦਾ ਨਹੀਂ। ਬਿਲਕੁਲ ਇਸੇ ਤਰੀਕੇ ਨਾਲ ਜਦੋਂ ਬੰਦੇ ਦੀ ਬੁੱਧੀ ਗੁਰੂ ਵਾਲੀ ਨਾ ਹੋਵੇ, ਦੁਰਮਤ ਵਾਲੀ ਹੋਵੇ, ਤੇ ਬੰਦੇ ਦਾ ਮਨ ਵੀ ਭਟਕਦਾ ਰਹਿੰਦਾ, ਮਨ ਟਿਕਾ ਵਿੱਚ ਨਹੀਂ ਆਉਂਦਾ। ਹੁਣ ਗੁਰੂ ਦੀ ਮੱਤ ਲੈ ਲਈ ਤੇ ਕੀ ਹੋਇਆ, ਜਿਵੇਂ ਸੋਨਾ ਸ਼ੁੱਧ ਹੋਣ ਤੋਂ ਬਾਅਦ ਉਸੇ ਕੁਠਾਰੀ ਦੇ ਵਿੱਚ ਠਹਿਰ ਗਿਆ, ਕਿਉਂਕਿ ਉਹਦੇ ਅੰਦਰ ਦੀ ਖੋਟ ਨਿਕਲ ਗਈ, ਮਿਲਾਵਟ ਨਿਕਲ ਗਈ। ਗੁਰੂ ਦੀ ਮੱਤ ਲਵਾਂਗੇ ਤੇ ਕੀ ਹੋਵੇਗਾ, ਸਾਡਾ ਜਿਹੜਾ ਮਨ ਹੈ ਉਹ ਠਹਿਰ ਜਾਵੇਗਾ, ਉਹ ਟਿਕਾ ਵਿੱਚ ਆ ਜਾਵੇਗਾ, ਅਦਰਵਾਈਜ਼ ਨਹੀਂ ਆ ਸਕਦਾ। ਤੋ ਮਹਾਰਾਜ ਗੁਰੂ ਰਾਮਦਾਸ ਸਾਹਿਬ ਕਹਿਣ ਲੱਗੇ, ਗੁਰਮਤ ਮਨ ਠਹਿਰਾਈਐ ਮੇਰੀ ਜਿੰਦੜੀਏ, ਅੰਤ ਨਾ ਕਾਹੂ ਡੋਲੇ ਰਾਮ। ਫਿਰ ਇਹ ਡੋਲਦਾ ਨਹੀਂ, ਫਿਰ ਨਹੀਂ ਡੋਲਦਾ। ਜਿੰਨਾ ਚਿਰ ਮਿਲਾਵਟ ਹੈ ਉਹਨਾਂ ਚਿਰ ਡੋਲੇਗਾ। ਮਹਾਰਾਜ ਬਾਣੀ ਵਿੱਚ ਇੱਕ ਬਚਨ ਬੜਾ ਪਿਆਰਾ ਰੱਖਦੇ ਨੇ, ਸਤਿਗੁਰੂ ਕਹਿੰਦੇ ਨੇ ਜਿੰਨਾ ਚਿਰ ਬੰਦੇ ਦੇ ਮਨ ਵਿੱਚ ਭਰਮ ਹੈ ਨਾ, ਉਹਨਾਂ ਚਿਰ ਉਹ ਭਟਕੇਗਾ। ਤੁਸੀਂ ਵੇਖੋ ਭਰਮ ਕਿੱਥੇ ਪੈਦਾ ਹੁੰਦਾ ਹੈ, ਜਿੱਥੇ ਦੋ ਚੀਜ਼ਾਂ ਨੇ ਉੱਥੇ ਭਰਮ ਪੈਦਾ ਹੋ ਗਿਆ। ਜੇ ਚੀਜ਼ ਹੀ ਇੱਕੋ ਰਹਿ ਜਾਵੇ ਤੇ ਫਿਰ ਬੰਦਾ ਕਿਵੇਂ ਡੋਲੇਗਾ, ਡੋਲੇਗਾ ਉੱਥੇ ਜਿੱਥੇ ਰਸਤੇ ਦੋ ਨੇ, ਜਿੱਥੇ ਰਸਤਾ ਹੀ ਇੱਕ ਹੈ ਉੱਥੇ ਕਿਵੇਂ ਡੋਲ ਪਵੇਗਾ, ਉੱਥੇ ਨਹੀਂ ਡੋਲਦਾ। ਤੁਸੀਂ ਕਿਤੇ ਜਾਣਾ ਹੋਵੇ, ਜੇ ਰਸਤੇ ਦੋ ਹੋ ਜਾਣ ਤੇ ਹੁਣ ਬੰਦੇ ਦੇ ਅੰਦਰ ਡਾਵਾਂ ਡੋਲਤਾ ਪੈਦਾ ਹੋ ਗਈ, ਅੰਦਾਜ਼ੇ ਲਾਉਣੇ ਉਹਨੇ ਸ਼ੁਰੂ ਕਰ ਲਏ, ਜੇ ਇੱਧਰ ਚਲੇ ਗਿਆ ਪਤਾ ਨਹੀਂ ਕੀ ਬਣੇਗਾ, ਜੇ ਇੱਧਰ ਚਲੇ ਗਿਆ ਫਿਰ ਪਤਾ ਨਹੀਂ ਕੀ ਬਣੇਗਾ। ਤੂੰ ਜੇ ਰਸਤਾ ਹੀ ਇੱਕ ਹੈ ਫਿਰ ਕਦੀ ਮਨ ਡੋਲਦਾ ਆਪਣਾ, ਫਿਰ ਨਹੀਂ ਡੋਲੇਗਾ। ਤੋ ਮਹਾਰਾਜ ਨੇ ਆਖਿਆ ਵੀ ਜਿੰਨਾ ਚਿਰ ਡੀਗਣ ਡੋਲਾ ਤਊ ਲਓ, ਡਿੱਗੇਗਾ ਡੋਲੇਗਾ ਕਦੋਂ ਤੱਕ, ਤਊ ਲਓ। ਮਹਾਰਾਜ ਕਹਿੰਦੇ ਜੋ ਮਨ ਕੇ ਭਰਮਾ, ਜਿੰਨਾ ਚਿਰ ਮਨ ਭਰਮ ਵਿੱਚ ਹੈ, ਜਿੰਨਾ ਚਿਰ ਦੋਈ ਵਿੱਚ ਫਸਿਆ ਹੋਇਆ। ਭਰਮ ਕਾਟੇ ਗੁਰ ਆਪਣੇ, ਜਦੋਂ ਗੁਰੂ ਭਰਮ ਨੂੰ ਕੱਟ ਦਿੰਦਾ ਹੈ, ਰਸਤਾ ਇੱਕੋ ਹੀ ਵਿਖਾ ਦਿੰਦਾ ਹੈ, ਫਿਰ ਬੰਦੇ ਦਾ ਮਨ ਜਿਹੜਾ ਹੈ ਉਹ ਡੋਲਦਾ ਨਹੀਂ। ਤੋ ਦੋ ਰਾਹ ਨੇ, ਇੱਕ ਗੁਰਮਤ ਦਾ ਰਾਹ ਹੈ, ਗੁਰੂ ਦੀ ਵਿਚਾਰ ਦਾ ਰਾਹ ਹੈ, ਦੂਜਾ ਦੁਰਮਤ ਦਾ ਰਾਹ ਹੈ। ਦੁਰਮਤ ਦੇ ਰਾਹਾਂ ਉੱਤੇ ਚੱਲਣ ਵਾਲੇ ਸਦਾ ਭਟਕਦੇ ਰਹਿੰਦੇ ਨੇ, ਟਿਕਾ ਨਹੀਂ ਹਾਸਲ ਕਰ ਪਾਉਂਦੇ। ਜਿਹੜਾ ਗੁਰੂ ਵਾਲੇ ਰਾਹ ਉੱਤੇ ਚੱਲ ਗਿਆ, ਗੁਰੂ ਦੀ ਮੱਤ ਨੂੰ ਆਪਣੇ ਜ਼ਿਹਨ ਵਿੱਚ ਜਿਹਨੇ ਰੱਖ ਲਿਆ, ਉਹ ਟਿਕਾ ਵਿੱਚ ਆ ਗਿਆ। ਤੋ ਸਤਿਗੁਰੂ ਬਖਸ਼ਿਸ਼ ਕਰਦੇ ਨੇ

ਫਲ ਪਾਇਆ ਹਰ ਪ੍ਰਭ। ਹੁਣ ਕਿਹੜਾ ਮਨ ਚਿੰਦਿਆ ਫਲ ਪਾ ਲਿਆ? ਰੱਬ ਪਰਮੇਸ਼ਰ ਆਪ। ਹੁਣ ਵੈਸੇ ਤੇ ਹਰ ਬੰਦੇ ਦੇ ਮਨ ਇੱਛਤ ਫਲ ਵੱਖਰੇ ਵੱਖਰੇ ਹੁੰਦੇ ਨੇ। ਕਿੰਨੇ ਤਰ੍ਹਾਂ ਦੇ ਫਲ ਨੇ, ਬੰਦਾ ਆਣ ਕੇ ਗੁਰਦੁਆਰੇ ਮੰਗਦਾ ਹੈ ਨਾ ਵੀ ਮਹਾਰਾਜ ਆਹ ਵੀ ਦੇ ਦਿਓ। ਹਰ ਬੰਦੇ ਦਾ ਆਪੋ ਆਪਣਾ ਹੈ, ਹਰ ਬੰਦੇ ਦਾ। ਪਰ ਇੱਥੇ ਮਹਾਰਾਜ ਗੁਰੂ ਰਾਮਦਾਸ ਸਾਹਿਬ ਕਹਿੰਦੇ ਨੇ, ਮੇਰਾ ਤੇ ਮਨ ਚਿੰਦਿਆ ਫਲ ਇੱਕੋ ਹੀ ਹੈ, ਉਹ ਰੱਬ ਆਪ ਹੈ। ਮੈਨੂੰ ਤੇ ਉਹ ਚਾਹੀਦਾ। ਮਨ ਚਿੰਦੇੜਾ ਫਲ ਪਾਇਆ ਹਰ ਪ੍ਰਭ, ਗੁਣ ਨਾਨਕ ਬਾਣੀ ਬੋਲੇ ਰਾਮ। ਨਾਨਕ ਕੀ ਕਰਦਾ ਏ? ਉਹਦੇ ਗੁਣਾਂ ਨੂੰ, ਉਹਦੀ ਬਾਣੀ ਨੂੰ ਗਾਉਂਦਾ ਏ। ਅਗਲਾ ਬਚਨ ਹੈ, ਗੁਰਮਤ ਮਨ ਉਠੜਾ ਮੇਰੀ ਜਿੰਦੜੀਏ, ਮੁਖ ਅੰਮ੍ਰਿਤ ਬੈਣ ਅਲਾਏ ਰਾਮ। ਮਹਾਰਾਜ ਕਹਿੰਦੇ ਨੇ, ਹੇ ਮੇਰੀ ਸੋਹਣੀ ਜਿੰਦੇ, ਗੁਰੂ ਦੀ ਮਤ ਦੀ ਬਰਕਤ ਨਾਲ ਜਿਸ ਮਨੁੱਖ ਦੇ ਮਨ ਵਿੱਚ ਆਤਮਕ ਜੀਵਨ ਦੇਣ ਵਾਲਾ ਨਾਮ ਜਲ ਆ ਗਿਆ, ਉਹ ਜਿਉਂਦਾ ਹੋ ਗਿਆ, ਅੰਦਰੋਂ ਉਹ ਖਿੜਿਆ ਹੋ ਗਿਆ, ਅੰਦਰੋਂ ਹਰਿਆ ਹੋ ਗਿਆ, ਵਿਗਾਸ ਵਿੱਚ ਆ ਗਿਆ। ਅੰਮ੍ਰਿਤ ਬਾਣੀ ਭਗਤ ਜਨਾ ਕੀ, ਇਹ ਅੰਮ੍ਰਿਤ ਬਾਣੀ ਕਿਹੜੀ ਹੈ? ਆ ਭਗਤ ਜਨਾ ਦੀ, ਜਿਹੜੀ 35 ਮਹਾਂਪੁਰਖਾਂ ਦੀ ਬਾਣੀ ਹੈ। ਕਿਹੜੀ ਬਾਣੀ ਹੈ? ਅੰਮ੍ਰਿਤ ਬਾਣੀ ਹੈ। ਇਹ ਗੱਲ ਵੱਖਰੀ ਹੈ ਵੀ ਸਾਡੇ ਵਿੱਚੋਂ ਹੀ ਪੋਲੀਟੀਕਲ, ਰਾਜਨੀਤਿਕ ਤੇ ਡੇਰਿਆਂਵਾਦ ਦੇ ਪ੍ਰਭਾਵ ਦੇ ਹੇਠ ਆਣ ਕੇ ਸਾਡਾ ਇੱਕ ਭਾਈਚਾਰਾ ਜਿਹਨੂੰ ਅਸੀਂ ਰਵਿਦਾਸ ਭਾਈਚਾਰਾ ਕਹਿੰਦੇ, ਉਹਨੇ ਆਪਣਾ ਗ੍ਰੰਥ ਲਿਖ ਲਿਆ, ਉਹਦਾ ਨਾਂ ਅੰਮ੍ਰਿਤ ਬਾਣੀ ਰੱਖ ਦਿੱਤਾ। ਅੰਮ੍ਰਿਤ ਬਾਣੀ ਕਿਹੜੀ ਹੈ? ਇਹਨਾਂ 35 ਮਹਾਂਪੁਰਖਾਂ ਦੀ ਬਾਣੀ ਅੰਮ੍ਰਿਤ ਹੈ। ਉਹਨਾਂ ਨੇ ਵੀ ਵੱਡਾ ਕਾਰੀ ਗ੍ਰੰਥ ਤਿਆਰ ਕਰ ਲਿਆ, ਉਹਨੂੰ ਕਹਿ ਦਿੱਤਾ ਜੀ ਅੰਮ੍ਰਿਤ ਬਾਣੀ, ਸਾਰਾ ਕੁਝ ਕਾਪੀ ਕਰ ਲਿਆ, ਸਾਰਾ ਕੁਝ ਹੀ, ਸਾਰਾ ਕੁਝ ਹੀ। ਏਦਾਂ ਹੀ ਪ੍ਰਕਾਸ਼, ਏਦਾਂ ਹੀ ਚੌਰ, ਏਦਾਂ ਹੀ ਅੱਗੇ ਅੱਗੇ ਪੰਜ ਜਿਹੜੇ ਨੇ ਉਹ ਬੰਦੇ ਤੋਰ ਲੈਂਦੇ ਨੇ, ਪਿਆਰੇ ਤੇ ਨਹੀਂ ਕਹਿ ਸਕਦਾ ਮੈਂ, ਸਾਰਾ ਕੁਝ। ਤੇ ਉਹਦੇ ਵਿੱਚ ਰਵਿਦਾਸ ਸਾਹਿਬ ਦੀ ਬਾਣੀ ਤੇ ਬੜੀ ਥੋੜੀ ਹੈ। ਰਵਿਦਾਸ ਸਾਹਿਬ ਦੀ ਬਾਣੀ ਤੇ ਉਹੀ ਹੈ ਨਾ ਜਿਹੜੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ। ਏਡਾ ਵੱਡਾ ਗ੍ਰੰਥ ਹੋਰ ਹੀ ਕਿਸੇ ਦੇ ਕਵਿਤਾਵਾਂ ਵਗੈਰਾ ਦਰਜ ਕਰਕੇ, ਕੱਚੀ ਬਾਣੀ ਦਰਜ ਕਰਕੇ ਤੇ ਉਹਨੂੰ ਕੀ ਕਹਿ ਦਿੱਤਾ? ਇਹ ਕਿਹੜੀ ਹੈ? ਅੰਮ੍ਰਿਤ ਬਾਣੀ ਹੈ। ਤੋ ਇਹ ਤੇ ਜਿਹੜੇ ਸਿਆਣੇ ਰਵਿਦਾਸ ਭਾਈਚਾਰੇ ਨਾਲ ਸੰਬੰਧਿਤ ਵੀਰ ਨੇ, ਉਹਨਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ, ਵਿਚਾਰਨੀ ਚਾਹੀਦੀ ਹੈ। ਤੋ ਬੜੀ ਇਹ ਵੀ ਖੇਡ ਉਲਟ ਹੈ, ਮੈਂ ਇੱਕ ਮਿੰਟ ਲਈ ਬੇਨਤੀ ਕਰਾਂਗਾ, ਸਾਡੀਆਂ ਤੋਪਾਂ ਦਾ ਮੂੰਹ ਬ੍ਰਾਹਮਣਵਾਦ ਵਾਲੇ ਬੰਨੇ ਖੁੱਲਣਾ ਚਾਹੀਦਾ ਸੀ। ਬ੍ਰਾਹਮਣਵਾਦ ਇਨ ਦੀ ਸੈਂਸ ਜਿਹੜੇ ਕਰਮ ਕਾਂਡੀ ਨੇ, ਜਿਹੜੇ ਲੋਕਾਂ ਨੂੰ ਜਾਤਾਂ ਪਾਤਾਂ ਵਿੱਚ ਵੰਡਦੇ ਨੇ, ਸਾਡੀਆਂ ਤੋਪਾਂ ਦਾ ਮੂੰਹ ਉਧਰ ਨੂੰ ਖੁੱਲਣਾ ਚਾਹੀਦਾ ਸੀ। ਪਰ ਬਦਕਿਸਮਤੀ ਇਹ ਹੈ ਕਿ ਰਵਿਦਾਸ ਭਾਈਚਾਰੇ ਨੇ ਆਪਣੀ ਤੋਪ ਦਾ ਮੂੰਹ ਉਸ ਗੁਰੂ ਗ੍ਰੰਥ ਸਾਹਿਬ ਦੇ ਵੱਲ ਖੋਲ ਲਿਆ ਜਿਹਨੇ ਭਗਤ ਰਵਿਦਾਸ ਸਾਹਿਬ ਨੂੰ ਆਪਣੇ ਵਿੱਚ ਥਾਂ ਦੇ ਦਿੱਤੀ। ਉਲਟੀ ਖੇਡ ਹੋ ਗਈ। ਤੋ ਅੰਮ੍ਰਿਤ ਬਾਣੀ ਕਿਹੜੀ ਹੈ? ਆ 35 ਮਹਾਂਪੁਰਖਾਂ ਦੀ ਬਾਣੀ ਕੀ ਹੈ? ਅੰਮ੍ਰਿਤ ਬਾਣੀ ਹੈ। ਆਪਾਂ ਬਾਣੀ ਵਿੱਚੋਂ ਹੀ ਪੜ੍ਹਦੇ ਨਾ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ, ਜਲਨ ਬੁਝੀ ਸ਼ੀਤਲ ਹੋਏ ਮਨੁਆ। ਇਹ ਅੰਮ੍ਰਿਤ ਬਾਣੀ ਮੇਰੇ ਅੰਦਰ ਦੀ ਜਲਨ ਨੂੰ ਬੁਝਾਵੇਗੀ। ਤੇ ਗੁਰੂ ਅਮਰਦਾਸ ਮਹਾਰਾਜ ਨੇ ਤੇ ਬੜਾ ਸਮਾਂ ਪਹਿਲਾਂ ਸਾਨੂੰ ਸੁਚੇਤ ਕਰ ਦਿੱਤਾ ਸੀ, ਸਤਿਗੁਰ ਬਿਨਾਂ ਹੋਰ ਕੱਚੀ ਹੈ ਬਾਣੀ। ਭਗਤ ਰਵਿਦਾਸ ਸਾਹਿਬ ਦੀ ਬਾਣੀ ਤੋਂ ਬਿਨਾਂ ਬਾਕੀ ਬਾਣੀ ਕੱਚੀ ਹੈ। ਬਾਕੀ ਬਾਣੀ ਕਿਹੜੀ ਹੈ? ਕੱਚੀ ਹੈ। ਸਤਿਗੁਰ ਬਿਨਾਂ ਹੋਰ ਕੱਚੀ ਹੈ ਬਾਣੀ। ਬਾਣੀ ਤਾਂ ਕੱਚੀ ਗੁਰੂ ਬਾਜੋਂ, ਜਿਹੜੀ ਰਵਿਦਾਸ ਸਾਹਿਬ ਤੋਂ ਅੱਡ ਬਾਣੀ ਉਹਨਾਂ ਨੇ ਲਿਖ ਲਈ, ਮਹਾਰਾਜ ਗੁਰੂ ਅਮਰਦਾਸ ਨੇ ਆਖਿਆ ਉਹ ਬਾਣੀ ਕੱਚੀ ਹੈ। ਸਤਿਗੁਰ ਬਿਨਾਂ ਹੋਰ ਕੱਚੀ ਹੈ ਬਾਣੀ। ਬਾਣੀ ਤਾਂ ਕੱਚੀ, ਸਤਿਗੁਰੂ ਬਾਜੋਂ ਹੋਰ ਕੱਚੀ ਬਾਣੀ। ਕਹਿੰਦੇ ਕੱਚੇ ਸੁਣਦੇ, ਕੱਚੇ ਕੱਚੀ ਆਖ ਵਖਾਣੀ। ਸੋ ਮਹਾਂਪੁਰਖ ਬਾਬਾ ਰਵਿਦਾਸ ਸਾਹਿਬ ਜੀ ਦੀ ਬਾਣੀ ਤੋਂ ਬਿਨਾਂ ਜਿਹੜੀ ਬਾਣੀ ਉਹਨਾਂ ਨੇ ਦਰਜ ਕਰਕੇ ਅੰਮ੍ਰਿਤ ਬਾਣੀ ਗ੍ਰੰਥ ਤਿਆਰ ਕਰ ਲਿਆ, ਉਹ ਬਾਣੀ ਕੱਚੀ ਹੈ। ਕਹਿਣ ਵਾਲੇ ਵੀ ਕੱਚੇ ਨੇ ਤੇ ਸੁਣਨ ਵਾਲੇ ਵੀ ਕੱਚੇ ਨੇ। ਪੱਕੀ ਬਾਣੀ ਤੇ ਕੇਵਲ ਇਹਨਾਂ 35 ਮਹਾਂਪੁਰਖਾਂ ਦੀ ਹੈ, ਬਾਕੀ ਸਾਰੀ ਕੱਚੀ ਹੈ। ਤੋ ਇਹੋ ਹੀ ਸਤਿਗੁਰੂ ਨੇ, ਇਹਨਾਂ ਦੀ ਬਾਣੀ ਹੀ ਪੱਕੀ ਬਾਣੀ ਹੈ। ਤੋ ਮਹਾਰਾਜ ਬਖਸ਼ਿਸ਼ ਕਰਦੇ ਨੇ, ਅੰਮ੍ਰਿਤ ਬਾਣੀ ਭਗਤ ਜਨਾ ਕੀ ਮੇਰੀ ਜਿੰਦੜੀਏ, ਮਨ ਸੁਣੀਐ ਹਰ ਲਿਵਲਾਏ ਰਾਮ।
हे भाई मेरी जिंदे जेड़ी भगतां दी अमृतमई बाणी है उन्हों तो मन ला के सुनिया कर तेरी सुरत वाहगुरु विच जुड़ेगी। चिरी वछुना हर प्रभ पाया गल मिलिया सहज सुपाए राम। वो चिरी वछुना जिहड़ा बड़े चिर तो विछड़िया होया सी तेरे नालों परमेश्वर आप वाहगुरु आप तेरा मिलाप उहदे नाल होवेगा अंदरों ही जदों तो भगतां दी अमृतमई बाणी दे नाल सांझ पावेगा। जन नानक मन आनंद पया है मेरी जिंदुड़िए अनहत शब्द वजाए राम। हुण की होया जीवन में आनंद आ गया टिका आ गया अनहत शब्द वजन लग पिया। अनहत का अर्थ की हुंदा जी? हत का मतलब हुंदा नाश होना ते अनहत का मतलब है जिहड़ी चीज नाश नहीं हुंदी। तो अनहत शब्द केड़ा है? वह गुरु का उपदेश जीवन का आसरा बन गया जेड़ा मेरे करैक्टर नूं कदी नाश नहीं होण दिंदा जेड़ा मेरे विहार नूं चंगे विहार नूं कदी नाश नहीं होण दिंदा उहनूं कहिंदे ने अनहत शब्द। तो महाराज अगले बचन विच कहिंदे ने कहिंदे सखी सहेली मेरिया मेरी जिंदड़िए। सखी सहेली किहनूं कहा है? सत संगी जन भैणां नूं जिवें सहेलियां इकट्ठियां हो के बहिंदियां ने ते एक सहेली दूजी सहेली दे नाल गलबात करदी है अपने सहुरिआं बारे करदी है पेकिआं बारे करदी है। तो इत्थे वी गुरमुख सखियां सिख गुरु मिलाईआं। महाराज कहिंदे गुरु ने की कीता भी सखियां मिलीआं ने संगत दे रूप दे विच सारीआं सहेलियां भैणां इकट्ठे हो के बैठीआं ने। हुण एक सहेली भैण जिहड़ी है वह दूजी नूं सवाल करदी है भाई तेरा टब्बर किदां दा है तू अपने कंत की खुशी किदां लैनी आ। ते बिल्कुल इसे तरीके नाल सत संगती जिहड़ियां भैणां ने जिहदे बारे महाराज ने आख्या आवो भैणे गल मिले अंक सहेलड़ियां मिलकै करें कहानियां समरथ कंत कियां। तो आपां सारियां जाणियां बैठीए ते अपने कंत वाहिगुरु परमेश्वर दीआं कहानियां पाया करिए। तो महाराज बख्शिश करदे ने सखी सहेली मेरिया मेरी जिंदुड़िए कोई हर प्रभ आण मिलावै राम। आख्या कोई मैनू रब नू मिला दे मेरा मिलाप हो जावे उहदे नाल। हौ मन देवो तिस आपणा मैं आपणा मन दे दिआं उहनू ते मन दिते तो बिना गल भी नहीं बननी। हौ मन देवो तिस आपणा मेरी जिंदुड़िए हर प्रभ की हर कथा सुनावै राम। जिहड़ा मैनू उस रब की कथा सुणाउंदा। हुण इह कथा कौन सुणाउंदा? मैं नहीं सुणाउंदा इह कथा गुरु सुणाउंदा है। गुरु नूं ही मन देणा है। मन बेचै सतगुर कै हर कियां कथा कहानियां गुरमीत सुनाइया। ये सारिया कथा कहानियां गुरु ही सुना है तो गुरु ने ही मन देना है। महाराज ने बख्शिश की गुरमुख सदा आराध हर मेरी जिंदुड़िए मन चिंदेड़ा फल पावै राम। हुण जवाब की मिलिया? आख्या गुरु की शरण विच पै के उस रब नूं आराध्या कर। रब नूं किवें आराधना है? रब नूं चेते किवें करना है? गुरु की शरण विच पै के, क्योंकि गुरु ही है जिहड़ा तेरा मिलाप अकाल पुरख दे नाल करावेगा। बाकी ते धंधे कर रहे ने, बाकी ते दुकानदारियां हो रही, रब दे नां ते ठगी हो रही है, धोखा हो रहा है। तो गुरु ही है जिहड़ा तेनू वो राह दसेगा। भूले मार्ग जिन्हें बताया ऐसा गुर वडभागी पाया। सिमर मना राम नाम चितारे। जिहड़ा तेनू रब्बी नाम नू चितारदा है हे मन उहनू सिमर। इस करके गुरु ही है जिहड़ा तेनू राह दसेगा पादर दसेगा। सतगुर बचन बचन है सतगुर पादर मुक्त जनावै गो। महाराज ने आख्या बाणी गुरु गुरु है बाणी विच बाणी अमृत सारे। ये गुरु ही है जिहड़ा तेनू राह दसेगा। सतगुर ही अपने बचना द्वारा तेनू धर्म का असली राह दसेगा, होर कोई नहीं दस सकता। सतगुर बचन, सतगुर की है बचन उपदेश, बचन है सतगुरु। महाराज ने आख्या उपदेश ही सतगुरु ने। सतगुर बचन, बचन है सतगुर। पादर, पादर का मतलब होता रस्ता। मुक्त, मुक्त मतलब मुक्ति। जनावै गो जिहड़ा तेनू मुक्ति का राह दसेगा,
ਉਹ ਗੁਰੂ ਦੇ ਬਚਨ ਨੇ, ਗੁਰੂ ਦੇ ਉਪਦੇਸ਼ ਨੇ, ਹੋਰ ਕਿਸੇ ਵੱਲ ਨਾ ਭੱਜੀ। ਤੋ ਸਖੀ ਸਹੇਲੀ ਨੂੰ ਜਵਾਬ ਕੀ ਮਿਲਿਆ ਵੀ ਗੁਰਮੁਖ ਸਦਾ ਆਰਾਧ, ਗੁਰੂ ਵੱਲ ਮੁਖ ਕਰਕੇ ਸਦਾ ਉਹਨੂੰ ਆਰਾਧਿਆ ਕਰ। ਮੇਰੀ ਜਿੰਦੜੀਏ ਮਨ ਚਿੰਦੇੜਾ ਫਲ ਪਾਵੇਂ ਰਾਮ। ਇਹਦੇ ਨਾਲ ਕੀ ਹੋਵੇਗਾ, ਮਨ ਚਿੰਦਿਆ ਫਲ ਤੈਨੂੰ ਮਿਲੇਗਾ, ਉਹਦੀ ਪ੍ਰਾਪਤੀ ਹੋਵੇਗੀ। ਅਗਲਾ ਬੋਲ, ਨਾਨਕ ਭਜ ਹਰ ਸ਼ਰਨਾਗਤੀ ਮੇਰੀ ਜਿੰਦੜੀਏ। ਹੇ ਨਾਨਕ, ਉਸ ਹਰੀ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਵਿੱਚ ਇੱਦਾਂ ਜਾ ਗੁਰੂ ਦੀ ਮੱਤ ਲੈ ਕੇ। ਵਡਭਾਗੀ ਨਾਮ ਤੇ ਆਵੇ ਰਾਮ, ਤੇ ਵੱਡੇ ਭਾਗਾਂ ਵਾਲੇ ਨੇ ਜਿਹੜੇ ਗੁਰੂ ਦੀ ਸ਼ਰਨ ਵਿੱਚ ਪੈ ਕੇ ਉਹਦੇ ਨਾਮ ਨੂੰ, ਨਾਮ ਦੇ ਅਰਥ ਕਰਾਂਗੇ ਗੁਰੂ ਦਾ ਥੋਟ, ਗੁਰੂ ਦਾ ਵਿਚਾਰ ਨਾਮ ਹੈ ਜਿਹੜੇ ਤੇ ਆਉਂਦੇ ਨੇ। ਉਹ ਕਿਸੇ ਰੂਪ ਵਿੱਚ ਵੀ ਕਥਾ ਵੀ ਸੁਣਦੇ ਹੋ ਤੁਸੀਂ, ਇਹ ਵੀ ਨਾਮ ਤੇ ਆਉਣਾ ਹੀ ਹੈ। ਕੀਰਤਨ ਸੁਣਨਾ ਨਾਮ ਤੇ ਆਉਣਾ ਹੈ, ਤੇ ਫਿਰ ਉਸ ਨਾਮ ਨੂੰ ਇੰਪਲੀਮੈਂਟ ਕਰਨਾ ਹੈ ਆਪਣੀ ਲਾਈਫ ਦੇ ਵਿੱਚ। ਤੋ ਮਹਾਰਾਜ ਅਗਲੇ ਬਚਨ ਵਿੱਚ ਕਹਿੰਦੇ ਨੇ, ਅਖੀਰਲੀ ਅਖੀਰਲਾ ਪਦਾ ਹੈ 4 ਨੰਬਰ, ਸਤਿਗੁਰ ਨੇ ਬਖਸ਼ਿਸ਼ ਕੀਤੀ, ਆਖਿਆ ਕਰ ਕਿਰਪਾ ਪ੍ਰਭ ਆਏ ਮਿਲ ਮੇਰੀ ਜਿੰਦੜੀਏ। ਹੇ ਮੇਰੀ ਸੋਹਣੀ ਜਿੰਦੇ, ਆਖ ਵੀ ਹੇ ਰੱਬ ਜੀ ਕਿਰਪਾ ਕਰਕੇ ਮੈਨੂੰ ਆ ਕੇ ਮਿਲੋ। ਦਰਸ਼ਨ ਪਿਆਸੀ ਦਿਨ ਸਰਾਤ, ਚਿਤਵੂ ਅਨ ਦਿਨ ਨੀਤ, ਖੋਲ ਕਪਟ ਗੁਰ ਮੇਲੀਆ, ਨਾਨਕ ਹਰ ਸੰਗ ਮੀਤ। ਮਹਾਰਾਜ ਨੇ ਇੱਥੇ ਕਿਹਾ ਕਰ ਕਿਰਪਾ ਪ੍ਰਭ ਆਏ ਮੇਲ ਮੇਰੀ ਜਿੰਦੜੀਏ। ਹੇ ਮੇਰੀ ਜਿੰਦੇ, ਇੱਦਾਂ ਕਹਿ ਵੀ ਰੱਬ ਜੀ ਮੈਨੂੰ ਆ ਕੇ ਮਿਲੋ। ਅੱਛਾ, ਰੱਬ ਦੂਰ ਨਹੀਂ ਹੈਗਾ, ਅੰਦਰ ਹੀ ਹੈ, ਦੂਰ ਨਹੀਂ ਹੈ। ਪਰ ਕਈ ਵਾਰ ਨੇੜੇ ਪਈਆਂ ਹੋਈਆਂ ਚੀਜ਼ਾਂ ਵੀ ਬੰਦੇ ਨੂੰ ਅਗਿਆਨਤਾ ਕਰਕੇ ਦੂਰ ਲੱਗਣ ਲੱਗ ਪੈਂਦੀਆਂ। ਕਮਰੇ ਵਿੱਚ ਹਨੇਰਾ ਹੋਵੇ ਨਾ, ਤੇ ਤੁਹਾਡੇ ਲਾਗੇ ਪਈ ਹੋਈ ਚੀਜ਼ ਵੀ ਤੁਹਾਨੂੰ ਦੂਰ ਲੱਗਣ ਲੱਗ ਪੈਂਦੀ ਹੈ। ਤੇ ਉਸੇ ਕਮਰੇ ਵਿੱਚ ਚਾਨਣ ਹੋਵੇ, ਤੇ ਜਿਹੜੀ ਚੀਜ਼ ਨੂੰ ਬੰਦਾ ਲੱਭਦਾ ਫਿਰਦਾ ਸੀ, ਟੂੰਹਦਾ ਫਿਰਦਾ ਸੀ, ਉਹ ਜੇਬ ਦੇ ਵਿੱਚ ਪਈ ਹੋਈ ਹੈ। ਕਈ ਵਾਰ ਇੱਦਾਂ ਹੁੰਦਾ, ਘਰਾਂ ਪਰਿਵਾਰਾਂ ਵਿੱਚ ਇੱਦਾਂ ਹੁੰਦਾ, ਬੰਦਾ ਕੰਮ ਤੇ ਚੱਲਿਆ, ਘਰ ਵਾਲੀ ਨੂੰ ਕਹਿੰਦਾ ਫਲਾਨਾ ਮੇਰਾ ਪਰਸ ਨਹੀਂ ਲੱਭਣ ਡਿਆ, ਰੌਲਾ ਪਾਉਂਦਾ ਫਿਰਦਾ, ਇੱਥੇ ਤੇ ਨਹੀਂ ਪਿਆ, ਉੱਥੇ ਤੇ ਨਹੀਂ ਪਿਆ। ਉਹਨੇ ਸਹੀ ਜੇ ਕੰਮ ਕਰਦੇ ਨੇ ਆਖਿਆ ਆਪਣੀ ਜੇਬ ਚ ਵੇਖੋ, ਹਾਂ ਉਹ ਆਂਦਾ ਅੱਛਾ ਕੱਲ ਕੱਢਣ ਦਾ ਚੇਤਾ ਹੀ ਭੁੱਲ ਗਿਆ ਸੀ, ਕੋਲ ਹੀ ਹੈ। ਜੇ ਸਮਝ ਨਹੀਂ ਹੈ ਤੇ ਚੀਜ਼ਾਂ ਦੂਰ ਨੇ, ਜੇ ਸਮਝ ਹੈ ਤੇ ਤੁਹਾਡੇ ਤੋਂ ਵੱਖ ਕੁਝ ਵੀ ਨਹੀਂ। ਸਮਝੇ ਬੇਨਤੀ ਨੂੰ, ਜੇ ਸਮਝ ਲੱਗ ਗਈ ਤੇ ਰੱਬ ਤੁਹਾਡੇ ਤੋਂ ਵੱਖ ਨਹੀਂ, ਤੇ ਜੇ ਨਹੀਂ ਸਮਝ ਲੱਗੀ ਤੇ ਫਿਰ ਰੱਬ ਤੁਹਾਡੇ ਨੇੜੇ ਵੀ ਨਹੀਂ ਹੈ। ਤੋ ਚੀਜ਼ਾਂ ਕੋਲ ਹੁੰਦੀਆਂ ਨੇ, ਅਗਿਆਨਤਾ ਕਰਕੇ ਬੰਦੇ ਨੂੰ ਦੂਰ ਲੱਗਦੀਆਂ ਨੇ। ਮਹਾਰਾਜ ਸਤਿਗੁਰੂ ਬਖਸ਼ਿਸ਼ ਕਰਦੇ ਨੇ, ਕਰ ਕਿਰਪਾ ਪ੍ਰਭ ਆਏ ਮੇਲ ਮੇਰੀ ਜਿੰਦੜੀਏ। ਗੁਰਮਤ ਨਾਮ ਪ੍ਰਗਾਸੇ ਰਾਮ, ਗੁਰੂ ਦੀ ਮਤ ਲੈ ਕੇ, ਤੁਸੀਂ ਨਾਮ ਨੂੰ ਜਿਹੜਾ ਹੈ ਉਹ

ਰਹਿੰਦਾ ਜੇ ਪਾਣੀ ਹੋਵੇ ਤੇ, ਜੇ ਪਾਣੀ ਨਾ ਹੋਵੇ ਤੇ ਕੌਲ ਦਾ ਫੁੱਲ ਮੁਰਝਾ ਜਾਂਦਾ। ਆਖਿਆ ਬਾਬਾ ਜੀ ਜੇ ਤੁਹਾਡੀ ਵਿਚਾਰ ਹੋਵੇ ਤੇ ਮੈਂ ਖਿੜਿਆ ਰਹਿੰਦਾ, ਤੇ ਜੇ ਤੁਹਾਡੀ ਵਿਚਾਰ ਨਾ ਹੋਵੇ ਤੇ ਮੈਂ ਸਾਰਾ ਦਿਨ ਮੁਰਝਾਇਆ ਹੀ ਤੁਰਿਆ ਫਿਰਦਾ ਸਾਰਾ ਦਿਨ। ਹੋਂ ਹਰ ਬਾਜ ਉੜੀਣੀਆ ਮੇਰੀ ਜਿੰਦੜੀਏ, ਜਿਉ ਜਲ ਬਿਨ ਕਮਲ ਉਦਾਸੇ ਰਾਮ। ਅਖੀਰਲੀਆਂ ਪੰਕਤੀਆਂ ਨੇ, ਗੁਰਪੂਰੇ ਮੇਲਾਇਆ, ਗੁਰੂ ਪੂਰਾ ਮੇਰਾ ਮਿਲਾਪ ਕਰਾਉਂਦਾ ਏ, ਮਿਲਾਪ ਕਰਾਉਂਦਾ। ਮਿਲਾਪ ਕਿਵੇਂ ਕਰਾਉਂਦਾ? ਗੁਰੂ ਚਾਨਣ ਕਰ ਦਿੰਦਾ, ਜਿਹੜੀ ਚੀਜ਼ ਦੂਰ ਲੱਗਦੀ ਸੀ ਉਹ ਹੁਣ ਦਿਖ ਪਈ, ਚਾਨਣ ਦੇ ਵਿੱਚ ਨੇੜੇ ਹੀ ਹੈ, ਦੂਰ ਨਹੀਂ ਹੈ। ਗੁਰੂ ਨੇ ਸਿਰਫ ਚਾਨਣ ਕਰਨਾ ਹੈ, ਗੁਰੂ ਦਾ ਕੰਮ ਹੀ ਗਿਆਨ ਦੇਣਾ ਹੈ। ਗੁਰੂ ਨੇ ਕੀ ਦੇਣਾ ਹੈ? ਗਿਆਨ ਦੇਣਾ ਹੈ। ਜਦੋਂ ਨਾ ਆਪਾਂ ਨੋਰਮਲੀ ਦੁਨੀਆਂ ਦਾ ਵੀ ਕੋਈ ਕੰਮ ਸਿੱਖਦੇ ਹਾਂ, ਕੋਈ ਵੀ ਆਪਾਂ ਕਿਰਤ ਸਿੱਖਦੇ ਹਾਂ, ਜਿਹੜਾ ਉਸਤਾਦ ਹੁੰਦਾ ਹੈ, ਚੀਜ਼ਾਂ ਤੁਹਾਡੇ ਅੰਦਰ ਪਹਿਲਾਂ ਹੀ ਪਈਆਂ ਹੋਈਆਂ ਨੇ, ਉਹ ਸਕਿੱਲ ਨੂੰ ਡਿਵੈਲਪ ਕਰ ਦਿੰਦਾ, ਸਕਿੱਲ ਨੂੰ ਡਿਵੈਲਪ ਕਰ ਦਿੰਦਾ, ਸਿੱਖ ਜਾਂਦਾ ਬੰਦਾ ਉਸ ਮਾਹੌਲ ਵਿੱਚ। ਜਿਵੇਂ ਆਮ ਆਪਾਂ ਇੱਕ ਕਹਾਵਤ ਆਪਣੇ ਪੰਜਾਬ ਵਿੱਚ ਵੀ ਹੈ ਵੀ ਜਿਹੜਾ ਕਿਸਾਨ ਦਾ ਪੁੱਤ ਹੈ ਉਹਨੂੰ ਟਰੈਕਟਰ ਚਲਾਉਣ ਦੀ ਯਾਦ ਨਹੀਂ ਦੱਸਣੀ ਪੈਂਦੀ, ਆ ਜਾਂਦੀ, ਪੰਗੇ ਪੁੰਗੇ ਲੈ ਕੇ ਸਿੱਖ ਜਾਂਦਾ। ਜਿਹੜਾ ਸਾਡਾ ਮਿਸਤਰੀ ਭਰਾਵਾਂ ਦਾ ਪੁੱਤ ਹੈ ਨਾ, ਉਹਨੂੰ ਹਥੌੜੀ ਮਾਰਨੀ ਦੱਸਣੀ ਨਹੀਂ ਪੈਂਦੀ, ਉਹਨੂੰ ਆ ਜਾਂਦੀ ਹੈ, ਐਨ ਸਿੱਧੀ ਮੇਖ ਟਿਕਾਣੇ ਉੱਤੇ ਗੱਡਦਾ ਉਹ। ਕਿੱਦਾਂ? ਕਿਉਂਕਿ ਮਾਹੌਲ ਵਿੱਚੋਂ ਹੀ ਉਹ ਚੀਜ਼ ਸਿੱਖ ਗਿਆ, ਇਨਵਾਇਰਮੈਂਟ ਵਿੱਚੋਂ ਹੀ ਸਿੱਖ ਗਿਆ। ਤੋ ਗੁਰੂ ਕਿਰਪਾ ਕਰੇ, ਮਹਾਰਾਜ ਨੇ ਆਖਿਆ ਗੁਰਪੂਰੈ ਮਿਲਾਇਆ ਮੇਰੀ ਜਿੰਦੜੀਏ। ਗੁਰੂ ਕਿਵੇਂ ਮਿਲਾਉਂਦਾ ਹੈ? ਗੁਰੂ ਗਿਆਨ ਦੇ ਦਿੰਦਾ ਹੈ, ਉਸਤਾਦ ਹੈ ਨਾ, ਸਮਝ ਦਿੰਦਾ ਹੈ ਗੁਰੂ ਤੇ ਮਿਲਾਪ ਕਰਾ ਦਿੰਦਾ। ਹਰ ਸੱਜਣ ਹਰ ਪ੍ਰਭ ਪਾਸੇ ਰਾਮ। ਹੁਣ ਕੀ ਹੋਇਆ? ਆਖਿਆ ਹੁਣ ਤੇ ਹਰ ਪਾਸੇ ਹੀ ਮੈਨੂੰ ਉਹ ਸੱਜਣ ਦਿਖਣ ਲੱਗ ਪਿਆ, ਵਾਹਿਗੁਰੂ ਅਕਾਲ ਪੁਰਖ ਹਰ ਪਾਸੇ ਹੀ ਦਿਖਣ ਲੱਗ ਪਿਆ। ਅਖੀਰਲੀਆਂ ਪੰਕਤੀਆਂ ਨੇ, ਧੰਨ ਧੰਨ ਗੁਰੂ ਹਰ ਦੱਸਿਆ ਮੇਰੀ ਜਿੰਦੜੀਏ। ਮਹਾਰਾਜ ਕਹਿੰਦੇ ਨੇ, ਹੇ ਮੇਰੀ ਜਿੰਦੇ, ਗੁਰੂ ਸਲਾਹੁਣ ਯੋਗ ਹੈ ਜਿਹਨੇ ਮੈਨੂੰ ਇਹ ਰਾਹ ਦੱਸਿਆ ਹੈ।

ਤੇ ਨਾਨਕ ਉਹਦੇ ਨਾਮ ਦੁਆਰਾ ਖੇੜੇ ਵਿੱਚ ਆ ਗਿਆ, ਵਿਗਾਸ ਵਿੱਚ ਆ ਗਿਆ। ਤੋ ਗੁਰੂ ਕਿਰਪਾ ਕਰੇ, ਮੁਬਾਰਕ ਬਾਣੀ ਸਾਡੇ ਸਾਰਿਆਂ ਦੇ ਜੀਵਨ ਦਾ ਆਧਾਰ ਤੇ ਆਸਰਾ ਬਣੇ ਜੀ। ਤੋ ਇਹ ਸੀ ਅੱਜ ਦੇ ਪਾਵਨ ਸ਼ੰਤ ਦੀ ਵਿਚਾਰ, ਜਿਹੜਾ ਸ਼ੰਤ ਗੁਰੂ ਰਾਮਦਾਸ ਮਹਾਰਾਜ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਦਰਜਾ ਹੈ, ਤੋ ਆਪ ਬਾਹਰੋਂ ਵੀ ਉਹਦੇ ਅਰਥ ਪੜ੍ਹ ਸਕਦੇ ਹੋ। ਵੈਸੇ ਜਿਹੜੇ ਟੀਕਾਕਾਰ ਟੀਕਾ ਲਿਖਦੇ ਨੇ, ਅਰਥ ਲਿਖਦੇ ਨੇ, ਉਹ ਬੇਸ਼ੱਕ ਅਸੀਂ ਕਈ ਵਾਰ ਪੜ੍ਹ ਜਾਂਦੇ ਹਾਂ ਪਰ ਉਹਦੀ ਸਾਨੂੰ ਸਮਝ ਬੋਧ ਵੀ ਨਹੀਂ ਹੁੰਦਾ। ਤੋ ਜਦੋਂ ਆਪਾਂ ਵਿਚਾਰਾਂ ਦੀ ਸਾਂਝ ਪਾਉਂਦੇ ਹਾਂ ਤੇ ਇਹਦੇ ਨਾਲ ਸਾਨੂੰ ਜਿਹੜਾ ਹੈ ਪ੍ਰੋਪਰ ਉਸ ਸ਼ਬਦ ਦੀ ਸਮਝ ਲੱਗਦੀ ਹੈ। ਨਹੀਂ ਤਾਂ ਕਈ ਵਾਰ ਬੰਦਾ ਪੜ੍ਹਦਾ ਹੈ, ਅਰਥ ਪੜ੍ਹ ਲੈਂਦਾ ਅੱਗੇ ਖਲੋ ਕੇ, ਪਰ ਜਦੋਂ ਆਪਾਂ ਬੈਠ ਕੇ ਸੁਣਦੇ ਹਾਂ ਫਿਰ ਗੱਲ ਸਮਝ ਦੇ ਵਿੱਚ ਪੱਕੀ ਤਰ੍ਹਾਂ ਆ ਜਾਂਦੀ ਹੈ। ਤੋ ਗੁਰੂ ਕਿਰਪਾ ਕਰੇ ਸਾਨੂੰ ਸੰਗਤ ਕਰਨ ਦਾ ਸੁਭਾਅ ਪੈਦਾ ਹੋਵੇ। ਮੈਂ ਤਾਂ ਜਿਹੜੇ ਘਰਾਂ ਵਿੱਚ ਬੈਠੇ ਵੀ ਸੁਣਦੇ ਨੇ ਉਹਨਾਂ ਨੂੰ ਇਹ ਬੇਨਤੀ ਜ਼ਰੂਰ ਕਰਾਂਗਾ ਵੀ ਗੁਰੂ ਕੀ ਸੰਗਤ ਵਿੱਚ ਆ ਕੇ ਬੈਠਿਆ ਕਰੋ, ਗੁਰਦੁਆਰਿਆਂ ਵਿੱਚ ਆ ਕੇ ਬੈਠਿਆ ਕਰੋ, ਜਿੱਥੇ ਇਹਨਾਂ ਟੈਲੀਵਿਜ਼ਨਾਂ ਦਾ, ਟੀਵੀਆਂ ਦਾ, ਯੂਟਿਊਬ, ਸੋਸ਼ਲ ਮੀਡੀਆ ਦਾ ਸਾਨੂੰ ਫਾਇਦਾ ਹੋਇਆ, ਉੱਥੇ ਨੁਕਸਾਨ ਇਹ ਹੋਇਆ ਵੀ ਗੁਰੂ ਦਰਬਾਰ ਦੀਆਂ ਰੌਣਕਾਂ ਘੱਟ ਗਈਆਂ। ਤੋ ਇੱਥੇ ਸੰਗਤ ਵਿੱਚ ਖਾਸ ਕਰਕੇ, ਹਾਂ, ਤਿੰਨ ਕੁ ਐਸੇ ਲੋਕ ਹੈਗੇ ਨੇ ਜਿਹੜੇ ਜ਼ਰੂਰ ਘਰੇ ਬਹਿ ਕੇ ਸੁਣਨ, ਕੋਈ ਬਿਮਾਰ ਹੈ ਤੇ ਉਹ ਘਰੇ ਬਹਿ ਕੇ ਸੁਣੇ, ਕਿਸੇ ਦਾ ਸਰੀਰ ਤੁਰਨੋਂ ਫਿਰਨੋਂ ਜਵਾਬ ਦੇ ਗਿਆ ਤੇ ਉਹ ਘਰੇ ਬਹਿ ਕੇ ਸੁਣੇ, ਚੰਗੀ ਗੱਲ ਹੈ, ਤੇ ਕੋਈ ਜੌਬ ਵਾਲਾ ਹੈ, ਕੋਈ ਨੌਕਰੀ ਵਾਲਾ ਹੈ, ਕਿਸੇ ਦਾ ਟਾਈਮ ਨਹੀਂ ਹੈ, ਉਹ ਘਰੇ ਬਹਿ ਕੇ ਸੁਣੇ ਤੇ ਗੱਲ ਠੀਕ ਹੈ, ਨਹੀਂ ਤੇ ਬਾਕੀ ਜਿਹਦਾ ਵੀ ਸਮਾਂ ਲੱਗਦਾ ਸਾਨੂੰ ਗੁਰੂ ਕੀ ਸੰਗਤ ਵਿੱਚ ਬੈਠਣਾ ਚਾਹੀਦਾ ਹੈ। ਤੋ ਆਓ ਅਗਲੇ ਸਮੇਂ ਲਈ ਭਾਈ ਪਰਮਿੰਦਰ ਸਿੰਘ ਹੋਣਾ ਦੇ ਜਥੇ ਪਾਸੋਂ ਰੱਬੀ ਬਾਣੀ ਦੇ ਕੀਰਤਨ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ
1: ਜੀ ਕਾ ਖਾਲਸਾ
0: ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਤੇ ਹਾਰਦਿਕ ਧੰਨਵਾਦ ਭਾਈ ਸਿਪਾਹੀ ਪਰਮਿੰਦਰ ਸਿੰਘ ਜੀ ਤੇ ਉਹਨਾਂ ਦੇ ਜਥੇ ਦਾ ਜਿਨ੍ਹਾਂ ਨੇ ਆਪ ਜੀ ਨੂੰ ਉਲਾਹੀ ਬਣ ਗਏ ਮਨੋ ਕੀਰਤਨ ਸੁਰਮੰਗ ਰਾਏ ਨੇ ਸਤਿਗੁਰ ਜਥੇ ਨੂੰ ਚੜ੍ਹਦੀਆਂ ਕਲਾ ਬਖਸ਼ਣ। ਸੋ ਹੁਣ ਭਾਈ ਸਾਹਿਬ ਭਾਈ ਗੁਰਸ਼ਰਨ ਸਿੰਘ ਜੀ ਕਥਾ ਸ਼ਰਵਣ ਕਰਾਉਣਗੇ। ਸੋ ਆ ਬੜੇ ਪਿਆਰ ਨਾਲ ਸੁਣਗੇ। ਕੈਂਪ ਜੋ ਆਰੰਭ ਨੇ ਬੱਚਿਆਂ ਦੇ ਐਤਵਾਰ ਤੱਕ, ਸ਼ਨਿਚਰਵਾਰ ਅਖੀਰਲਾ ਦਿਨ। ਸੋ ਆਪ ਜੀ ਨੂੰ ਬੇਨਤੀ ਇਸ ਸੇਵਾ ਵਿੱਚ ਸਹਿਯੋਗ ਬਖਸ਼ਿਸ਼ ਕਰਨਾ। ਕਲੋਨਾ ਅਤੇ ਪਟਿੰਗਟਨ ਵਾਲੇ ਪਾਸੇ ਜੋ ਬੀਚ ਅੱਗ ਲੱਗੀ ਉੱਥੇ ਵੀ ਕੋਈ ਰਾਹਤ ਭੇਜਣ ਵਾਸਤੇ ਆਪ ਜੀ ਨੂੰ ਬੇਨਤੀ ਹੈ ਕਿ ਜੋ ਵੀ ਤੁਸੀਂ ਤੇਲ ਫੁਲਪੇਟਾ ਦਿਓਗੇ ਉੱਥੇ ਪਹੁੰਚੇਗੀ, ਜਾਂ ਰਸਤਾ ਵਸਤਾ ਲਿਆ ਕੇ ਜੋ ਰੋਜ਼ ਦੀਆਂ ਲੋੜਵੰਦ ਚੀਜ਼ਾਂ ਨੇ ਬੱਚਿਆਂ ਵਾਸਤੇ ਵੀ ਚਾਹੀਦਾ, ਸੋ ਜ਼ਰੂਰ ਪਹੁੰਚਾਉਣ ਦੀ ਕਿਰਪਾਲਤਾ ਕਰੋ ਜੀ। ਸਰਵਣ ਕਰੀਏ ਹੁਣ ਕਥਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਜਿਤ ਮਿਲੇ ਚੁੱਕੈ ਸਭ ਸੋਗ ਸੰਤਾਪੇ। ਵਾਹਿਗੁਰੂ ਜੀ ਠੱਠਾ ਇਹ ਦੂਰ ਠੱਗ ਨੀਰਾ।

निडर हुआ डर उर हुई भगे, टड्डा टेग ढूंढे कात्याना, ढूंढते ही टह पे पराना, चढ़ शमीर ढूंढ जाबे आवा, जिह गड़ गड़ियो सू गड़ मैं पावा, जिह गड़ गड़ियो सुगढ़ में पावा। जुगो जुग अटल, चवर शतर तख्त दे मालक, हाजरा हजूर जारा जहूर शब्द गुरु, बाणी के बोहित अमृत के दाते, दसा पातशाहियां दी जोत, साहब सच्चे पातशाह सतगुरु श्री गुरु ग्रंथ साहब महाराज, तिन्हां दी पावन पवित्र ते मुकद्दस हजूरी विच अमृत वेले तो ही सज्जे दवाना दियां हाजरियां भर रहे सत्कार योग सन्मान योग सतसंगी जनों, सतगुरां ने बड़ी बख्शिश कीती है आप सब। मेरे तो पहला गुरु घर के रागी जथे पासों सतगुरु की अमृतमयी बाणी दे कीर्तन श्रवण कर रहे सी। तो आओ साध संगत, समा है लड़ीवार चल रही गुरु ग्रंथ साहब की पावन बाणी की कथा विचार दा। विचारां नूं आरंभण तो पहला जिन्हें शरीर आप सतगुरां दे हजूर बैठे हो जां घरां विच मीडिया दे माध्यम राही श्रवण कर रहे हो, फतेह की सांझ पाईए जी। इक्के वारी कहण ते आखणा वाहिगुरु जी का खालसा वाहिगुरु जी की फतेह। गौड़ी बावन अखरी भगत कबीर साहब दी आपां पिछले समय तो विचार रहे हां, ठठे ठठा डड्डा ते टड्डा अखर दा जिहड़ा उपदेश है वह मैं आप जी दे नाल सांझा कीता है। तो टैंका अखर तक आपां विचार जिहड़ी है वह मुकम्मल कीती है, जिहड़े तकरीबन 17 बंद ने शब्द दे वह कंप्लीट हो चुके ने। तो ये जिहड़े अगले बंद ने ये गुरु ग्रंथ साहब जी दे 341 अंग ते ही ने, ठठा डड्डा ते टड्डा। तो भगत कबीर साहब ने सब तो पहला ठठे अखर दे बारे उपदेश दिंदिया ये गल आखी है भी ठठा यह है दूर ठग नीरा। ठग नीरा जिहड़ा है दो शब्दां दा जोड़ है, एक ते ठग हो गया, ठग जिहनूं आपां कहिंदे वी कोई ठगी मारन वाला हुंदा। दूजा शब्द है साध संगत नीर, नीर कहिंदे ने पाणी नूं जल नूं। एक शब्द खीर है, खीर कहिंदे ने दुध नूं। तो आम अजकल आपां जिहड़े दुध दे विच चौल पाउणे उहनूं वी आपां की कहिंदे आ, खीर कहिंदे आ, पर खीर दा अर्थ दुध वी है। तो सतगुरु महाराज ने ठठे अखर तो यह उपदेश दिता है भी एक वो जल जिहड़ा बंदे नूं ठगदा, ठग का एक जिहड़ा काम करन दा पैटर्न यह हुंदा भी वो ना ते रात दे अंधेरे विच आण के सानू लुटदा, ते ना वो चार पंज बंदे नाल लै के ते बंदूकां लै के आण के कोई डाका मारदा। तो उहदा काम बिल्कुल वखरा है, उहने कोई धोखा देना सानू, उहने तुहानू कोई सुपना विखा देना। जिवें बहुत सारे लोग ठगी का शिकार हुंदे ने, ठग जिहड़ा कोई सुपना विखा जांदा वी इदां होवेगा। तो ठग जिहड़ा है वह जिस तरीके नाल कई बार लुटदा है मनुख नूं पता भी नहीं लगता भी वह लुटिया गया, वह तबाह हो गया, वह पता भी नहीं लगता उहनूं, इस गल का इलम ही कोई नहीं हुंदा। ठग का तरीका एडा शानदार हुंदा। ताइयों तुसीं महाराज की बाणी नूं पढ़ोगे तो गुरदेव ने ईवन धार्मिक लोगों नूं भी ठग आख्या। बाणी पढ़ो ते सतगुरु का बचन आप पढ़ते हाँ, महाराज उत्थे कहिंदे हर के संत ना किए बा नारस के ठग।
ਤੋ ਠੱਗ ਉਹ ਹੈ ਜਿਹੜਾ ਧੋਖਾ ਦੇ ਰਿਹਾ, ਜਿਹੜਾ ਛਲਾਵਾ ਕਰ ਰਿਹਾ, ਜਿਹੜਾ ਝੂਠ ਬੋਲ ਰਿਹਾ, ਤੇ ਜਿਹਦੇ ਨਾਲ ਠੱਗੀ ਵੱਜੀ ਹੁੰਦੀ ਹੈ ਉਹਨੂੰ ਇਹ ਵੀ ਨਹੀਂ ਪਤਾ ਲੱਗਦਾ ਵੀ ਮੇਰੇ ਨਾਲ ਠੱਗੀ ਵੱਜ ਚੁੱਕੀ ਹੈ। ਠੱਗ ਦਾ ਕੰਮ ਕੀ ਹੁੰਦਾ? ਪਹਿਲਾਂ ਬੰਦੇ ਦੇ ਅੰਦਰ ਆਸ ਜਗਾਉਣੀ ਤੇ ਫਿਰ ਉਹਨੂੰ ਲੁੱਟਣਾ। ਹਾਲਾਂਕਿ ਚੋਰ ਦਾ ਕੰਮ ਕਰਨ ਦਾ ਤਰੀਕਾ ਵੱਖਰਾ ਹੁੰਦਾ, ਡਾਕੂ ਦਾ ਵੱਖਰਾ ਹੈ। ਤੋ ਸਤਿਗੁਰ ਨੇ ਆਖਿਆ ਮਾਇਆ ਇੱਕ ਐਸਾ ਜਲ ਹੈ ਜਿਹਨੂੰ ਤੁਸੀਂ ਠੱਗ ਨੀਰਾ ਕਹਿ ਸਕਦੇ ਹੋ। ਮਾਇਆ ਨੂੰ ਇੱਥੇ ਆਖਿਆ ਠੱਗ ਨੀਰਾ। ਕਿਵੇਂ? ਵੀ ਜਿਵੇਂ ਨਾ ਰੇਤ ਤਪਦੀ ਹੋਵੇ, ਰੇਤ ਅੰਗਰੇਜ਼ੀ ਵਿੱਚ ਜਿਹਨੂੰ ਆਪਾਂ ਸੈਂਡ ਕਹਿ ਦਿੰਦੇ ਹਾਂ, ਉਹ ਤਪਦੀ ਹੋਵੇ, ਪੂਰੀ ਗਰਮੀ ਵਰਦੀ ਹੋਵੇ, ਤੇ ਉਹ ਜਿਹੜੀ ਤਪਦੀ ਹੋਈ ਰੇਤ ਹੈ ਉਹ ਹਿਰਨ ਨੂੰ ਇਹ ਭੁਲੇਖਾ ਪਾਉਂਦੀ ਹੈ ਵੀ ਸਾਹਮਣੇ ਜਲ ਹੈ, ਪਾਣੀ ਹੈ। ਤੁਸੀਂ ਕਦੀ ਵੇਖੋ ਜਦੋਂ ਪੂਰੀ ਗਰਮੀ ਪਈ ਹੁੰਦੀ ਨਾ, ਤਪਸ਼ ਹੁੰਦੀ ਪੂਰੀ, ਤੇ ਬੰਦਾ ਗੱਡੀ ਡਰਾਈਵ ਕਰ ਰਿਹਾ ਹੋਵੇ ਤੇ ਸਾਹਮਣੇ ਦੂਰ ਰੋਡ ਦੇ ਉੱਤੇ, ਸੜਕ ਉੱਤੇ ਇੱਦਾਂ ਮਹਿਸੂਸ ਹੁੰਦਾ ਜਿਵੇਂ ਕੋਈ ਪਾਣੀ ਹੈ, ਜਿਵੇਂ ਕੋਈ ਜਲ ਹੈ, ਪਰ ਬੇਸਿਕਲੀ ਉਹ ਜਲ ਨਹੀਂ ਹੁੰਦਾ, ਉਹ ਪਾਣੀ ਹੁੰਦਾ ਨਹੀਂ। ਅੱਖਾਂ ਨੂੰ ਲੱਗਦਾ ਜ਼ਰੂਰ ਹੈ, ਜਿੱਦਾਂ ਜਿੱਦਾਂ ਬੰਦਾ ਆਪਣੀ ਗੱਡੀ ਨੂੰ ਉੱਧਰ ਨੂੰ ਲਈ ਜਾਂਦਾ, ਉੱਦਾਂ ਉੱਦਾਂ ਉਸੇ ਉਸੇ ਤਰੀਕੇ ਦੇ ਨਾਲ ਕੀ ਹੁੰਦਾ ਵੀ ਉਹ ਜਿਹੜਾ ਜਲ ਨਜ਼ਰ ਆਉਂਦਾ ਉਹ ਅੱਗੇ ਤੋਂ ਅੱਗੇ ਤੁਰਿਆ ਜਾਂਦਾ। ਤੇ ਖਾਸ ਕਰਕੇ ਮਾਰੂਥਲ ਦੇ ਵਿੱਚ ਜਿੱਥੇ ਰੇਤ ਦੇ ਰੇਤ ਹੀ ਰੇਤ ਹੈ, ਉੱਥੇ ਤੇ ਇਹ ਚੀਜ਼ ਬਹੁਤ ਪ੍ਰਭਾਵਸ਼ਾਲੀ ਤਰੀਕੇ ਨਾਲ ਨਜ਼ਰ ਆਉਂਦੀ ਹੈ ਵੀ ਜਿਹੜਾ ਹਿਰਨ ਹੈ ਉਹਨੂੰ ਪਿਆਸ ਲੱਗੀ ਹੈ, ਗਰਮੀ ਦੇ ਵਿੱਚ ਉਹਨੂੰ ਤ੍ਰੇਹ ਲੱਗੀ ਹੈ, ਉਹ ਪਾਣੀ ਦੀ ਭਾਲ ਵਿੱਚ ਹੁੰਦਾ ਤੇ ਦੂਰ ਉਹਨੂੰ ਰੇਤ ਚਮਕਦੀ ਹੋਈ ਦਿਖਾਈ ਦਿੰਦੀ ਹੈ ਤੇ ਉਹਨੂੰ ਭੁਲੇਖਾ ਇਹ ਪਾਉਂਦੀ ਹੈ ਚਮਕਦੀ ਹੋਈ ਰੇਤ ਵੀ ਇਹ ਪਾਣੀ ਹੈ। ਤੋ ਸਤਿਗੁਰੂ ਮਹਾਰਾਜ ਨੇ ਆਖਿਆ ਵੀ ਹਿਰਨ ਉੱਧਰ ਨੂੰ ਭੱਜਦਾ ਫਿਰ ਉਹਦੇ ਮਗਰ ਭੱਜਦਾ। ਜੇ ਮੈਂ ਗੱਡੀ ਵਾਲੀ ਉਦਾਹਰਨ ਬੜੀ ਸਪਸ਼ਟ ਜੀ ਦੇ ਰਿਹਾ ਵੀ ਜਦੋਂ ਪੂਰੀ ਗਰਮੀ ਪੈਂਦੀ ਹੈ ਤੇ ਜਿਹੜੀ ਸੜਕ ਹੈ ਉਹ ਤਪਦੀ ਹੈ ਤੇ ਉਹਦੇ ਵਿੱਚੋਂ ਜਿਹੜੀ ਤਪਸ਼ ਪੈਦਾ ਹੁੰਦੀ ਹੈ ਤੁਹਾਨੂੰ 2-4 ਕਿਲੋਮੀਟਰ ਦੂਰ ਇੱਦਾਂ ਨਜ਼ਰ ਲੱਗਦਾ, ਇੱਦਾਂ ਭੁਲੇਖਾ ਪੈਂਦਾ ਵੀ ਸਾਹਮਣੇ ਪਾਣੀ ਹੈ। ਪਰ ਕਿਉਂਕਿ ਸਾਡੇ ਵਿੱਚ ਇਹ ਸੈਂਸ ਹੈਗੀ ਹੈ, ਆਪਾਂ ਸਮਝ ਸਕਦੇ ਹਾਂ, ਆਪਾਂ ਨੂੰ ਪਤਾ ਹੈ ਵੀ ਨਹੀਂ ਇਹ ਪਾਣੀ ਨਹੀਂ ਹੈ, ਇਹ ਪਾਣੀ ਦਾ ਇੱਕ ਛਲਾਵਾ ਹੈ, ਇੱਕ ਭੁਲੇਖਾ ਹੈ। ਜੇ ਮੈਂ ਇਹਦੇ ਮਗਰ ਭੱਜਾਂਗਾ ਤੇ ਮੈਂ ਤਬਾਹ ਹੋ ਜਾਵਾਂਗਾ, ਮੈਂ ਬਰਬਾਦ ਹੋ ਜਾਵਾਂਗਾ। ਪਰ ਜਿਹੜਾ ਹਿਰਨ ਹੈ ਉਹਨੂੰ ਇਸ ਗੱਲ ਦੀ ਸਮਝ ਨਹੀਂ, ਇਸੇ ਕਰਕੇ ਉਹ ਜਾਨਵਰ ਹੈ, ਉਹਦੀ ਇੰਨੀ ਜਿਹੜੀ ਸੈਂਸ ਹੈ ਉਹ ਵਿਕਸਿਤ ਨਹੀਂ ਹੋਈ। ਉਹਦੇ ਅੰਦਰ ਜਿਹੜੀ ਪਿਆਸ ਹੈ ਉਹ ਬਿਲਕੁਲ ਠੀਕ ਹੈ, ਪਰ ਉਹ ਜਿੱਧਰ ਭੱਜ ਰਿਹਾ ਤ੍ਰਿਪਤੀ ਦੇ ਲਈ, ਜਿੱਧਰ ਉਹ ਜਾ ਕੇ ਉਸ ਪਿਆਸ ਨੂੰ ਬੁਝਾਉਣਾ ਚਾਹੁੰਦਾ ਏ, ਉਹ ਜਿੱਦਾਂ ਜਿੱਦਾਂ ਉਸ ਪਾਣੀ ਦੇ ਠਗਨੀਰੇ ਵੱਲ ਨੂੰ ਭੱਜਦਾ ਏ, ਜਿਹੜਾ ਠੱਗੀ ਦਾ ਇੱਕ ਸਾਧਨ ਹੈ, ਉਦਾਂ ਉਦਾਂ ਉਹ ਅੱਗੇ ਅੱਗੇ ਅੱਗੇ ਅੱਗੇ ਅੱਗੇ ਅੱਗੇ ਤੁਰੀ ਜਾਂਦੀ ਹੈ ਤੇ ਹੁੰਦਾ ਕੀ ਹੈ, ਹਿਰਨ ਭੱਜਦਾ ਭੱਜਦਾ ਹੀ ਮਰ ਜਾਂਦਾ। ਮਹਾਰਾਜ ਨੇ ਆਖਿਆ ਮਾਇਆ ਦੀ ਖੇਡ ਵੀ ਐਸੀ ਹੈ, ਮਾਇਆ ਦੀ ਆਖਿਆ ਮਾਇਆ ਐਸਾ ਛਲਾਵਾ ਏ, ਬੰਦੇ ਨੂੰ ਲੱਗਦਾ ਏ ਵੀ ਜੇ ਮੇਰੀ ਜ਼ਿੰਦਗੀ ਵਿੱਚ ਇੰਨਾ ਧਨ ਦੌਲਤ ਇੰਨਾ ਪੈਸਾ ਆ ਜਾਵੇ ਫਿਰ ਮੈਂ ਸੁਖੀ ਹੋ ਜਾਵਾਂਗਾ, ਪਰ ਨਹੀਂ ਇੱਦਾਂ ਹੁੰਦਾ ਨਹੀਂ। ਬੰਦੇ ਦੀ ਜਿਹੜੀ ਤ੍ਰਿਸ਼ਨਾ ਹੈ ਮਾਇਆ ਦੇ ਪਿੱਛੇ ਉਹ ਵੀ ਹਿਰਨ ਵਰਗੀ ਹੈ, ਉਹਦੇ ਹਾਲਾਤ ਵੀ ਹਿਰਨ ਵਰਗੇ ਨੇ। ਜਿਹੜਾ ਹਿਰਨ ਰੇਤ ਦੇ ਮਾਰੂਥਲ ਦੇ ਵਿੱਚ ਭੱਜਦਾ ਭੱਜਦਾ ਮਰ ਜਾਂਦਾ, ਰੇਤ ਚਮਕ ਰਹੀ ਹੈ ਉਹਨੂੰ ਨਜ਼ਰ ਲੱਗਦਾ ਹੈ, ਉਹਨੂੰ ਨਜ਼ਰ ਆਉਂਦਾ ਇਹ ਪਾਣੀ ਹੈ, ਉਹਨੂੰ ਇੱਦਾਂ ਲੱਗਦਾ ਵੀ ਇੱਥੋਂ ਮੈਨੂੰ ਸੁੱਖ ਮਿਲੇਗਾ, ਉਹ ਮਗਰ ਮਗਰ ਪਿੱਛੇ ਪਿੱਛੇ ਭੱਜਾ ਜਾਂਦਾ ਤੇ ਭੱਜਦਾ ਭੱਜਦਾ ਹੀ ਖਤਮ ਹੋ ਜਾਂਦਾ, ਮਰ ਜਾਂਦਾ, ਮੌਤ ਦੇ ਜਾ ਕੇ ਘੇਰੇ ਵਿੱਚ ਆ ਜਾਂਦਾ, ਇੱਦਾਂ ਹੀ ਬੰਦਾ ਹੈ। ਤੁਸੀਂ ਵੇਖੋ ਬੰਦੇ ਦੀ ਸਿਚੁਏਸ਼ਨ ਵੀ ਜਿਹੜੀ ਹੈ ਬਿਲਕੁਲ ਉਸ ਹਿਰਨ ਵਰਗੀ ਹੈ, ਬੰਦੇ ਨੂੰ ਲੱਗਦਾ ਜੇ ਉਹ ਮਿਲ ਜਾਵੇ ਫਿਰ ਮੈਂ ਸੁਖੀ ਹੋਵਾਂਗਾ, ਆਹ ਅਚੀਵਮੈਂਟ ਕਰ ਲਵਾਂ ਮੈਂ ਸੁਖੀ ਹੋਵਾਂਗਾ, ਆਹ ਅਚੀਵਮੈਂਟ ਕਰ ਲਵਾਂ ਮੈਂ ਸੁਖੀ ਹੋਵਾਂਗਾ। ਪਰ ਸਤਿਗੁਰੂ ਕਹਿੰਦੇ ਨੇ ਨਹੀਂ, ਅਸਲ ਵਿੱਚ ਕਿਸੇ ਵੀ ਦੁਨੀਆਂ ਦੀ ਪ੍ਰਾਪਤੀ ਵਿੱਚ ਬੰਦੇ ਦੇ ਅੰਦਰ ਨੂੰ ਸੁੱਖ ਨਹੀਂ ਮਿਲ ਸਕਦਾ, ਕੋਈ ਵੀ ਪ੍ਰਾਪਤੀ ਹੋਵੇ। ਤੁਸੀਂ ਵੇਖੋ ਦੁਨੀਆਂ ਦੇ ਵਿੱਚ ਜਿਨ੍ਹਾਂ ਨੇ ਬਹੁਤ ਵੱਡੀ ਕੋਈ ਅਚੀਵਮੈਂਟ ਕੀਤੀ ਹੈ ਨਾ, ਕੋਈ ਬਹੁਤ ਵੱਡੀ ਪ੍ਰਾਪਤੀ ਕੀਤੀ ਹੈ, ਜਦੋਂ ਤੁਸੀਂ ਉਹਨਾਂ ਦੀ ਜ਼ਿੰਦਗੀ ਨੂੰ ਵੀ ਵੇਖੋਗੇ ਤੇ ਸੈਟਿਸਫਾਈ ਉਹ ਵੀ ਨਹੀਂ ਹੋਗੇ, ਟਿਕਾਓ ਉਹਨਾਂ ਦੇ ਕੋਲ ਵੀ ਨਹੀਂ ਹੈ, ਸ਼ਾਂਤੀ ਉਹਨਾਂ ਕੋਲ ਵੀ ਨਹੀਂ ਹੈ। ਜਿਨ੍ਹਾਂ ਨੂੰ ਤੁਸੀਂ ਲਾਈਫ ਵਿੱਚ ਸਮਝਦੇ ਹੋ ਨਾ ਵੀ ਇਹ ਮੇਰੇ ਤੋਂ ਅੱਗੇ ਨੇ, ਜਦੋਂ ਤੁਸੀਂ ਉਹਨਾਂ ਵੱਲ ਵੀ ਝਾਤੀ ਮਾਰੋਗੇ ਤੇ ਤੁਹਾਨੂੰ ਇਸ ਗੱਲ ਦਾ ਇਲਮ ਹੋਵੇਗਾ ਵੀ ਨਹੀਂ, ਮੇਰੇ ਤੇ ਇਹਦੇ ਹਾਲਾਤ ਕੋਈ ਬਹੁਤੇ ਵੱਖਰੇ ਨਹੀਂ ਹਨ, ਕਿਉਂਕਿ ਦੋਵਾਂ ਦੀ ਦੌੜ ਗਲਤ ਹੈ ਨਾ, ਦੋਵਾਂ ਦੀ ਦੌੜ ਗਲਤ ਹੈ। ਦੋਵਾਂ ਨੇ ਆਪਣੇ ਸੁੱਖ ਦਾ ਜਿਹੜਾ ਕੇਂਦਰ ਹੈ ਉਹ ਬੜਾ ਗਲਤ ਚੁਣਿਆ ਹੋਇਆ, ਉਹਨਾਂ ਨੂੰ ਲੱਗਦਾ ਵੀ ਸੁੱਖ ਇੱਥੇ ਹੈ।
ਤੋ ਮਹਾਰਾਜ ਨੇ ਮਨੁੱਖ ਦੇ ਇਹ ਹਾਲਾਤ ਬਿਆਨੇ ਨੇ, ਇੱਕ ਬਚਨ ਆਉਂਦਾ ਹੈ ਸਤਿਗੁਰੂ ਕਹਿੰਦੇ ਮ੍ਰਿਗ ਤ੍ਰਿਸ਼ਨਾ ਪੇਖ ਭੁੱਲਣੇ, ਆਖਿਆ ਜਿਵੇਂ ਮ੍ਰਿਗ ਜਿਹੜਾ ਹੈ ਉਹ ਭੁੱਲ ਜਾਂਦਾ ਤੇ ਆਪਣੀ ਜਾਨ ਗਵਾ ਲੈਂਦਾ, ਉਹਨੂੰ ਪਤਾ ਹੀ ਨਹੀਂ ਹੁੰਦਾ ਵੀ ਇਹ ਪਾਣੀ ਨਹੀਂ ਹੈਗਾ, ਇੱਥੇ ਸੁੱਖ ਨਹੀਂ ਹੈਗਾ, ਪਰ ਭੁਲੇਖਾ ਹੈ ਨਾ, ਛਲਾਵਾ ਹੈ ਅੱਖਾਂ ਦੇ ਸਾਹਮਣੇ, ਇੱਕ ਧੋਖਾ ਹੈ ਨਾ, ਇੱਕ ਅਲਿਊਜ਼ਨ ਕ੍ਰੀਏਟ ਹੋ ਗਿਆ ਉਹਦੇ ਸਾਹਮਣੇ, ਅਲਿਊਜ਼ਨ

ਤਾਂ ਦੂਜੀ ਉਦਾਹਰਨ ਮਹਾਰਾਜ ਨੇ ਹੋਰ ਬੜੀ ਪਿਆਰੀ ਦਿੱਤੀ ਸਲੋਕ 12 ਤੇ ਵਧੀਕ ਵਿੱਚ। ਗੁਰਦੇਵ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਦਿਆਂ ਬੋਲ ਰੱਖਣ ਲੱਗੇ, ਆਖਿਆ ਮ੍ਰਿਗ ਤ੍ਰਿਸ਼ਨਾ ਪੇਖ ਭੁੱਲਣੇ ਵੁੱਠੇ ਨਗਰ ਗੰਧਰਵ। ਇੱਕ ਗੰਧਰਵਾਂ ਦੀ ਨਗਰੀ ਹੈ, ਉਹਨੂੰ ਉਹਨਾਂ ਦੀ ਸਾਧ ਸੰਗਤ ਹਰੀ ਚੰਦ ਰਾਜੇ ਦੀ ਨਗਰੀ ਕਿਹਾ ਜਾਂਦਾ, ਗੰਧਰਵ ਨਗਰ ਉਹਨੂੰ ਕਿਹਾ ਜਾਂਦਾ। ਹਰੀ ਚੰਦ ਰਾਜੇ ਦੇ ਬਾਰੇ ਇਹ ਗੱਲ ਨਾ ਇੱਕ ਬੜੀ ਪ੍ਰਚਲਿਤ ਹੈ। ਅੱਛਾ, ਇਸ ਗੱਲ ਨੂੰ ਨਾ ਸਾਨੂੰ ਸਾਰਿਆਂ ਨੂੰ ਆਪੋ ਆਪਣੇ ਮਤਲਬ ਦਿਮਾਗ ਨਾਲ ਵੀ ਰਿਲੇਟ ਕਰਕੇ ਵੇਖਣ ਦੀ ਲੋੜ ਹੈ। ਕਈ ਵਾਰ ਕੁਝ ਚੀਜ਼ਾਂ ਹੁੰਦੀਆਂ ਨਹੀਂ, ਤੁਹਾਡਾ ਦਿਮਾਗ ਉਹਦੀ ਕਲਪਨਾ ਕਰ ਲੈਂਦਾ। ਤੁਸੀਂ ਕਦੀ ਵੇਖਿਆ, ਕੁਝ ਲੋਕ ਕਹਿਣਗੇ ਵੀ ਅੱਜ ਸਾਨੂੰ ਅਸਮਾਨ ਦੇ ਵਿੱਚ ਜਿਹੜਾ ਹੈ ਉਹ ਹਰਿਮੰਦਰ ਦਿਖਿਆ, ਅੱਜ ਸਾਨੂੰ ਅਸਮਾਨ ਦੇ ਵਿੱਚ ਜਿਹੜਾ ਹੈ ਉਹ ਕੋਈ ਗਣੇਸ਼ ਦਾ ਮੰਦਿਰ ਦਿਖ ਪਿਆ, ਅੱਜ ਸਾਨੂੰ ਅਸਮਾਨ ਦੇ ਵਿੱਚ ਫਲਾਨੀ ਸ਼ੈ ਦਿਖ ਪਈ, ਉਹ ਕਿੱਦਾਂ ਹੋਇਆ, ਇਹਦਾ ਕੀ ਰੀਜ਼ਨ ਹੈ, ਇਹਦਾ ਕਾਰਨ ਕੀ ਹੈ? ਇਹਦਾ ਕਾਰਨ ਇਹ ਹੁੰਦਾ, ਉਹ ਇੱਕ ਇਹਦੇ ਬਾਰੇ ਨਾ ਬੜਾ ਮਤਲਬ ਕਿਸੇ ਨੇ ਸਰਚ ਵੀ ਕੀਤੀ ਸੀ। ਉਹਨਾਂ ਨੇ ਕੀ ਕੀਤਾ ਵੀ ਇੱਕ ਪੇਪਰ ਦੇ ਉੱਤੇ ਸ਼ਾਹੀ ਜੀ ਖਿਲਾਰਤੀ, ਇੱਕ ਪੇਪਰ ਲੈ ਕੇ ਉਹਦੇ ਉੱਤੇ ਸ਼ਾਹੀ ਖਿਲਾਰਤੀ, ਤੇ ਵੱਖ ਵੱਖ ਬੰਦਿਆਂ ਦੇ ਅੱਗੇ ਉਹਨੂੰ ਕੀਤਾ ਗਿਆ ਵੀ ਤੁਹਾਨੂੰ ਇਹ ਚੋਂ ਕੀ ਨਜ਼ਰ ਆਉਂਦੇ ਹਨ। ਕੋਈ ਕਵੇ ਇਹਦੇ ਪਹਾੜ ਨੇ ਬਹੁਤ ਸੋਹਣੇ, ਕੋਈ ਕਵੇ ਇਹਦੇ ਮੋਰ ਬਣਿਆ ਹੋਇਆ, ਸਮਝ ਬੇਨਤੀ ਨੂੰ, ਮਤਲਬ ਇੱਕੋ ਚੀਜ਼ ਹੈ। ਹਾਲਾਂਕਿ ਕੁਝ ਵੀ ਨਹੀਂ ਸੀ ਬਣਾਇਆ ਉੱਥੇ, ਸਿਰਫ ਜਸਟ ਇੱਕ ਸ਼ਾਹੀ ਪੇਪਰ ਦੇ ਉੱਤੇ ਕੀ ਸੀ, ਖਿਲਰੀ ਹੋਈ ਸੀ। ਪਰ ਬੰਦੇ ਦੀ ਜਿਹੜੀ ਇਮੈਜੀਨੇਸ਼ਨ ਸੀ, ਜੋ ਜਿਹੜਾ ਉਹਦੇ ਅੰਦਰ ਚੀਜ਼ ਚੱਲ ਰਹੀ ਸੀ, ਉਹਨੇ ਉਹਨੂੰ ਉਸੇ ਤਰੀਕੇ ਨਾਲ ਵੇਖਿਆ। ਤੁਸੀਂ ਕਈ ਵਾਰ ਜਦੋਂ ਆਪਾਂ ਬੱਦਲ ਵੇਹਨੇ ਆ, ਜਿਹੜਾ ਧਨੁਸ਼ ਜਿਹਾ ਬਣਿਆ ਹੁੰਦਾ ਨਾ ਇੱਕ, ਉਹ ਸਤਰੰਗੀ ਪੀਂਘ ਜਿਹਨੂੰ ਕਹਿੰਦੇ ਨੇ, ਉਹ ਸੱਤ ਰੰਗ ਬਣੇ ਹੁੰਦੇ ਨੇ। ਹੁਣ ਤੇ ਸਾਇੰਸ ਨੇ ਬਹੁਤ ਗੱਲਾਂ ਕਲੀਅਰ ਕਰ ਦਿੱਤੀਆਂ ਵੀ ਉਹਦਾ ਰੀਜ਼ਨ ਕੀ ਹੈ, ਉਹ ਸਾਨੂੰ ਆਮ ਤੁਸੀਂ ਗੂਗਲ ਤੇ ਸਰਚ ਕਰੋਗੇ ਤੁਹਾਨੂੰ ਇਹ ਚੀਜ਼ਾਂ ਲੱਭ ਜਾਣਗੀਆਂ ਵੀ ਉਹ ਜਿਹੜੀ ਸਤਰੰਗੀ ਪੀਂਘ ਹੈ, ਸੱਤ ਰੰਗ ਜਿਹੜੇ ਨੇ ਉਹ, ਖਾਸ ਕਰਕੇ ਜਦੋਂ ਬਾਰਿਸ਼ ਮੀਂਹ ਦਾ ਮਾਹੌਲ ਹੁੰਦਾ ਹੈ, ਤੇ ਉਹ ਕਿਉਂ ਬਣਦੇ ਨੇ, ਕਿੱਦਾਂ ਪੈਦਾ ਹੁੰਦੇ ਨੇ, ਉਹਦੇ ਪਿੱਛੇ ਸਾਇੰਟੀਫਿਕਲੀ ਰੀਜ਼ਨ ਕੀ ਹੈ, ਉਹ ਬੰਦੇ ਨੂੰ ਅੱਜ ਪਤਾ ਲੱਗੀ, ਇਹ ਗੱਲ ਅੱਜ ਸਮਝ ਲੱਗ ਗਈ। ਪਰ ਕਦੇ ਉਹਦੇ ਬਾਰੇ ਕਿਹਾ ਜਾਂਦਾ ਹੁੰਦਾ ਸੀ ਇਹ ਇੰਦਰ ਦੇਵਤੇ ਦਾ ਧਨੁਸ਼ ਹੈ, ਉਹਦੇ ਬਾਰੇ ਲੋਕਾਂ ਦੀ ਜਿਹੜੀ ਸੋਚ ਸੀ ਉਹ ਕੀ ਸੀ ਵੀ ਇੱਕ ਧਨੁਸ਼ ਹੈ ਜਿਹਦੇ ਨਾਲ ਤੀਰ ਕਮਾਨ ਜਿਹਨੂੰ ਆਪਾਂ ਕਹਿੰਦੇ ਹਾਂ, ਵੀ ਉਹ ਧਨੁਸ਼ ਹੈ ਇੰਦਰ ਦੇਵਤੇ ਦਾ ਸਤਰੰਗੀ, ਜਿਹਨੂੰ ਉਹਨੂੰ ਕੋਈ ਪੀਂਘ ਕਹਿੰਦਾ, ਕੋਈ ਕੁਝ ਕਹਿੰਦਾ। ਤੋ ਬੰਦੇ ਦੀ ਜਿੱਦਾਂ ਦੀ ਸੁਰਤ ਹੈ ਉਦਾਂ ਦੀ ਉਹਦੀ ਇਮੈਜੀਨੇਸ਼ਨ ਹੁੰਦੀ ਹੈ। ਤਾਂ ਮਹਾਰਾਜ ਕਹਿੰਦੇ ਨੇ ਜਿਹੀ ਸੁਰਤ ਤੇ ਰਾਹ ਜਾਏ, ਜਿੱਦਾਂ ਦੀ ਤੁਹਾਡੀ ਸੋਚ ਹੈ ਤੁਹਾਡਾ ਰਾਹ ਵੀ ਉਦਾਂ ਦਾ ਹੀ ਹੈ, ਉਹ ਤੋਂ ਵੱਖਰਾ ਨਹੀਂ ਹੈਗਾ, ਤੁਹਾਡਾ ਰਾਹ ਤੁਹਾਡੀ ਸੋਚ ਤੋਂ ਕਦੀ ਵੀ ਵੱਖਰਾ ਨਹੀਂ ਹੁੰਦਾ। ਤੋ ਮਹਾਰਾਜ ਨੇ ਨਾ ਬਚਨ ਬੜੇ ਪਿਆਰੇ ਰੱਖੇ, ਆਖਿਆ ਵੀ ਮ੍ਰਿਗ ਤ੍ਰਿਸ਼ਨਾ ਪੇਖ ਭੁੱਲਣੇ, ਇਹਨੂੰ ਤੇ ਆਪਾਂ ਵਿਚਾਰ ਲਿਆ ਵੀ ਮ੍ਰਿਗ ਤ੍ਰਿਸ਼ਨਾ ਕੀ ਹੁੰਦੀ ਹੈ। ਦੂਜਾ ਹੈ ਵੁੱਠੇ ਨਗਰ ਗੰਧਰਵ, ਗੰਧਰਵ ਨਗਰ, ਇੱਕ ਹਰੀਚੰਦ ਰਾਜਾ ਹੋਇਆ, ਮਤਲਬ ਇਹ ਇੱਕ ਮਿੱਥ ਹੈ ਜਿਹਨੂੰ ਮੰਨਿਆ ਜਾਂਦਾ, ਖਾਸ ਕਰਕੇ ਹਿੰਦੂਇਜ਼ਮ ਦੇ ਵਿੱਚ ਹਿੰਦੂ ਵੀਰ ਇਹਨੂੰ ਬੜਾ ਮੰਨਦੇ ਨੇ। ਉਹ ਕਹਿੰਦੇ ਨੇ ਹਰੀਚੰਦ ਰਾਜੇ ਨੇ ਆਪਣੀ ਜ਼ਿੰਦਗੀ ਵਿੱਚ ਬੜਾ ਪੁੰਨ ਦਾਨ ਕੀਤਾ ਤੇ ਉਹਦੇ ਉੱਤੇ ਭਗਵਾਨ ਖੁਸ਼ ਹੋਇਆ, ਤੇ ਭਗਵਾਨ ਖੁਸ਼ ਹੋ ਕੇ ਉਹਨੂੰ ਕਹਿੰਦਾ ਵੀ ਤੈਨੂੰ ਕੀ ਚਾਹੀਦਾ, ਸਵਰਗ ਚਾਹੀਦਾ। ਕਹਿੰਦਾ ਜੀ ਹਾਂ, ਪਰ ਮੈਨੂੰ ਇਕੱਲੇ ਨੂੰ ਨਹੀਂ ਚਾਹੀਦਾ, ਮੇਰੀ ਪੂਰੇ ਦੀ ਪੂਰੀ ਜਿਹੜੀ ਨਗਰੀ ਹੈ, ਜਿਹੜਾ ਮੇਰਾ ਟਾਊਨ ਹੈ, ਇਹ ਸਾਰੇ ਦੇ ਸਾਰੇ ਟਾਊਨ ਨੂੰ ਤੁਸੀਂ ਸਵਰਗ ਦੇ ਦਿਓ। ਕਹਿੰਦੇ ਰੱਬ ਨੇ ਕਿਹਾ ਵੀ ਠੀਕ ਹੈ, ਭਗਵਾਨ ਨੇ ਕਿਹਾ ਠੀਕ ਹੈ, ਤੈਨੂੰ ਪੂਰੇ ਦੇ ਪੂਰੇ ਟਾਊਨ ਨੂੰ ਤੁਹਾਨੂੰ ਸਵਰਗ ਮਿਲੇਗਾ। ਉਹ ਪੂਰੇ ਦਾ ਪੂਰਾ ਜਿਹੜਾ ਟਾਊਨ ਸੀ ਨਾ ਜੀ, ਉਹ ਉੱਡ ਗਿਆ ਉੱਪਰ ਨੂੰ, ਤੇ ਉਹ ਪਤਾ ਨਹੀਂ ਕਿੱਥੇ ਜਾ ਕੇ ਅਟਕ ਗਿਆ, ਉਹ ਲੱਭਾ ਨਹੀਂ ਅੱਜ ਤਾਈਂ। ਹੁਣ ਕੀ ਹੁੰਦਾ ਹੈ ਵੀ ਜਦੋਂ ਵੀ ਅਸਮਾਨ ਦੇ ਵਿੱਚ ਕੋਈ ਹਲਚਲ ਹੁੰਦੀ ਹੈ, ਜਿਵੇਂ ਬੱਦਲ ਬਣ ਗਏ ਅਸਮਾਨ ਦੇ ਵਿੱਚ, ਤੇ ਜਿਹੜੇ ਹਿੰਦੂ ਵੀਰ ਨੇ ਉਹ ਕਹਿੰਦੇ ਨੇ ਵੀ ਉਹ ਹਰੀਚੰਦ ਰਾਜੇ ਦੀ ਨਗਰੀ ਹੈ, ਮਤਲਬ ਉਹਨਾਂ ਦੀ ਜਿਹੜੀ ਇਮੈਜੀਨੇਸ਼ਨ ਹੁੰਦੀ ਹੈ ਨਾ, ਜੋ ਉਹਨਾਂ ਦੀ ਸੋਚ ਹੈ ਵੀ ਬੱਦਲਾਂ ਦੀ ਬਣੀ ਹੋਈ, ਉਹ ਵੀ ਏਦਾਂ ਨਗਰ, ਏਦਾਂ ਲੱਗਦਾ ਹੈ ਵੀ ਉਹ ਨਗਰ ਹੈ ਕੋਈ, ਉਹ ਸਾਹਮਣੇ ਕੋਈ ਉਹ ਟਾਊਨ ਹੈ, ਉਹ ਜਿਹੜਾ ਉਹਨਾਂ ਦੀ ਇਮੈਜੀਨੇਸ਼ਨ ਉਹਨਾਂ ਨੂੰ ਏਦਾਂ ਕਹਿੰਦੀ ਹੈ। ਤੇ ਆਪਾਂ ਜਾਣਦੇ ਹਾਂ ਵੀ ਅੱਜ ਕੱਲ੍ਹ ਤੇ ਜਹਾਜ਼ ਉੱਡੇ ਫਿਰਦੇ ਨੇ, ਟਾਊਨਾਂ ਦੇ ਵਿੱਚੋਂ ਦੀ ਲੰਘਦੇ ਫਿਰਦੇ ਨੇ, ਕਿਤੇ ਕੋਈ ਏਦਾਂ ਦਾ ਨਹੀਂ ਹੁੰਦਾ। ਪਰ ਬੰਦੇ ਦੀ ਇਮੈਜੀਨੇਸ਼ਨ ਨੇ ਉਹਨੂੰ ਇੱਕ ਟਾਊਨ ਬਣਾ ਦਿੱਤਾ, ਹੈਗਾ ਉਹ ਧੂੰਆਂ ਹੀ ਹੈਗਾ, ਉਹ ਬੱਦਲ ਹੀ ਹੈ, ਵਿੱਚ ਕੁਝ ਨਹੀਂ ਹੈਗਾ, ਪਰ ਮੰਨ ਕੀ ਬੈਠਾ ਬੰਦਾ ਉਹਨੂੰ, ਕੀ ਬੈਠਾ ਟਾਊਨ ਮੰਨ ਬੈਠਾ। ਸਤਿਗੁਰ ਨੇ ਆਖਿਆ ਬਿਲਕੁਲ ਇਹੋ ਮਾਇਆ ਦੇ ਵਰਤਾਰੇ ਨੇ, ਵੀ ਬੰਦਾ ਵੀ ਮਾਇਆ ਦੀ ਖੇਡ ਦੇ ਵਿੱਚ, ਜਿਹਨੂੰ ਉਹਨੇ ਆਪਣੀ ਜੀਵਨ ਦਾ, ਆਪਣੀ ਲਾਈਫ ਦਾ ਅਲਟੀਮੇਟ ਗੋਲ ਬਣਾ ਰਿਹਾ, ਇਹਨੂੰ ਇਹ ਲੱਗਦਾ ਵੀ ਇਹਦੇ ਵਿੱਚ ਸਾਰਾ ਸੁੱਖ ਹੈ, ਪਰ ਹੈ ਕੱਖ ਵੀ ਨਹੀਂ, ਹੈ ਕੱਖ ਨਹੀਂ। ਤੋ ਸਤਿਗੁਰ ਸੱਚੇ ਪਾਤਸ਼ਾਹ ਨੇ ਬਚਨ ਬੜਾ ਪਿਆਰਾ ਰੱਖਿਆ, ਆਖਿਆ

0: ਤਨ ਤਨ ਫੱਬ ਅਸਲ ਵਿੱਚ ਨਾ ਅਸਲੀ ਸੁੱਖ ਉਹਨਾਂ ਨੂੰ ਹੀ ਮਿਲਿਆ ਜਿਨ੍ਹਾਂ ਨੇ ਸੱਚ ਨੂੰ ਜੀਵਨ ਵਿੱਚ ਧਾਰਨ ਕਰ ਲਿਆ, ਜਿਨ੍ਹਾਂ ਨੇ ਸੱਚ ਨੂੰ ਪ੍ਰਵਾਨ ਕਰ ਲਿਆ, ਜਿਹੜੇ ਆਪਣੀ ਲਾਈਫ ਵਿੱਚ ਸੱਚ ਨੂੰ ਐਕਸੈਪਟ ਕਰ ਲੈਂਦੇ ਨੇ ਸੁੱਖ ਉਹਨਾਂ ਨੂੰ ਮਿਲਦਾ ਹੈ। ਜਿਹੜੇ ਸ਼ਲਾਵਿਆਂ ਵਿੱਚ ਰਹਿੰਦੇ ਨੇ, ਧੋਖਿਆਂ ਵਿੱਚ ਰਹਿੰਦੇ ਨੇ, ਆਪਣੇ ਆਪ ਪ੍ਰਤੀ ਰਹਿੰਦੇ ਨੇ ਜਾਂ ਕਿਸੇ ਪ੍ਰਤੀ ਰਹਿੰਦੇ ਨੇ, ਉਹਨਾਂ ਨੂੰ ਕਦੀ ਵੀ ਸੁੱਖ ਮਿਲ ਨਹੀਂ ਸਕਦਾ। ਜਿਨ੍ਹਾਂ ਨੇ ਗੁਰੂ ਦੀ ਵਿਚਾਰ ਨੂੰ ਜੀਵਨ ਵਿੱਚ ਇੰਪਲੀਮੈਂਟ ਕਰ ਲਿਆ, ਸੁੱਖ ਉੱਥੇ ਹੈ। ਬੰਦੇ ਨੂੰ ਇਹ ਲੱਗਦਾ ਵੀ ਮਾਇਆ ਵਿੱਚ ਸੁੱਖ ਹੈ, ਫਲਾਨੀ ਉਪਲਬਧੀ ਵਿੱਚ ਸੁੱਖ ਹੈ। ਮੈਂ ਇੱਕ ਇੱਥੇ ਬੇਨਤੀ ਜ਼ਰੂਰ ਕਰਦਾ, ਇਹਦਾ ਅਰਥ ਇਹ ਨਹੀਂ ਹੈ ਵੀ ਕੋਈ ਉਪਲਬਧੀ ਕਰਨੀ ਕੋਈ ਗੁਨਾਹ ਹੁੰਦਾ। ਇਹ ਗੁਰਮਤਿ ਵਿੱਚ ਇਹ ਚੀਜ਼ ਕਦੀ ਨਹੀਂ ਹੈ। ਜ਼ਿੰਦਗੀ ਵਿੱਚ ਕਿਸੇ ਅਹੁਦੇ ਉੱਤੇ ਪਹੁੰਚਣਾ, ਕਿਸੇ ਥਾਂ ਉੱਤੇ ਪਹੁੰਚਣਾ ਚੰਗੀ ਗੱਲ ਹੈ, ਕੋਈ ਤਰੱਕੀ ਕਰਨੀ ਮਾੜੀ ਗੱਲ ਨਹੀਂ ਹੈ। ਗੁਰਮਤਿ ਨੇ, ਗੁਰਬਾਣੀ ਨੇ ਕਦੀ ਨਹੀਂ ਇਸ ਚੀਜ਼ ਤੋਂ ਰੋਕਿਆ। ਪਰ ਮਹਾਰਾਜ ਕਹਿੰਦੇ ਨੇ ਜੇ ਬੰਦੇ ਨੂੰ ਇਹ ਲੱਗੇ ਵੀ ਇਹ ਜਿਹੜੀ ਤਰੱਕੀ ਹੈ ਜਾਂ ਮੈਂ ਫਲਾਨੀ ਥਾਂ ਉੱਤੇ ਪਹੁੰਚ ਕੇ ਹੀ ਸੁੱਖ ਦੀ ਪ੍ਰਾਪਤੀ ਕਰ ਸਕਦਾ, ਤੇ ਇਹ ਬੰਦੇ ਦਾ ਇੱਕ ਝੂਠ ਹੈ ਵੱਡਾ ਜਿਹੜਾ ਉਹ ਆਪਣੇ ਆਪ ਨਾਲ ਬੋਲ ਰਿਹਾ। ਇੱਦਾਂ ਨਹੀਂ ਹੋਣਾ। ਤੋ ਜਿਹਨੇ ਗੁਰੂ ਦੀ ਵਿਚਾਰ ਨੂੰ ਜੀਵਨ ਵਿੱਚ ਕਮਾ ਲਿਆ, ਸੁੱਖ ਉਹਦੇ ਕੋਲ ਹੈ, ਹੋਰ ਕਿਸੇ ਕੋਲ ਸੁੱਖ ਨਹੀਂ ਹੈਗਾ। ਭਾਵੇਂ ਉਹ ਕੋਈ ਉਪਲਬਧੀ ਕਰੇ, ਭਾਵੇਂ ਉਹ ਨਾ ਕਰੇ, ਉਹਦੇ ਕੋਲ ਸੁੱਖ ਕਦੀ ਨਹੀਂ ਆ ਸਕਦਾ। ਭਾਵੇਂ ਉਹਨੇ ਕੋਈ ਅਚੀਵਮੈਂਟ ਲਾਈਫ ਵਿੱਚ ਬਹੁਤ ਵੱਡੀ ਕੀਤੀ ਹੋਵੇ, ਭਾਵੇਂ ਛੋਟੀ ਕੀਤੀ ਹੋਵੇ, ਉਹਦੇ ਕੋਲ ਸੁੱਖ ਕਦੀ ਨਹੀਂ ਆਵੇਗਾ ਜਿਹੜਾ ਰਿਐਲਿਟੀ ਨੂੰ ਫੇਸ ਕਰਨ ਦੀ ਆਦਤ ਨਹੀਂ ਬਣਾਉਂਦਾ, ਜਿਹੜਾ ਸੁਭਾਅ ਨਹੀਂ ਬਣਾਉਂਦਾ। ਤੋ ਮਾਇਆ ਦੀ ਖੇਡ ਐਸੀ ਹੈ। ਦੋ ਉਦਾਹਰਨਾਂ ਦੇ ਕੇ ਬਾਬੇ ਨੇ ਸਪਸ਼ਟ ਕੀਤਾ। ਅੱਜ ਵੀ ਜਿਹੜਾ ਬਾਬਾ ਕਬੀਰ ਸਾਹਿਬ ਨੇ ਸ਼ਬਦ ਰੱਖਿਆ ਉਹ ਇੱਦਾਂ ਦਾ ਹੀ ਆ। ਉਹਨਾਂ ਨੇ ਆਖਿਆ ਮਾਇਆ ਕੀ ਹੈ, ਜਿਵੇਂ ਹਿਰਨ ਨੇ ਤਪਦੀ ਹੋਈ ਰੇਤ ਨੂੰ ਦੂਰੋਂ ਵੇਖਿਆ ਤੇ ਉਹਨੂੰ ਇੱਦਾਂ ਲੱਗਾ ਵੀ ਸਾਹਮਣੇ ਪਾਣੀ ਹੈ, ਸਾਹਮਣੇ ਪਾਣੀ ਹੈ ਨਜ਼ਰ ਆਇਆ। ਉਹ ਉੱਧਰ ਨੂੰ ਭੱਜਾ, ਪਰ ਜਿੱਦਾਂ ਜਿੱਦਾਂ ਭੱਜਦਾ ਗਿਆ ਉੱਦਾਂ ਉਦੋਂ ਚੀਜ਼ ਅੱਗੇ ਤੋਂ ਅੱਗੇ ਤੁਰੀ ਗਈ। ਉਹ ਭੱਜਦਾ ਭੱਜਦਾ ਹੀ ਮਾਰੂਥਲ ਦੇ ਵਿੱਚ ਮਰ ਗਿਆ, ਖਤਮ ਹੋ ਗਿਆ, ਤਬਾਹ ਹੋ ਗਿਆ। ਉਹਦੀ ਪਿਆਸ ਨਹੀਂ ਬੁਝੀ, ਉਹਨੂੰ ਸੁੱਖ ਨਹੀਂ ਮਿਲਿਆ। ਇੱਕ ਛਲਾਵੇ ਨੇ, ਇੱਕ ਭਰਮ ਨੇ ਉਹਨੂੰ ਖਤਮ ਕਰ ਦਿੱਤਾ। ਤੋ ਭਰਮ ਬੰਦੇ ਨੂੰ ਜਿਉਂਦਿਆਂ ਜੀ ਵੀ ਖਤਮ ਕਰਦਾ। ਮਹਾਰਾਜ ਨੇ ਜਦੋਂ ਵੀ ਮਾਇਆ ਦੀ ਗੱਲ ਕੀਤੀ ਨਾ, ਗੁਰਦੇਵ ਦਾ ਬੜਾ ਪਿਆਰਾ ਬਚਨ ਹੈ, ਆਖਿਆ ਟੋਡੀ ਰਾਗ ਵਿੱਚ ਹੈ ਗੁਰੂ ਅਰਜਨ ਸਾਹਿਬ ਦਾ, ਉਹਨਾਂ ਆਖਿਆ ਮਾਈ ਮਾਇਆ ਛਲ। ਛਲ ਕਿਹਨੂੰ ਕਹਿੰਦੇ ਨੇ? ਧੋਖਾ ਜਿਹਾ। ਆਖਿਆ ਮਾਇਆ ਛਲ ਜਿਹਾ ਹੀ ਦਿੰਦੀ ਹੈ ਬੰਦੇ ਨੂੰ, ਭਰਮ ਜਿਹੀ ਹੀ ਪਾਉਂਦੀ ਹੈ, ਧੋਖਾ ਜਿਹਾ ਹੀ ਦਿੰਦੀ ਹੈ। ਮਹਾਰਾਜ ਹੁੰਦੀ ਕਿਵੇਂ ਦੀ ਹੈ? ਆਖਿਆ ਤ੍ਰਿਣ ਕੀ ਅਗਨ ਮੇਘ ਕੀ ਛਾਇਆ, ਗੋਬਿੰਦ ਭਜਨ ਬਿਨ। ਗੋਬਿੰਦ ਦੇ ਭਜਨ ਤੋਂ ਬਿਨਾਂ, ਗੁਰੂ ਦੀ ਵਿਚਾਰ ਤੋਂ ਬਿਨਾਂ ਮਾਇਆ ਪਤਾ ਕਿਵੇਂ ਵਿਹਾਰ ਕਰਦੀ ਬੰਦੇ ਨਾਲ? ਆਖਿਆ ਜਿਵੇਂ ਕੱਖਾਂ ਦੀ ਅੱਗ ਹੋਵੇ। ਹੁਣ ਕੱਖਾਂ ਦੀ ਅੱਗ ਬੜੀ ਖਤਰਨਾਕ ਹੁੰਦੀ, ਕੱਖਾਂ ਨੂੰ ਅੱਗ ਬਹੁਤ ਛੇਤੀ ਲੱਗ ਜਾਂਦੀ। ਮਹਾਰਾਜ ਕਹਿੰਦੇ ਨੇ ਤੈਨੂੰ ਵੀ ਅੱਗ ਲੱਗ ਜਾਵੇਗੀ। ਤ੍ਰਿਣ ਕੀ ਅਗਨ ਮੇਘ ਕੀ ਛਾਇਆ। ਮੇਘ ਕੀ ਛਾਇਆ ਦਾ ਮਤਲਬ ਹੈ ਜਿਵੇਂ ਬੱਦਲਾਂ ਦੀ ਛਾਂ ਹੈ। ਬੱਦਲਾਂ ਦੀ ਛਾਂ ਕਦੀ ਵੀ ਸਟੇਬਲ ਨਹੀਂ ਹੁੰਦੀ। ਬੱਦਲ ਜਿੱਦਾਂ ਜਿੱਦਾਂ ਅੱਗੇ ਨਿਕਲ ਗਏ, ਜਿਹੜੀ ਛਾਂ ਸਾਨੂੰ ਮਹਿਸੂਸ ਹੁੰਦੀ ਸੀ ਉਹ ਅੱਗੇ ਚਲੇਗੀ, ਧੁੱਪ ਲੱਗਣ ਲੱਗ ਪਈ। ਆਖਿਆ ਮਾਇਆ ਦੀ ਖੇਡ ਐਸੀ ਹੈ। ਤ੍ਰਿਣ ਕੀ ਅਗਨ ਮੇਘ ਕੀ ਛਾਇਆ, ਗੋਬਿੰਦ ਭਜਨ ਬਿਨ। ਰੱਬ ਨੂੰ ਚੇਤੇ ਕੀਤੇ ਤੋਂ ਬਿਨਾਂ ਮਾਇਆ ਦਾ ਵਿਹਾਰ ਕਿੱਦਾਂ ਦਾ ਹੈ? ਸਤਿਗੁਰ ਨੇ ਆਖਿਆ ਹੜਕਾ ਜਾਲ। ਅੱਛਾ, ਹੜ ਜਦੋਂ ਆਉਂਦੇ ਨੇ ਉਹ ਪਾਣੀ ਉਦੋਂ ਵੀ ਤੇ ਆਉਂਦਾ ਹੀ ਹੈ ਨਾ, ਪਰ ਹੜ ਦਾ ਪਾਣੀ ਬੰਦੇ ਨੂੰ ਤਬਾਹ ਕਰ ਦਿੰਦਾ। ਦਰਿਆਵਾਂ ਦੇ ਵਿੱਚ ਜੇ ਹੜ੍ਹ ਆ ਜਾਵੇ, ਸਮੁੰਦਰ ਵਿੱਚ ਜੇ ਸੁਨਾਮੀ ਆ ਜਾਵੇ, ਹੈ ਤੇ ਪਾਣੀ ਹੈ ਨਾ, ਪਰ ਉਸ ਪਾਣੀ ਨੇ, ਉਸ ਹੜ੍ਹ ਨੇ ਘਰਾਂ ਦੇ ਘਰ ਤਬਾਹ ਕਰ ਦਿੱਤੇ। ਆਹ ਅੱਗ ਹੈ, ਆਹ ਹੁਣ ਆਪਾਂ ਵੇਖਦੇ ਹਾਂ ਕਲੋਨੇ ਵਾਲੇ ਪਟਿੰਗਟਨ ਵਾਲੀ ਸਾਈਡ 'ਤੇ ਅੱਗ ਲੱਗੀ ਹੋਈ। ਹੁਣ ਉਹ ਅੱਗ ਸਾਡੇ ਘਰਾਂ ਵਿੱਚ ਭੋਜਨ ਵੀ ਪਕਾਉਂਦੀ ਹੈ, ਪ੍ਰਸ਼ਾਦਾ ਪਾਣੀ ਵੀ ਅਸੀਂ ਉੱਤੇ ਤਿਆਰ ਕਰਦੇ ਹਾਂ। ਉਸ ਅੱਗ ਤੋਂ ਬਿਨਾਂ ਗੁਜ਼ਾਰਾ ਵੀ ਨਹੀਂ ਹੈਗਾ, ਪਰ ਜਦੋਂ ਉਹ ਅੱਗ ਦਾ ਰੂਪ ਬਦਲਿਆ, ਜਦੋਂ ਉਹ ਅੱਗ ਕਾਬੂ ਤੋਂ ਬਾਹਰ ਹੋਈ, ਤੇ ਉਸੇ ਅੱਗ ਨੇ ਕੀ ਕੀਤਾ? ਘਰਾਂ ਦੇ ਘਰ ਫੂਕ ਕੇ ਰੱਖ ਦਿੱਤੇ। ਅੱਗ ਤੇ ਉਹ ਹੀ, ਅੱਗ ਵੱਖਰੀ ਥੋੜਾ ਹੁੰਦੀ। ਬੰਦਾ ਕਦੀ ਨਹੀਂ ਕਹਿ ਸਕਦਾ ਵੀ ਜਿਹੜੀ ਮੇਰੀ ਘਰ ਵਿੱਚ ਚੁੱਲ੍ਹੇ ਅੰਦਰ ਅੱਗ ਬਲ ਰਹੀ ਉਹ ਵੱਖਰੀ ਆ, ਤੇ ਜਿਹੜੀ ਅੱਗ ਉੱਥੇ ਜੰਗਲ ਵਿੱਚ ਲੱਗੀ ਉਹ ਵੱਖਰੀ ਆ। ਅੱਗ ਤੇ ਸੇਮ ਹੀ ਹੈ, ਅੱਗ ਦਾ ਕੋਈ ਫਰਕ ਨਹੀਂ ਹੈਗਾ। ਤੋ ਗੁਰਦੇਵ ਮਹਾਰਾਜ ਬਾਣੀ ਵਿੱਚ ਬੜੇ ਪਿਆਰੇ ਵਾਕ ਰੱਖ ਕੇ ਸਾਨੂੰ ਸਮਝਾਉਂਦੇ ਨੇ। ਆਖਿਆ ਤ੍ਰਿਣ ਕੀ ਅਗਨ, ਕੱਖਾਂ ਨੂੰ ਲੱਗੀ ਹੋਈ ਅੱਗ ਬੜੀ ਛੇਤੀ ਮੱਗ ਜਾਂਦੀ। ਆਮ ਨਾ ਵੱਡੀਆਂ ਲੱਕੜਾਂ ਨੂੰ ਅੱਗ ਲਾਉਣੀ ਹੋਵੇ ਤੇ ਨਿਗਾ ਨਿਗੇ ਕੱਖ ਪਹਿਲਾਂ ਉਹਦੇ ਥੱਲੇ ਰੱਖਦੇ ਨੇ, ਕਿਉਂਕਿ ਕੱਖਾਂ ਨੂੰ ਅੱਗ ਪਹਿਲਾਂ ਲੱਗ ਜਾਂਦੀ ਹੈ। ਤ੍ਰਿਣ ਕੀ ਅਗਨ, ਮੇਘ ਕੀ ਛਾਇਆ, ਬੱਦਲਾਂ ਦੀ ਛਾਂ ਜਿਹੜੀ ਕਦੀ ਨਹੀਂ ਰਹਿੰਦੀ, ਜਿਹੜੀ ਮਾਇਆ ਅੱਜ ਤੈਨੂੰ ਛਾਂ ਦੇ ਰਹੀ ਹੈ ਸਦਾ ਨਹੀਂ ਰਹਿਣਾ ਇਹਨੇ, ਇਸ ਕਰਕੇ ਇਹਦੀ ਛਾਂ ਦੇ ਭਰਮ ਵਿੱਚ ਨਾ ਆਈ, ਆਪਣੀ ਛਾਂ ਦਾ ਹੋਰ ਪ੍ਰਬੰਧ ਕਰ। ਮੇਘ ਕੀ ਛਾਇਆ ਗੋਬਿੰਦ ਭਜਨ ਬਿਨ, ਰੱਬ ਨੂੰ ਚੇਤੇ ਕੀਤੇ ਤੋਂ ਬਿਨਾਂ, ਰੱਬ ਨੂੰ ਚੇਤੇ ਤੋਂ ਕੀਤੇ ਤੋਂ ਅਰਥ ਹੈ ਵੀ ਗੁਰੂ ਦੀ ਮੱਤ ਲਏ ਤੋਂ ਬਿਨਾਂ। ਗੋਬਿੰਦ ਭਜਨ ਬਿਨ ਹੜਕਾ ਜਾਲ, ਹੜ ਦਾ ਜਾਲ, ਜਿਵੇਂ ਹੜ ਆਇਆ ਹੋਵੇ, ਜਿਵੇਂ ਇੱਕ ਪਾਣੀ ਆਪਣੀ ਲਿਮਿਟ ਤੋਂ ਬਾਹਰ ਨਿਕਲ ਕੇ ਲੋਕਾਂ ਨੂੰ ਤਬਾਹ ਕਰਦਾ ਹੋਵੇ, ਜਿਵੇਂ ਇੱਕ ਅੱਗ ਚੁੱਲ੍ਹੇ ਵਿੱਚ ਨਾ ਰਹਿ ਕੇ ਉਹਨੇ ਲੋਕਾਂ ਨੂੰ ਤਬਾਹ ਕੀਤਾ ਹੋਵੇ, ਰੱਬ ਤੋਂ ਬਿਨਾਂ ਮਾਇਆ ਦਾ ਵਿਹਾਰ ਮਨੁੱਖ ਨਾਲ ਇੱਦਾਂ ਦਾ ਹੁੰਦਾ। ਤੋ ਸਤਿਗੁਰ ਨੇ ਅੱਜ ਬਖਸ਼ਿਸ਼ ਕੀਤੀ, ਆਖਿਆ ਠੱਠਾ, ਠੱਠੇ ਅੱਖਰ ਤੋਂ ਵਿਦੇਸ਼ ਹੈ, ਇਹ ਹੈ ਦੂਰ ਠੱਗ ਨੀਰਾ। ਮਹਾਰਾਜ ਨੇ ਆਖਿਆ ਮਾਇਆ ਇਵੇਂ ਆ ਵੀ ਜਿਵੇਂ ਨਾ ਦੂਰੋਂ ਵੇਖਿਆ ਰੇਤਾ ਤੋਂ ਪਾਣੀ ਜਾਪਦੀ ਹੈ, ਜਿਹੜਾ ਰੇਤਾ ਤੋਂ ਉਹ ਨਿਕਲ ਲਈ ਤਪਸ਼ ਹੈ ਉਹ ਪਾਣੀ ਜਾਪਦੀ ਹੈ। ਆਖਿਆ ਸੋ ਮੈਂ ਇਸ ਗੋਹ ਨਾਲ ਇਸ ਮਾਇਆ ਦੀ ਅਸਲੀਅਤ ਤੱਕ, ਇਹਨੂੰ ਮਾਇਆ ਨੂੰ ਇਹਦੀ ਅਸਲੀਅਤ ਵੇਖ ਕੇ ਮੈਂ ਆਪਣੇ ਮਨ ਨੂੰ ਹੁਣ ਧੀਰਜਵਾਨ ਬਣਾ ਲਿਆ, ਆਪਣੇ ਮਨ ਨੂੰ ਜਿਹੜਾ ਹੈ ਉਹ ਸਟੇਬਲ ਕਰ ਲਿਆ, ਧੀਰਜ ਵਿੱਚ ਰੱਖ ਲਿਆ। ਠੱਠਾ ਇਹ ਹੈ ਦੂਰ ਠੱਗ ਨੀਰਾ, ਨੀਠ ਨੀਠ ਮਨ ਕੀ ਆ ਧੀਰਾ। ਨੀਠ ਨੀਠ ਦਾ ਅਰਥ ਹੈ ਚੰਗੀ ਤਰ੍ਹਾਂ ਨੀਝ ਲਾ ਕੇ, ਮੈਂ ਅੰਡਰਸਟੈਂਡ ਕਰਕੇ ਇਸ ਗੱਲ ਨੂੰ ਸਮਝ ਲਿਆ ਹੈ ਤੇ ਆਪਣੇ ਮਨ ਨੂੰ ਧੀਰਜ ਦੇ ਲਿਆ। ਨੀਝ ਲਾ ਕੇ, ਨੀਠ ਨੀਠ ਦਾ ਅਰਥ ਹੈ ਐਨ ਅੰਡਰਸਟੈਂਡਿੰਗ ਬਣ ਗਈ ਮੇਰੀ, ਨੀਠ ਨੀਠ। ਮਹਾਰਾਜ ਨੇ ਬਖਸ਼ਿਸ਼ ਕੀਤੀ, ਮਨ ਕੀ ਆ ਧੀਰਾ ਜਿਨ ਠੱਗ ਠੱਗਿਆ। ਜਿਹੜੀ ਮਾਇਆ ਨੇ ਸਾਰੇ ਸੰਸਾਰ ਨੂੰ ਕੀ ਕੀਤਾ ਹੋਇਆ, ਠੱਗਿਆ ਹੋਇਆ, ਠੱਗੀ ਮਾਰੀ ਹੋਈ ਸਾਰੇ ਸਾਰੀ ਦੁਨੀਆਂ ਦੇ ਨਾਲ। ਅੱਛਾ, ਮਾਇਆ ਦਾ ਠੱਗਿਆ ਬੰਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਭੱਜਿਆ ਹੀ ਫਿਰਦਾ, ਮਾਇਆ ਨੇ ਠੱਗਿਆ ਨਾ। ਮਾਇਆ ਦਾ ਅਰਥ ਕੀ ਹੈ ਬਾਣੀ ਦੇ ਵਿੱਚ, ਜਿੱਥੇ ਬੰਦਾ ਦੁੱਖ ਤੇ ਸੁੱਖ ਪਿੱਛੇ ਭੱਜਿਆ ਫਿਰਦਾ। ਮਾਇਆ ਦਾ ਅਰਥ ਬਾਣੀ ਵਿੱਚ ਛਲਾਵਾ ਵੀ ਹੈ, ਧੋਖਾ ਵੀ ਹੈ, ਵੀ ਬੜੇ ਧੋਖਿਆਂ ਵਿੱਚ ਬੰਦਾ ਜਿਹੜਾ ਹੈ ਉਹ ਆਪਣੇ ਜੀਵਨ ਨੂੰ ਬਸਰ ਕਰ ਰਿਹਾ। ਤੋ ਇਹ ਸਾਰੀ ਚੀਜ਼ ਮਾਇਆ ਹੈ। ਜਿਨ ਠੱਗ ਠੱਗਿਆ ਸਗਲ ਜੱਗ ਖਾਵਾ, ਤੇ ਸਾਰੇ ਜਗਤ ਨੂੰ ਇਹਨੇ ਖਾਧਾ ਹੋਇਆ। ਬਾਬੇ ਨੇ ਆਖਿਆ ਮਾਇਆ ਹੋਈ ਨਾਗਣੀ, ਜਗਤ ਰਹੀ ਲਪਟਾਏ, ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾਂ ਜੱਗ ਖਾਇਆ, ਮਨਮੁਖ ਖਾਧੇ ਗੁਰਮੁਖ ਉਭਰੇ ਜਿਨੀ ਸੱਚ ਨਾਮ ਚਿੱਤ ਲਾਇਆ। ਜਿਨੇ ਸੱਚੇ ਨਾਮ ਵਿੱਚ ਚਿੱਤ ਲਾ ਲਿਆ ਉਹ ਮਾਨੋ ਸੱਪਾਂ ਦੇ ਵਿੱਚ ਵੀ ਬੈਠਾ ਹੋਇਆ ਪਰ ਸੱਪ ਉਹਨੂੰ ਖਾ ਨਹੀਂ ਸਕਦੇ, ਉਹ ਮਾਇਆ ਦੇ ਵਿੱਚ ਹੀ ਬੈਠਾ ਹੋਇਆ ਪਰ ਮਾਇਆ ਉਹਨੂੰ ਖਾ ਨਹੀਂ ਸਕਦੀ, ਤਬਾਹ ਨਹੀਂ ਕਰ ਸਕਦੀ। ਤੋ ਗੁਰਦੇਵ ਮਹਾਰਾਜ ਬਖਸ਼ਿਸ਼ ਕਰਦੇ ਨੇ, ਸੋ ਠੱਗ ਠੱਗਿਆ ਠੌਰ ਮਨ ਆਵਾ। ਆਖਿਆ ਮੈਂ ਉਸ ਠੱਗ ਨੂੰ ਕਾਬੂ ਕਰ ਲਿਆ, ਹੁਣ ਮੇਰਾ ਮਨ ਟਿਕਾਣੇ ਤੇ ਆ ਗਿਆ। ਠੱਗ ਨੂੰ ਕਾਬੂ ਕਰਨਾ ਪੈਂਦਾ। ਕਈ ਵਾਰ ਜਿਹਨਾਂ ਬੰਦਿਆਂ ਦੀ ਠੱਗੀ ਬਾਰੇ ਤੁਹਾਨੂੰ ਪਤਾ ਲੱਗ ਜਾਵੇ ਤੇ ਤੁਸੀਂ ਉਹਨਾਂ ਨੂੰ ਛੱਡਣ ਜੋਗੇ ਵੀ ਨਾ ਹੋ, ਤੁਸੀਂ ਕਹੋ ਕੋਈ ਨਹੀਂ ਹੁਣ ਅੱਗੇ ਤੋਂ ਭਾਵੇਂ ਇਹਨਾਂ ਨਾਲ ਵਾਹ ਵਾਸਤਾ ਪਵੇਗਾ ਪਰ ਮੈਂ ਸੁਚੇਤ ਹੋਵਾਂਗਾ। ਮਾਇਆ ਠੱਗੀ, ਮਾਇਆ ਬੜੀ ਠੱਗਦੀ ਹੈ ਬੰਦੇ ਨੂੰ। ਬਾਬਾ ਜੀ ਕਹਿੰਦੇ ਨੇ ਮੈਨੂੰ ਇਹਦੇ ਬਾਰੇ ਪਤਾ ਲੱਗ ਗਿਆ, ਹੁਣ ਇਹ ਮਾਇਆ ਮੈਨੂੰ ਨਹੀਂ ਠੱਗ ਸਕਦੀ, ਮੈਂ ਇਹਨੂੰ ਵਰਤਾਂਗਾ, ਇਹਨੂੰ ਮੈਂ ਯੂਜ਼ ਕਰਾਂਗਾ। ਵੇਖੋ ਚੀਜ਼ਾਂ ਹੁੰਦੀਆਂ ਸਾਧ ਸੰਗਤ ਬੰਦਿਆਂ ਦੇ ਵਰਤਣ ਲਈ, ਪਰ ਜਦੋਂ ਚੀਜ਼ਾਂ ਬੰਦੇ ਨੂੰ ਵਰਤਣ ਲੱਗ ਪੈਂਦੀਆਂ ਗੱਲ ਉਦੋਂ ਗਲਤ ਹੁੰਦੀ ਹੈ। ਬੰਦਾ ਚੀਜ਼ਾਂ ਨੂੰ ਵਰਤੇ ਨਾ ਤਾਂ ਠੀਕ ਹੈ, ਪਰ ਜਦੋਂ ਚੀਜ਼ਾਂ ਹੀ ਤੁਹਾਨੂੰ ਵਰਤੇ, ਬੰਦਾ ਕੋਈ ਚੀਜ਼ ਖਾਵੇ ਗੱਲ ਸਮਝ ਲੱਗਦੀ ਹੈ, ਪਰ ਚੀਜ਼ਾਂ ਬੰਦੇ ਨੂੰ ਖਾਣ ਲੱਗ ਪੈਣ, ਇੱਥੋਂ ਬੰਦਾ ਫੜਿਆ ਗਿਆ, ਠੱਗਿਆ ਗਿਆ। ਅਗਲਾ ਬਚਨ ਹੈ, ਡੱਡੇ ਅੱਖਰ ਤੋਂ ਉਪਦੇਸ਼ ਹੈ, ਡੱਡਾ ਡਰ ਉਪਜੈ ਡਰ ਜਾਈ। ਮਹਾਰਾਜ ਨੇ ਆਖਿਆ ਜਿਹਦੇ ਅੰਦਰ ਵਾਹਿਗੁਰੂ ਦਾ ਡਰ ਪੈਦਾ ਹੋ ਜਾਵੇ, ਵਾਹਿਗੁਰੂ ਦਾ ਡਰ ਕੀ ਹੁੰਦਾ, ਉਹਦਾ ਨਿਰਮਲ ਭਾਅ ਪੈਦਾ ਹੋ ਜਾਵੇ, ਉਹਦੇ ਦੁਨੀਆਂ ਦੇ ਸਾਰੇ ਡਰ ਮੁੱਕ ਜਾਂਦੇ ਨੇ, ਉਹ ਡਰਦਾ ਹੀ ਨਹੀਂ, ਉਹ ਫੀਅਰਲੈਸ ਹੋ ਜਾਂਦਾ। ਅਜੇ ਅਸੀਂ ਡਰਦੇ ਹਾਂ, ਕਿਵੇਂ ਡਰਦੇ ਹਾਂ, ਅਜੇ ਸਾਡੇ ਅੰਦਰ ਡਰ ਇਸ ਚੀਜ਼ ਦਾ ਹੈ, ਨਿੱਕੇ ਨਿੱਕੇ ਵਹਿਮ ਤੇ ਭਰਮ ਵਿੱਚ ਫਸਿਆ ਹੋਇਆ ਵੀ ਬੰਦਾ ਕੀ ਕਰਦਾ, ਡਰਦਾ ਹੀ ਹੈ। ਕਿੰਨੇ ਡਰ ਨੇ ਜਿਹੜੇ ਸਾਨੂੰ ਤੰਗ ਕਰਦੇ ਨੇ, ਪਰੇਸ਼ਾਨ ਕਰਦੇ ਨੇ। ਇੱਕ ਪਾਸੇ ਆਪਾਂ ਰਹਿਰਾਸ ਦੀ ਬਾਣੀ 'ਚ ਪੜ੍ਹਦੇ ਹਾਂ, ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨਕਾ ਭਉ ਸਭ ਗਵਾਸੀ। ਆਖਿਆ ਜਿਨ੍ਹਾਂ ਨੇ ਨਿਰਭਉ ਵਾਹਿਗੁਰੂ ਨੂੰ ਧਿਆ ਲਿਆ ਉਹਨਾਂ ਦੇ ਸਾਰੇ ਡਰ ਦੂਰ ਹੋ ਗਏ। ਪਰ ਸਾਨੂੰ ਤੇ ਡਰ, ਮੈਂ ਅਕਸਰ ਕਹਿੰਦਾ ਹੁੰਦਾ ਵੀ ਸਾਨੂੰ ਤੇ ਇਹ ਵੀ ਡਰ ਹੈ ਵੀ ਅੱਜ ਨਹਾਉਣਾ ਹੈ ਕਿ ਨਹੀਂ ਨਹਾਉਣਾ, ਅੱਜ ਸਿਰ ਨਹਾਉਣਾ ਹੈ ਕਿ ਨਹੀਂ ਹੋਣਾ, ਅੱਜ ਨਹੁੰ ਕੱਟਣੇ ਨੇ ਕਿ ਨਹੀਂ ਕੱਟਣੇ, ਕਿੰਨੇ ਡਰ ਨੇ। ਸਿਆਣੀਆਂ ਬੀਬੀਆਂ ਸਮਝਾਉਂਦੀਆਂ ਨੇ ਪੋਤਰਿਆਂ ਨੂੰ, ਦੋਹਤਿਆਂ ਨੂੰ, ਕਹਿੰਦੇ ਪੁੱਤ ਅੱਜ ਨਾ ਜਾਇਓ ਕਿਸੇ ਬੰਨੇ, ਅੱਜ ਨਹੀਂ ਦਿਨ ਚੰਗਾ, ਅੱਜ ਫਲਾਨਾ ਦਿਨ ਹੈ, ਕਿੰਨੇ ਡਰ ਨੇ ਸਾਡੇ। ਤੇ ਜੇ ਸਾਨੂੰ ਇਹ ਸਮਝ ਹੋਵੇ ਵੀ ਕੋਈ ਗੱਲ ਨਹੀਂ ਭਾਈ, ਇਹ ਦਿਨ ਵਾਰ ਵੀ ਤੇ ਰੱਬ ਦੇ ਹੀ ਬਣਾਏ ਹੋਏ ਨੇ, ਦਿਨ ਵਾਰ ਕਿਹੜੇ ਕਿਸੇ ਰਾਕਸ਼ ਨੇ ਬਣਾਏ ਨੇ, ਫਿਰ ਮਾੜੇ ਕਿਵੇਂ ਹੋ ਗਏ? ਤੇ ਜੇ ਰੱਬ ਦੇ ਬਣਾਏ ਹੋਏ ਦਿਨ ਵਾਰ ਵੀ ਮਾੜੇ ਹੁੰਦੇ ਨੇ, ਫਿਰ ਇਸੇ ਰੱਬ ਨੂੰ ਮੰਨਣਾ ਵੀ ਕਿਉਂ ਹੈ? ਰੱਬ ਮਾੜਾ ਬੰਦਾ ਹੀ ਮਾੜੀਆਂ ਚੀਜ਼ਾਂ ਬਣਾਉਂਦਾ ਨਾ, ਚੰਗਾ ਬੰਦਾ ਤੇ ਹਮੇਸ਼ਾ ਕੀ ਬਣਾਵੇਗਾ, ਚੰਗੀ ਚੀਜ਼ ਬਣਾਵੇਗਾ। ਤੇ ਜੇ ਦਿਨ ਮਾੜਾ ਤੇ ਦਿਨ ਕਿੰਨੇ ਬਣਾਇਆ? ਰੱਬ ਨੇ ਬਣਾਇਆ, ਇਹਦਾ ਮਤਲਬ ਰੱਬ ਵੀ ਮਾੜਾ ਹੋ ਗਿਆ ਫਿਰ, ਤੇ ਮਾੜੇ ਨੂੰ ਮੰਨਣਾ ਕਿਉਂ ਫਿਰ ਆਪਾਂ? ਤੋ ਗੱਲ ਬੜੀ ਸਿੱਧੀ ਸਮਝਣ ਵਾਲੀ ਹੈ, ਮਾੜਾ ਮਾੜੇ ਬੰਦੇ ਦੇ ਕੰਮ ਮਾੜੇ ਹੁੰਦੇ ਨੇ, ਤੇ ਜੇ ਆਪਾਂ ਕਹਿੰਦੇ ਫਲਾਨਾ ਦਿਨ ਮਾੜਾ, ਤੇ ਇਹਦਾ ਅਰਥ ਹੈ ਵੀ ਦਿਨ ਤੇ ਬਣਾਏ ਨੇ ਰੱਬ ਨੇ। ਬਾਣੀ ਪੜੋ, ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸ਼ਾਲ। ਵੀ ਇਹ ਸਾਰਾ ਕੁਝ ਬਣਾਇਆ ਤੇ ਪੈਦਾਇਸ਼ ਤੇ ਵਾਹਿਗੁਰੂ ਦੀ ਹੈ, ਤੇ ਜੇ ਫਿਰ ਵੀ ਅਸੀਂ ਚੰਗੇ ਮਾੜੇ ਦਿਨ ਦੀ ਵਿਚਾਰ ਵਿੱਚ ਫਸੇ ਹਾਂ, ਇਹਦਾ ਅਰਥ ਇਹ ਹੈ ਵੀ ਫਿਰ ਇਹਨੂੰ ਇਹਨਾਂ ਦਿਨਾਂ ਵਾਰਾਂ ਨੂੰ ਬਣਾਉਣ ਵਾਲਾ ਕੋਈ ਵਧੀਆ ਇਨਸਾਨ ਨਹੀਂ ਹੈਗਾ, ਵਧੀਆ ਨਹੀਂ ਹੈ ਕੋਈ। ਤੋ ਗੁਰੂ ਕਿਰਪਾ ਕਰੇ, ਮਹਾਰਾਜ ਨੇ ਆਖਿਆ ਜਿਹਦੇ ਅੰਦਰ ਰੱਬ ਦਾ ਡਰ ਪੈਦਾ ਹੋ ਜਾਵੇ ਨਾ, ਉਹਦੇ ਅੰਦਰੋਂ ਦੁਨੀਆਂ ਦੇ ਡਰ ਚਲੇ ਜਾਂਦੇ ਨੇ। ਡੱਡੇ ਅੱਖਰ ਤੋਂ ਉਪਦੇਸ਼ ਹੈ, ਡੱਡਾ ਡਰ ਉਪਜੈ ਡਰ ਜਾਈ। ਡਰ ਪੈਦਾ ਹੋ ਗਿਆ, ਦੂਜਾ ਡਰ ਚਲਿਆ ਗਿਆ, ਇੱਕ ਡਰ ਪੈਦਾ ਹੋ ਗਿਆ, ਬਾਕੀ ਸਾਰੇ ਡਰ ਚਲੇ ਗਏ, ਹੁਣ ਜੀਵਨ ਵਿੱਚ ਡਰ ਕੋਈ ਨਹੀਂ। ਹਾਂ, ਸਤਿਗੁਰ ਨੇ ਇਹ ਜ਼ਰੂਰ ਬਾਣੀ ਵਿੱਚ ਆਖਿਆ ਵੀ ਸੋ ਡਰੇ ਜੇ ਪਾਪ ਕਮਾਵਦਾ, ਡਰਦਾ ਹੋਇਆ ਜਿਹੜਾ ਪਾਪੀ ਹੈ। ਧਰਮੀ ਵਿਗਸੇਤ, ਜਿਹੜਾ ਧਰਮੀ ਬੰਦਾ ਹੈ ਉਹ ਸਦਾ ਖੇੜੇ ਵਿੱਚ ਹੈ, ਪਾਪੀ ਡਰੇਗਾ, ਧਰਮੀ ਨਹੀਂ ਡਰੇਗਾ ਕਦੇ। ਡੱਡਾ ਡਰ ਉਪਜੈ ਡਰ ਜਾਈ, ਤਾਂ ਡਰ ਮੈਂ ਡਰ ਰਿਹਾ ਸਮਾਈ। ਸਤਿਗੁਰੂ ਮਹਾਰਾਜ ਅਗਲੇ ਬਚਨ ਵਿੱਚ ਇਹ ਗੱਲ ਕਹਿੰਦੇ ਨੇ, ਭਾਈ ਜਦੋਂ ਦੁਨੀਆਂ ਵਾਲੇ ਡਰ ਮੁੱਕ ਜਾਂਦੇ ਨੇ ਨਾ, ਉਹ ਤਾਂ ਹੀ ਮੁੱਕਦੇ ਨੇ ਜਦੋਂ ਰੱਬੀ ਡਰ ਮਨ ਵਿੱਚ ਆ ਕੇ ਵੱਸਦਾ ਏ। ਜੇ ਰੱਬ ਦਾ ਭੈ ਮਨ ਵਿੱਚ ਨਹੀਂ ਵਸਿਆ, ਫਿਰ ਦੁਨੀਆਂ ਦੇ ਸਹਿਮ ਵੀ ਬੰਦੇ ਦੇ ਅੰਦਰੋਂ ਮੁੱਕ ਨਹੀਂ ਸਕਦੇ। ਜੇ ਰੱਬੀ ਭੈ, ਭੈ ਬਿਨ ਘਾੜਤ ਕੱਚ ਨਕੱਚ, ਭੈ ਤੋਂ ਬਿਨਾਂ ਘਾੜਤ ਨਹੀਂ ਘੜੀ ਜਾ ਸਕਦੀ। ਤੋ ਮਹਾਰਾਜ ਬਖਸ਼ਿਸ਼ ਕਰਦੇ ਨੇ ਅਗਲੇ ਬਚਨ ਵਿੱਚ, ਆਖਿਆ ਨਿਡਰ ਹੁਆ ਡਰ ਉਰ ਹੋਏ, ਜੋ ਡਰ ਡਰੈ ਤਾਂ ਫਿਰ ਡਰ ਲਾਗੈ। ਨਿਡਰ ਹੁਆ ਡਰ ਉਰ ਹੋਏ ਭਾਗੈ। ਮਹਾਰਾਜ ਨੇ ਆਖਿਆ ਜੇ ਬੰਦਾ ਰੱਬ ਦਾ ਡਰ ਮਨ ਵਿੱਚ ਨਾ ਵਸਾਏ ਤਾਂ ਕੀ ਹੁੰਦਾ? ਬੰਦੇ ਨੂੰ ਡਰ ਚਿੰਬੜੇ ਰਹਿੰਦੇ ਨੇ, ਬੰਦਾ ਸਹਿਮਿਆ ਤੁਰਿਆ ਫਿਰਦਾ ਰਹਿੰਦਾ। ਹੁਣ ਕਿੰਨੇ ਤਰ੍ਹਾਂ ਦੇ ਡਰ ਸਾਡੇ ਅੰਦਰ ਪਾ ਰਹੇ ਨੇ। ਕੋਈ ਕਹਿੰਦਾ ਇੱਧਰ ਨੂੰ ਮੂੰਹ ਕਰਕੇ ਪ੍ਰਸ਼ਾਦਾ ਛਕੋ, ਹਰ ਚੀਜ਼ ਦੇ ਇੱਦਾਂ ਵੀ ਹੈ, ਕਿੰਨੇ ਡਰ ਨੇ। ਕੋਈ ਕਹਿੰਦਾ ਕਿਤੇ ਆਹ ਨਾ ਹੋ ਜਾਵੇ, ਉਹ ਨਾ ਹੋ ਜਾਵੇ, ਡਰ ਹੀ ਨੇ ਨਾ ਸਾਰੇ। ਤੋ ਇਹ ਡਰ ਮੁੱਕਣੇ ਹੀ ਤਾਂ ਨੇ ਜੇ ਰੱਬ ਦਾ ਡਰ ਜੀਵਨ ਵਿੱਚ ਹੋਵੇਗਾ। ਜੇ ਵੱਡਾ ਡਰ ਆ ਜਾਵੇ ਨਾ, ਫਿਰ ਨਿੱਕੇ ਮੋਟੇ ਡਰਾਂ ਦੀ ਬੰਦੇ ਨੂੰ ਪਰਵਾਹ ਨਹੀਂ ਹੁੰਦੀ। ਜਿਵੇਂ ਆਮ ਨਾ, ਹੁਣ ਇੱਕ ਬੰਦਾ ਬੜਾ ਹੰਡਿਆ ਹੋਇਆ, ਉਹਨੇ ਜ਼ਿੰਦਗੀ ਵਿੱਚ ਸੰਘਰਸ਼ ਕੀਤਾ, ਜੇਲ੍ਹਾਂ ਕੱਟੀਆਂ, ਤੇ ਉਹਨੂੰ ਕੋਈ ਡਰ ਰਿਹਾ ਹੈ ਵੀ ਉਹ ਭਾਜਾ ਹੋਏ, ਪੁਲਿਸ ਆ ਗਈ, ਫਲਾਨਾ ਆ ਗਿਆ। ਉਹ ਕਹਿੰਦਾ ਇਹ ਤੋਂ ਵੱਡੇ ਵੱਡੇ ਸਮੇਂ ਆਪਾਂ ਵੇਖੇ ਨੇ, ਤੇ ਚੀਜ਼ ਹੀ ਕੀ ਹੈ? ਸਮਝੇ ਨਾ ਬੇਨਤੀ ਨੂੰ। ਜਿਹਨੇ ਆਪਣੀ ਜ਼ਿੰਦਗੀ ਵਿੱਚ ਵੱਡਾ ਸੰਘਰਸ਼ ਕੀਤਾ ਹੋਵੇ, ਉਹਨੂੰ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਫਿਰ ਡਰ ਲੱਗਣੋਂ ਹਟ ਜਾਂਦਾ। ਤੇ ਜਿਹਦੀ ਸਾਂਝ ਹੀ ਰੱਬ ਨਾਲ ਪੈ ਜਾਵੇ, ਜਿਹਨੂੰ ਡਰ ਹੀ ਰੱਬ ਦਾ ਹੋ ਜਾਵੇ, ਉਹਨੂੰ ਫਿਰ ਦੁਨੀਆਂ ਦੇ ਡਰ ਤੇ ਪੋਈ ਨਹੀਂ ਨਾ ਸਕਦੀ। ਦੁਨੀਆਂ ਦੇ ਡਰ ਆਉਣਗੇ ਤਾਂ ਜਦੋਂ ਤੁਹਾਡੇ ਜੀਵਨ ਵਿੱਚ ਰੱਬ ਦਾ ਭੈ ਨਹੀਂ ਹੋਵੇਗਾ। ਤੋ ਮਹਾਰਾਜ ਨੇ ਬਖਸ਼ਿਸ਼ ਕੀਤੀ। ਅਖੀਰਲਾ ਬਚਨ ਆਪਾਂ ਵਿਚਾਰਨਾ ਹੈ, ਢੱਡਾ। ਮਹਾਰਾਜ ਨੇ ਢੱਡੇ ਅੱਖਰ ਤੋਂ ਉਪਦੇਸ਼ ਦਿੱਤਾ, ਢੱਡਾ ਢਿੱਗ ਢੂੰਡੈ ਕਾਤਿਆਨਾ। ਕਾਤਿਆਨਾ ਦਾ ਮਤਲਬ ਹੈ ਕਿਸੇ ਹੋਰ ਥਾਂ, ਢਿੱਗ ਦਾ ਅਰਥ ਹੁੰਦਾ ਜੀ ਨੇੜੇ। ਆਖਿਆ ਜਿਹੜਾ ਨੇੜੇ ਹੈ ਉਹਨੂੰ ਕਿਸੇ ਹੋਰ ਥਾਂ ਤੇ ਕਿਉਂ ਲੱਭਣ ਜਾ ਰਿਹਾ? ਜਿਹੜਾ ਤੇਰੇ ਨੇੜੇ ਹੈ, ਜਿਹੜਾ ਪਰਮੇਸ਼ਰ ਤੇਰੇ ਅੰਦਰ ਵੱਸਦਾ, ਉਹਨੂੰ ਹੋਰ ਥਾਂ ਤੇ ਕਿਉਂ ਲੱਭਣ ਜਾਂਦਾ? ਢੱਡਾ ਢਿੱਗ, ਢਿੱਗ ਮਤਲਬ ਨੇੜੇ, ਢੂੰਡੈ ਕਾਤਿਆਨਾ, ਉਹਨੂੰ ਕਿਉਂ ਢੂੰਡ ਰਿਹਾ ਕਿਸੇ ਹੋਰ ਥਾਂ ਉੱਤੇ ਜਿੱਥੇ ਉਹ ਹੈ ਹੀ ਨਹੀਂ? ਹੈ ਹਦੂਰ ਕੱਤ ਦੂਰ ਬਤਾਵੋ, ਉਹ ਰੱਬ ਤੇ ਨੇੜੇ ਹੈ, ਤੇਰੇ ਆਪਣੇ ਅੰਦਰ ਵਸਿਆ ਹੋਇਆ। ਤੇ ਜਿਹੜਾ ਅੰਦਰ ਵੱਸਦਾ ਉਹਨੂੰ ਲੱਭਣ ਲਈ ਕਿਤੇ ਦੂਰ ਜਾਣ ਦੀ ਲੋੜ ਨਹੀਂ, ਲੋਕ ਭੜਕੇ ਫਿਰਦੇ ਸੀ ਕਦੀ ਕਿਤੇ ਕਦੀ ਕਿਤੇ। ਢੱਡਾ ਢਿੱਗ ਢੂੰਡੈ ਕਾਤਿਆਨਾ, ਢੂੰਡਤ ਹੀ ਟਹਿ ਗਏ ਪਰਾਨਾ। महाराज ने आख्या ढूंढद्या ढूंढद्या तेरे प्राण थक गए, शरीर थक गया। शेख फरीद साहब का एक बचन है, वह कहिंदे ने जंगल जंगल क्या भवें वण कंडा मोड़े वसी रब हिहालिए, रब ते इत्थे वसदा इत्थे अंदर हिरदे विच वसी रब हिहालिए जंगल क्या ढूंढे। आख्या की जंगल विच की लभदा फिरदा उहनूं, उह तेरे अंदर है, इस करके जिहड़ा अंदर है उहनूं अपने अंदरों ही लभ, उहनूं बाहर लभण दी लोड़ नहीं। तो महाराज ने बख्शिश की, ढूंढत ही ढह गए पराना चढ़ शमेर। हुण उहनूं लभण लई कोई की करदा फिरदा, पहाड़ां उत्ते चढ़िया फिरदा। सिद्ध जिहड़े सी ना, जदों गुरु नानक साहब महाराज ने सिद्ध गोष्ट की बाणी उच्चारण की है, तो सिद्ध किथे बैठे हुए सन, शमेर पर्बत उत्ते बैठे हुए सन। तो महाराज ने उन्हां सिद्धां नूं खिच के थले लिआंदा वी आओ भाई अपने घर ग्रस्तियां विच वापस परतो, रब नूं लभण लई पहाड़ां दीआं टीसियां उत्ते चढ़न की लोड़ नहीं है, वह दूर थोड़ा हैगा तुहाडे तों। हुण कोई रब की प्राप्ति लई दूर पहाड़ां दे विच जा के छिप गया, अज जदों वापस आया तो वह यह कह रहा है कि मैं पहाड़ विच तां लुकिया सी, उत्थे मैं रब लभिया। ते वेखो तुहाडे गुरु की बाणी तुहानू समझा रही है, चढ़ शमेर, भाई तू शमेर पर्बत उत्ते चढ़ के ढूंढदा ढूंढदा रहिना, पर वह रब ते तेरे अपने शरीर विच है। चढ़ शमेर ढूंढ जब आवां जे गढ़ गढ़ियो, हुण रब का गढ़ केड़ा है, उहदा किला केड़ा है? आख्या शरीर रूपी किला है। रब का किला केड़ा है? आ शरीर रूपी किला। जे गढ़ गढ़ियो, जिन्हें तेरा शरीर रूपी किला बनाया, गढ़ियो का अर्थ है बनाउणा, ते गढ़ का मतलब किला हुंदा। जे गढ़ गढ़ियो सो गढ़ मैं पावा, आख्या जिन्हें शरीर बनाया उहनूं इत्थों ही लभ। बंदे खोज दिल हर रोज, ना फिर परेशानी माहे। इस करके रब नूं ढूंढण लई किते भी भटकण दी लोड़ नहीं, किते बाहर जाण दी लोड़ नहीं, रब तेरे अपने अंदर है। पर बंदे दी प्रॉब्लम है, बंदे नूं एक मानसिक बड़ा वड्डा इदां आपां कह सकदे भी इहनूं रोग है, इह कदी भी अपने अंदर झाती नहीं मारदा, हमेशा ही दूजिआं लवेंदा रहिंदा, हमेशा ही दूजिआं वल। तुसीं वेखो बंदे कोल गलती अपने कोल भी होवे ना, कदी बंदे ने मन्निया भी मेरे कोल गलती होई, कहिंदा नहीं दूजे की गलती है, उहने इदां कर दित्ता। तो साड़ी आदत बनी, साड़ा सुभा बनिया है कि असी ब्लेम गेम खेडते हाँ, कि आप कुछ करना नहीं, दूजे उत्ते दोष धर के अपने आप नूं बरी कर लेना। तो यह मनुखी सुभा है, रब दे प्रथाए भी इदां दा सुभा बंदे ने चुक लिया, कहिंदा नहीं रब ते बड़ी दूर है। बाबे ने आख्या नहीं, अपने अंदर झाती मार, तेनों अंदरों ही लभ जाना, किते भड़कण दी लोड़ नहीं। तो जिन्ने कई रहा धर्म धार्मिक कर्म कांड हुंदे ने, पता क्यों हुंदे ने? क्योंकि अगलिया ने तुहानूं कहा रब दूर है। वेखो जे तुहानूं इस गल की समझ लग गई कि रब तुहाडे अंदर है, तो फिर तुहानूं किसी धूफ अगरबत्ती दीवे की लोड़ नहीं रहनी, क्योंकि अंदर तो हुण कोई दीवा नहीं ना सुटिया जाना। अंदर तो फिर दीवा जिहड़ा गुरबाणी कहिंदी उही जगाउणा पैना, दीवा मेरा एक नाम, फिर तो उह जगाउणा पैना। जे सानू यह पता लग गया भी परमेश्वर वाहिगुरु अंदर है, फिर धूफां अगरबत्तियां की लोड़ नहीं रहनी, खेड़ा है। अगले कहिंदे ने नहीं बाहर ही है, जदों जदों बाहर कहणगे फिर ही धार्मिक कर्म कांड का वधावा होगा। जिदन यह समझ लग गई भी जिन्हों लभदा फिरदा वह मेरे अंदर है, हुण अंदर ना तो साह संगत धूप सुटी जा सकती है, ना दीवा सुटिया जाना, ना कुछ होर सुटिया जाना। तो गुरु कृपा करे सतगुरु की बाणी दे विच्चों आपां गौड़ी बावन अखरी की विचार कर रहे हैं, ढड्डे अखर तक अज विचार संपूर्ण हुई है, समय की समाप्ति है। सारिआं दा धन्नवाद। आओ अगला प्रोग्राम सतकारयोग ज्ञानी जी पासों सरवण करो। वाहिगुरु जी का खालसा,
1: वाहिगुरु जी फतेह। बहुत बहुत धन्यवाद भाई साहब, भाई गुरशांत सिंह जी उन्हां दा, जिन्हां ने शब्द की विचार के नाल नाल एक बहुत डूंगी मन की सांझ साढ़े नाल कीती है कि जिन्हों लभदे आ ना वो तो साढ़े अंदर ही है, पर असी वेखदे बाहर नूं। पर जे कि असी अपने आप नूं खोलीए अपने अंदरों, क्योंकि सब कुछ घर में, बाहर ना ही बाहर टोले सो परम भलाए, ये बाणी तो समझ पैनी है। ਤੇ ਬਾਣੀ ਅਸੀਂ ਪੜ੍ਹਦੇ ਨੇ। ਵੈਸੇ ਮੈਂ ਕਈ ਵਾਰ ਬੇਨਤੀ ਕੀਤੀ ਆ, ਹੁਣ ਤਾਂ ਬਹੁਤ ਟੈਕਨੋਲੋਜੀ ਆ ਗਈ ਆ, ਆਪਾਂ ਨੂੰ ਜਿਹੜੇ ਵਹਿਮ ਭਰਮ ਭੁਲੇਖੇ ਪਾਏ, ਬਾਣੀ ਪੜ੍ਹਨੀ ਸ਼ੁਰੂ ਕਰੋ, ਭਾਵੇਂ ਤੁਸੀਂ ਨਾ ਗੱਡੀ 'ਚ ਬੈਠੇ ਨਾ ਆਪਣਾ ਪਾਠ ਆਰੰਭ ਕਰ ਲਓ, ਟੈਲੀਫੋਨ 'ਤੇ ਭਾਵੇਂ ਦੋ ਸ਼ਬਦ ਪੜ੍ਹ ਲਿਆ ਕਰੋ, ਕਿਉਂਕਿ ਬੜੀ ਸਹੂਲਤ ਹੈ ਕਿ ਫੋਨ ਦੇ ਉੱਤੇ ਪੂਰਾ ਸਹਿਜ ਪਾਠ ਦੀ ਇੱਕ ਐਪ ਆ ਜਿਹਦੇ ਉੱਤੇ ਸਹਿਜ ਪਾਠ ਆਰੰਭ ਹੋ ਜਾਂਦਾ। ਉਹਦੇ 'ਤੇ ਜਿਹੜੇ ਅੰਗ 'ਤੇ ਤੁਸੀਂ ਛੱਡੋਗੇ ਉੱਥੇ ਤੁਹਾਨੂੰ ਅਗਲੇ ਦਿਨ ਫਿਰ ਉਹ ਵੀ ਅੰਗ ਮਿਲ ਜਾਣਾ। ਅਤੇ ਜੇ ਤੁਸੀਂ ਇੰਝ ਤਰੀਕੇ ਨਾਲ ਸ਼ੁਰੂ ਕਰ ਦਿਓਗੇ ਤਾਂ ਤੁਹਾਡਾ ਬਾਣੀ ਨਾਲ ਪ੍ਰੇਮ ਪੈ ਜਾਣਾ, ਅਤੇ ਜਦੋਂ ਬਾਣੀ ਨਾਲ ਪ੍ਰੇਮ ਪੈ ਗਿਆ ਫਿਰ ਤੁਹਾਨੂੰ ਇਸ ਗੱਲ ਦੀ ਸਮਝ ਆ ਜਾਣੀ ਆ ਕਿ ਜੰਗਲ ਜੰਗਲ ਕਿਹਾ ਭਾਵੇਂ ਬੜਾ ਗੱਡਾ ਮੋੜੇ, ਵਸੀ ਰੱਬ ਹਾਲੀਏ ਜੰਗਲ ਕਿਹਾ ਕੀ ਲੱਭਦਾ ਫਿਰਦਾ। ਅਤੇ ਖਿਮਾ ਕਰਨਾ ਜਿੱਥੋਂ ਲੱਭਦਾ ਨਾ, ਵੈਸੇ ਸਾਡੀ ਮਹਿਸੂਸ ਹੈ, ਅਸੀਂ ਮਹਿਸੂਸ ਇਹ ਕਰ ਵੀ ਰੱਬ ਇੱਥੇ ਹੀ ਆ। ਕਦੀ ਵੇਖੋ ਮੈਡੀਕਲ ਕਾਲਜ ਸਟੂਡੈਂਟ ਜਾਂਦਾ, ਡਾਕਟਰ ਉੱਥੇ ਥੋੜ੍ਹਾ ਹੁੰਦਾ, ਡਾਕਟਰ ਬਣ ਕੇ ਨਿਕਲਦਾ। ਉਹਨੂੰ 8-9 ਸਾਲ ਲੱਗਦੇ ਡਾਕਟਰ, ਸਾਡੇ ਤਾਂ ਮੱਥੇ ਟੇਕਦੇ ਹਾਂ, ਜ਼ਿੰਦਗੀ ਲੰਘ ਗਈ ਆ। ਅਤੇ ਮੈਂ ਕਈ ਵਾਰ ਉਦਾਹਰਣ ਦਿੰਦਾ ਨਾ, ਮਹਿਸੂਸ ਨਾ ਕਰਿਓ, ਗੋਰੇ ਸਾਡੇ ਜਿਨ੍ਹਾਂ ਦਾ ਪਿਓ ਪੰਜਾਬੀ ਨਹੀਂ, ਮਾਂ ਪੰਜਾਬੀ ਨਹੀਂ, ਪੰਜਾਬ 'ਚ ਜੰਮੇ ਨਹੀਂ, ਬੋਲੀ ਪੰਜਾਬੀ ਨਹੀਂ, ਉਹ ਗੁਰੂ ਨਾਨਕ ਨੂੰ ਅਤੇ ਗੁਰੂ ਗ੍ਰੰਥ ਸਾਹਿਬ ਨੂੰ ਸਮਝੇ ਅਤੇ ਖਿਮਾ ਕਰਨਾ, ਉਹ ਸਿੱਖ ਬਣ ਕੇ ਸਾਡੇ ਸਾਹਮਣੇ ਸਾਡੇ ਟੀਵੀਆਂ 'ਤੇ ਪ੍ਰਚਾਰ ਕਰ ਰਹੇ ਨੇ ਅੱਜ। ਅਤੇ ਅੱਜ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸਿੱਖ ਕਹਿੰਦਾ ਮੇਰਾ ਗੁਰੂ ਆ ਗੁਰੂ ਗ੍ਰੰਥ ਸਾਹਿਬ, ਅਤੇ ਸਿੱਖ ਦੇ ਘਰ ਵਿੱਚ ਵੀ ਗੁਰੂ ਦਾ ਪ੍ਰਕਾਸ਼ ਹੋਵੇ ਅਤੇ ਗੁਰੂ ਗ੍ਰੰਥ ਸਾਹਿਬ ਦੇ ਰੋਜ਼ ਚਰਨਾਂ 'ਚ ਵੀ ਜੁੜਦਾ ਹੋਵੇ, ਪਰ ਵਾਹਿਗੁਰਮੁਖ ਪਿਆਰਿਓ ਹੋਵੇ ਸਿੱਖ ਦਾ ਘਰ ਅਤੇ ਸਿੱਖ ਇੱਕ ਵੀ ਨਾ ਘਰ ਵਿੱਚ ਦੇਹੇ, ਕੰਮ ਸੋ ਕੰਮ ਇੱਕ ਸਿੱਖ ਤਾਂ ਘਰ ਵਿੱਚ ਦੇਹੇ ਨਾ, ਵੀ ਹਾਂ ਸਾਡੀ ਗੁਰਮੁਖ ਵਿਰਾਸਤ ਸਾਂਭੀ ਹੋਈ ਹੈ। ਆ ਬਜ਼ੁਰਗ ਤੁਰੇ ਜਾ ਰਹੇ ਨੇ ਅਤੇ ਗੁੜਕੇ ਅਤੇ ਪੋਥੀਆਂ ਗੁਰਦੁਆਰੇ ਆ ਰਹੇ ਨੇ ਕਿ ਸਾਡੇ ਘਰ ਹੁਣ ਪੜ੍ਹਨ ਵਾਲਾ ਕੋਈ ਦੇ ਰਿਹਾ ਗਿਆ, ਇਹਦੋਂ ਵੱਧ ਦਿਖਾਂਤ ਕਿਹੜਾ ਹੋ ਸਕਦਾ। ਇਹਨੂੰ ਸਮਝੋ ਔਰ ਕੋਸ਼ਿਸ਼ ਕਰੋ ਕਿ ਤੁਹਾਡੇ ਘਰਾਂ 'ਚ ਪੋਥੀਆਂ ਹੋਣ, ਵਹਿਮ ਭਰਮ ਭੁਲੇਖੇ ਜਿਹੜੇ ਸਾਡੇ ਵਰਗਿਆਂ ਨੇ, ਤੁਹਾਨੂੰ ਤੁਹਾਡਾ ਕੋਈ ਕਸੂਰ ਨਹੀਂ। ਬਾਬੇ ਨੇ ਤਾਂ ਕਿਹਾ ਸੀ ਥਾਲ ਵਿੱਚ 3 ਵਸਤੂ ਪਈ ਹੋ, ਸਤ ਸੰਤੋਖ ਵਿਚਾਰੋ, ਉਹਨੇ ਤਾਂ ਕਿਹਾ ਸੀ। ਪਰ ਥਾਲ ਤੁਹਾਨੂੰ ਅਸੀਂ ਵਰਤਣ ਲਈ ਹੋਰ ਕੰਮ ਦਿੱਤਾ, ਕਿਉਂਕਿ ਅਸੀਂ ਵੀ ਉਹ ਥਾਲ ਨਹੀਂ ਵਰਤਿਆ, ਨਾ ਸਾਡੇ 'ਚ ਸੰਤੋਖ ਹੈ, ਨਾ ਸਤ ਹੈ, ਨਾ ਵਿਚਾਰ ਹੈ। ਕਿਉਂਕਿ ਜਦੋਂ ਸਾਡੇ ਪਾਸ ਉਹ ਥਾਲ ਆ ਤੁਹਾਨੂੰ ਪਰੋਸ ਕੇ ਰੱਖਿਆ, ਤਾਂ ਤੁਸੀਂ ਉਹ ਥਾਲ ਵਿੱਚੋਂ ਉਹ ਚੀਜ਼ ਕੱਢਣੀ ਹੈ ਨਾ। ਇਸ ਕਰਕੇ ਗੁਰਮੁਖ ਪਿਆਰੋ, ਜੇ ਥਾਲ ਚੰਗੀ ਤਰ੍ਹਾਂ ਭਰੋਸਿਆ ਕਿ ਹੋਏ ਤਾਂ ਖਿਮਾ ਕਰਨਾ, ਤੁਹਾਨੂੰ ਵੀ ਚੰਗੀ ਵਸਤੂ ਪ੍ਰਾਪਤ ਹੋ ਸਕਦੀ ਆ। ਸਭ ਦਾ ਧੰਨਵਾਦ, ਭਾਈ ਸਾਹਿਬ ਦਾ ਵੀ ਧੰਨਵਾਦ, ਗੁਰੂ ਕਿਰਪਾ ਕਰੇ। ਚੜ੍ਹਦੀ ਕਲਾ ਕੋਸ਼ਿਸ਼ ਕਰੋ, ਇੱਕ ਸ਼ਬਦ ਵੀ ਭਾਵੇਂ ਰੋਜ਼ ਦਾ ਪੜ੍ਹੋ, ਪੜ੍ਹਨਾ ਸ਼ੁਰੂ ਕਰੋ। ਠੀਕ ਆ, ਜਿਹੜੇ ਬਜ਼ੁਰਗ ਨਹੀਂ ਪੜ੍ਹੇ ਮੰਨਦਾ, ਪਰ ਖਾਸ ਤੌਰ 'ਤੇ ਮੈਂ ਬੱਚਿਆਂ ਨੂੰ ਜ਼ਰੂਰ ਬੇਨਤੀ ਕਿ ਤੁਹਾਡੀ ਰਿਸਪੋਂਸੀਬਿਲਟੀ ਹੈ ਇਹਨਾਂ ਅਦਾਰਿਆਂ ਦੀ, ਆਉਣ ਵਾਲੇ ਅਤੇ ਪੰਥ ਦੀ ਅਤੇ ਗੁਰੂ ਗ੍ਰੰਥ ਤੁਹਾਡੇ ਆਸਾਂ ਦੇ ਜੀਂਦਾ ਕਿ ਤੁਸੀਂ ਆਉਣ ਵਾਲੇ ਸਮੇਂ 'ਚ ਕੀ ਕਰਨਾ ਜੀ। ਸੋ ਕਈ ਵਾਰ ਸਵਾਲ ਆਉਂਦਾ, ਮੈਂ ਕਹਿੰਦਾ ਬਣੋ ਗਿਆਨੀ, ਬਣੋ ਗ੍ਰੰਥੀ, ਬਣੋ ਪ੍ਰਚਾਰਕ, ਪੜ੍ਹੇ ਲਿਖੇ ਜੇ, ਆਓ ਦਿਓ ਲੈਕਚਰ ਇੰਗਲਿਸ਼ ਵਿੱਚ ਬੱਚੇ ਜਿਹੜੇ ਹੋ, ਅਸੀਂ ਤਾਂ ਉਹ ਨਹੀਂ ਪੜ੍ਹੇ ਇੰਨਾ, ਪਰ ਫਿਰ ਵੀ ਜੇ ਤੁਸੀਂ ਪੜ੍ਹੇ ਜੇ ਅਤੇ ਬਣੋ ਪ੍ਰਚਾਰਕ, ਪ੍ਰਚਾਰਕ ਬਣ ਕੇ ਆਓ ਸਟੇਜ 'ਤੇ, ਕੰਮ ਸੋ ਕੰਮ ਇੱਕ ਪ੍ਰਚਾਰ ਤਾਂ ਘਰ ਵਿੱਚ ਬਣਾ ਲਓ। ਕਿਸੇ ਨੇ ਡਾਕਟਰ ਬਣਾ ਲਿਆ, ਕਿਸੇ ਨੇ ਇੰਜੀਨੀਅਰ ਬਣਾ ਲਿਆ, ਕਿਸੇ ਨੇ ਕੁਛ ਬਣਾ ਲਿਆ। ਕਦੀ ਬੱਚਿਆਂ ਨੂੰ ਸੋਚਿਆ ਵੀ ਅਸੀਂ ਤੁਹਾਨੂੰ ਗ੍ਰੰਥੀ ਵੀ ਬਣਾਉਣਾ ਚਾਹੁੰਦੇ ਹਾਂ ਜਾਂ ਅਸੀਂ ਪ੍ਰਚਾਰਕ ਬਣਾਉਣਾ ਚਾਹੁੰਦੇ ਹਾਂ? ਪਰ ਪ੍ਰਚਾਰਕ ਅਤੇ ਗ੍ਰੰਥੀ ਬਣਾਉਣਾ ਤਾਂ ਇਹਦੇ ਵਾਸਤੇ ਸਕਿੱਲ ਵੀ ਪੂਰੀ ਚਾਹੀਦੀ, ਵੀ ਇਹਨਾਂ ਨੂੰ ਦੇਣਾ ਕੀ ਅਸੀਂ। ਗੁਰੂ ਕਿਰਪਾ ਕਰੇ, ਚੜ੍ਹਦੀਆਂ ਕਲਾ, ਬਹੁਤ ਬਹੁਤ ਧੰਨਵਾਦ। ਆਓ ਭਾਈ ਸਾਹਿਬ, ਭਾਈ ਅੰਗਰੇਜ਼ ਸਿੰਘ ਜੀ, ਹਾਂ, ਕਿਉਂਕਿ ਉਹਨਾਂ ਸਮਿਆਂ 'ਚ ਬੜਾ ਸੋਹਣਾ ਨਾਂ ਰੱਖਿਆ ਇਹਨਾਂ ਦੇ ਮਾਤਾ ਪਿਤਾ ਨੇ, ਅੰਗਰੇਜ਼ ਸਿੰਘ ਹੁਣਾਂ ਪਾਸੋਂ ਸਰਵਣ ਕਰੀਏ ਕੀਰਤਨ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ।
1: ਹਾਰਦਿਕ ਧੰਨਵਾਦ ਭਾਈ ਸਾਹਿਬ ਭਾਈ ਅੰਗਰੇਜ਼ ਸਿੰਘ ਜੀ ਤੇ ਉਹਨਾਂ ਦੇ ਜਥੇ ਦਾ, ਜਿਨ੍ਹਾਂ ਨੇ ਲਾਜਵੰਡ ਨੇ ਮਨੋਹਰ ਕੀਰਤਨ ਸਰਵਗ੍ਰਹਿ ਨੇ ਸਤਿਗੁਰ ਜਥੇ ਨੂੰ ਚੜ੍ਹਦੀਆਂ ਕਲਾ ਬਖਸ਼ਣ। ਗੁਰਦੁਆਰਾ ਸਾਹਿਬ ਕੇ ਬੱਚਿਆਂ ਦੇ ਕੈਂਪ ਸ਼ੁਰੂ ਨੇ ਔਰ ਆਪ ਜੀ ਨੂੰ ਵੀ ਬੇਨਤੀ ਹੈ ਕਿ ਆਪ ਜੀ ਨੇ ਇਸ ਵਿੱਚ ਸਹਿਯੋਗ ਬਖਸ਼ਿਸ਼ ਕਰਨਾ। ਅਗਰ ਕਿਸੇ ਪਰਿਵਾਰ ਨੇ ਇਹਨਾਂ ਦਿਨਾਂ ਵਿੱਚ ਕੋਈ ਵੀ ਸੇਵਾ ਬੱਚਿਆਂ ਦੇ ਲੰਗਰ ਆਦਿ ਦੀ ਲੈਣੀ ਹੋਵੇ ਤਾਂ ਆਪ ਬਹੁਤ ਖੁਸ਼ੀ ਨਾਲ ਲੈ ਸਕਦੇ ਜੇ। ਜੋ ਬੀ ਸੀ ਵਿੱਚ ਅੱਗ ਲੱਗੀ ਹੋਈ ਹੈ ਉੱਥੇ ਬਹੁਤ ਸਾਰੇ ਲੋਕ ਬੇਘਰ ਹੋ ਗਏ ਨੇ, ਉਹਨਾਂ ਦੀ ਰਾਹਤ ਵਾਸਤੇ ਕੁਛ ਵਸਤੂਆਂ ਚਾਹੀਦੀਆਂ ਨੇ ਜਿਹੜੀਆਂ ਰੋਜ਼ ਆਪ ਲੋੜੀਂਦੀਆਂ ਘਰਾਂ ਵਿੱਚ ਬੱਚਿਆਂ ਲਈ, ਬਜ਼ੁਰਗਾਂ ਲਈ, ਬੀਬੀਆਂ ਲਈ, ਭੈਣਾਂ ਲਈ। ਸੋ ਆਪ ਜੀ ਨੂੰ ਬੇਨਤੀ ਹੈ ਜ਼ਰੂਰ ਇਹਦੇ ਵਿੱਚ ਸਹਿਯੋਗ ਬਖਸ਼ੋ। ਤੁਸੀਂ ਮਾਇਆ ਵੀ ਦੇ ਸਕਦੇ, ਉਹਦੀ ਰਸੀਦ ਤੁਹਾਨੂੰ ਪ੍ਰਾਪਤ ਹੋਏਗੀ। ਸੋ ਆਓ ਹੁਣ ਸਰਵੰਗ ਕਰੀਏ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਬਦਨੀ ਕਲਾਂ ਵਾਲੇ ਢਾਡੀ ਜਥੇ ਪਾਸੋਂ ਢਾਡੀ ਵਾਰਾਂ ਇਤਿਹਾਸ, ਉਸ ਤੋਂ ਬਾਅਦ ਅੱਜ ਬੀਬੀਆਂ ਦਾ ਸਤਸੰਗ ਹੈ। ਬੀਬੀਆਂ ਨੂੰ ਜੀ ਆਇਆਂ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਧਰਮ ਸਨਮਾਨ ਤੇ ਸਤਿਕਾਰ ਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ, ਸਾਰੀ ਗੁਰਸੰਗ ਧੰਤਾ ਦੇ ਯੋਗ ਹੋ ਜੋ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਸਾਡੇ ਤੋਂ ਪਹਿਲਾਂ ਭਾਈ ਸਾਹਿਬ ਜੀ ਦਾ ਕੀਰਤਨੀ ਜੱਥਾ ਆਪ ਗੁਰਸੰਗਤਾਂ ਨੂੰ ਇਲਾਹੀ ਬਾਣੀ ਦੇ ਸ਼ਬਦ ਕੀਰਤਨ ਦੁਆਰਾ ਨਿਹਾਲ ਕਰਕੇ ਗਏ। ਕੁਝ ਸਮਾਂ ਅਸੀਂ ਆਪ ਗੁਰਸੰਗਤਾਂ ਦੇ ਦਰਸ਼ਨ ਕਰਨੇ ਆ, ਤਵੱਜੋ ਦੇ ਅਸੀਸ ਬਖਸ਼ਿਸ਼ ਕਰਿਓ। ਆਓ ਸਭ ਤੋਂ ਪਹਿਲਾਂ ਮੁੱਖ ਨੂੰ ਪਵਿੱਤਰ ਕਰਦੇ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਸੋ ਵੇਲਾ ਜੀ ਦਰਸ਼ਨ ਕਰਨਾ ਹੋ ਬਲਹਾਰੀ ਸਤਿਗੁਰ ਚਰਨਾ, ਉਹੀ ਸਮਾਂ ਧੰਨਾ ਹੈ ਜੋ ਆਪਾਂ ਸਤਿਗੁਰਾਂ ਦੇ ਹਜ਼ੂਰ ਬੈਠ ਕੇ ਬਤੀਤ ਕਰ ਰਹੇ ਹਾਂ। ਸਾਰੀ ਗੁਰਸੰਗ ਧੰਤਾ ਦੇ ਯੋਗ ਹੈ। ਗੁਰੂ ਸਾਹਿਬ ਤੁਹਾਨੂੰ ਚੜ੍ਹਦੀ ਕਲਾ ਘਰ ਪਰਿਵਾਰ ਵਿੱਚ ਸੁੱਖ ਸ਼ਾਂਤੀ ਬਖਸ਼ਿਸ਼ ਕਰਨਾ। ਗੁਰਬਾਣੀ ਦਾ ਪਾਵਨ ਫਰਮਾਨ ਹੈ, ਧੰਨ ਧੰਨ ਧੰਨ ਜਨ ਆਇਆ ਜਿਸ ਪ੍ਰਸਾਦ ਸਾਹਿਬ ਜਗਤ ਤਰਾਇਆ, ਜਨ ਆਵਣ ਕਹਿ ਇਹ ਸੁਆਓ, ਜਨ ਕਹਿ ਸੰਗ ਚਿਤ ਆਵੈ ਨਾਓ, ਆਪ ਮੁਕਤ ਮੁਕਤ ਕਰੇ ਸੰਸਾਰ, ਨਾਨਕ ਤੇ ਜਨ ਕਹੋ ਸਦਾ ਨਮਸਕਾਰ। ਜੋ ਸਾਡੇ ਸਤਿਗੁਰੂ ਹੈ, ਸਾਡੇ ਰਹਿਬਰ ਹੈ, ਸਾਡੇ ਸਤਿਗੁਰ ਹਨ ਗੁਰੂ, ਉਹ ਮਾਤਲੋਕ ਤੇ ਆਏ, ਉਹਨਾਂ ਦਾ ਮਾਤਲੋਕ ਤੇ ਆਉਣਾ ਵੀ ਧੰਨ ਹੈ ਤੇ ਮਾਤਲੋਕ ਤੇ ਰਹਿਣਾ ਵੀ ਧੰਨ ਹੈ ਤੇ ਮਾਤਲੋਕ ਤੋਂ ਦੁਨਿਆਵੀ ਤੌਰ ਤੇ ਜਾਣਾ ਵੀ ਧੰਨ ਹੈ। ਜਿਹੜੇ ਜਨ ਹੈ ਗੁਰੂ ਦੇ ਸਿੱਖ ਹੈ, ਗੁਰੂ ਸਾਹਿਬ ਨੇ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ, ਜਨ ਬਣਨਾ ਹੀ ਔਖਾ ਹੈ। ਜਨ ਕਹਿੰਦੇ ਸੇਵਕ ਨੂੰ, ਸਿੱਖ ਨੂੰ, ਭਗਤ ਨੂੰ, ਕਿਉਂਕਿ ਕਈ ਵਾਰੀ ਆਪਾਂ ਕਹਿੰਦੇ ਹਾਂ ਜਿਵੇਂ ਹੁਣ ਗੁਰੂ ਪੁੱਤਰ ਹੈ ਜਿਹੜਾ ਸੀਗਾ ਪ੍ਰਿਥੀ ਚੰਦ, ਉਹਨੂੰ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਤੇ ਭਾਈ ਗੁਰਦਾਸ ਕਹਿੰਦੇ ਤੂੰ ਤਾਂ ਹਜੇ ਪੁੱਤ ਨਹੀਂ ਬਣਿਆ ਤੇ ਗੁਰੂ ਬਣਨਾ ਤਾਂ ਬਹੁਤ ਦੂਰ ਦੀ ਗੱਲ ਹੈ। ਚੌਥੇ ਪਾਤਸ਼ਾਹ ਨੇ ਕਿਰਪਾ ਕੀਤੀ ਨਾ, ਸਭ ਤੋਂ ਛੋਟੇ ਬਾਬਾ ਅਰਜਨ ਦੇਵ ਜੀ ਨੂੰ ਗੁਰੂ ਨਾਨਕ ਦੇ ਤਖ਼ਤ ਤੇ ਬਿਠਾਇਆ, ਉਹ ਕਹਿੰਦਾ ਇਹ ਗਲਤ ਹੈ, ਕਹਿੰਦਾ ਵੱਡਾ ਮੈਂ ਹੈ, ਮੈਂ ਗੁਰੂ ਹਾਂ, ਮੇਰੇ ਵਾਲੇ ਪਾਸੇ ਆਓ ਤੁਸੀਂ। ਉਹ ਨਾ ਕੂੜ ਪ੍ਰਚਾਰ ਕਰਕੇ ਟੇਢੇ ਮੇਢੇ ਢੰਗ ਦੇ ਨਾਲ ਉਹਦੇ ਪੁੱਤਰ ਨੇ ਵੀ ਬਾਣੀ ਲਿਖ ਰਿਹਾ ਮਿਹਰਬਾਨ, ਵੀ ਸਾਡੇ ਵਾਲੇ ਪਾਸੇ ਪਾਓ, ਉਹ ਕੱਚੀ ਬਾਣੀ ਆ। ਫਿਰ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਤੇ ਭਾਈ ਗੁਰਦਾਸ ਜੀ ਨੇ ਉਧਰੋਂ ਜਾਣੇ ਰੋਕਿਆ ਸੰਗਤ ਨੂੰ, ਉਹ ਕਹਿੰਦੇ ਲੁੱਟ ਹੋਇਓ ਨਾ ਪਖੰਡੀਆਂ ਦੇ ਡੇਰੇ, ਕੂੜ ਪ੍ਰਧਾਨ ਹੋ ਗਿਆ। ਪਿਰਥੀ ਨੂੰ ਕਹਿੰਦੇ ਹੈ, ਸੰਗਤ ਨੂੰ ਵੀ ਕਹਿੰਦੇ ਵੀ ਉਹ ਕੂੜ ਹੈ, ਉਹ ਪ੍ਰਧਾਨ ਬਣੇ ਬੈਠੇ ਹੈ, ਗੁਰੂ ਬਣਨਾ ਕਿਤੇ ਸੌਖੀ ਗੱਲ ਹੈ? ਕਿਤੇ ਹਰੇਕ ਨਾਲ ਗੁਰੂ ਬਣ ਗਿਆ ਫਿਰ, ਇਹ ਤਾਂ ਜਿਹੜਾ ਉਹ ਕਾਬਲ ਹੈ ਜੀ ਤੇ ਗੁਰੂ ਸਾਹਿਬ ਨੇ ਕਿਰਪਾ ਕੀਤੀ, ਉਹੀ ਗੁਰੂ ਬਣਦਾ ਹੈ, ਮੰਜ਼ਲ ਹੁੰਦੀ ਹੈ ਇਹ। ਗੁਰੂ ਸਾਹਿਬ ਨੇ ਦੇਖਿਆ ਵੀ ਜਿਹੜਾ ਵੱਡਾ ਪਿਰਥੀ, ਉਹਦੇ ਮਨ ਦੇ ਖਿਆਲਾਤ ਕੁਝ ਹੋਰ ਹਨ, ਤੇ ਇਹ ਸਭ ਤੋਂ ਛੋਟੇ ਜੋ ਲਾਇਕ ਸਪੁੱਤਰ ਹੈ ਉਹਨਾਂ ਤੇ ਅਪਾਰ ਬਖਸ਼ ਕਿਰਪਾ ਕੀਤੀ ਹੈ। ਬਾਬਾ ਸਾਹਿਬ ਜੀ ਬੁੱਢਾ ਸਾਹਿਬ ਕਹਿੰਦੇ ਤੂੰ ਤਾਂ ਹਜੇ ਪੁੱਤ ਨਹੀਂ ਸਹੀ ਬਣਿਆ, ਕਿਉਂਕਿ ਉਹ ਝਗੜਿਆ ਲੜਿਆ ਹੈ ਚੌਥੇ ਪਾਤਸ਼ਾਹ ਦੇ ਨਾਲ ਪਿਰਥੀ ਚੰਦ, ਵੀ ਹੱਕ ਮੇਰਾ ਸੀ, ਬਿਠਾਤਾ ਛੋਟਾ। ਸੋ ਕਈ ਵਾਰੀ ਆਪਾਂ ਕਹਿੰਦੇ ਹਾਂ ਵੀ ਆਪਣੇ ਘਰੇ ਕੋਈ ਲੜਕਾ ਹੋਇਆ ਜਾਂ ਬੱਚੀ ਹੋਈ ਹੈ, ਬੇਟਾ ਬੇਟੀ ਹੋਏ ਹਨ, ਕਈ ਵਾਰੀ ਆਪਾਂ ਕਹਿੰਦੇ ਹਾਂ ਕਿ ਆਪਣਾ ਜਿਹੜਾ ਪੁੱਤ ਹੈ ਉਹ ਕਈ ਵਾਰੀ ਮਾੜੀ ਸੰਗਤ ਦਾ ਸ਼ਿਕਾਰ ਹੋ ਜਾਂਦਾ ਹੈ, ਕਈ ਵਾਰੀ ਹੋਰ ਹੋ ਜਾਂਦਾ ਹੈ, ਉਹਨੂੰ ਗਲਤ ਸੰਗਤ ਦਾ ਖਮਿਆਜਾ ਭੁਗਤਣਾ ਪੈਂਦਾ ਹੈ ਮਾਪਿਆਂ ਨੂੰ। ਅਗਲੇ ਕਹਿੰਦੇ ਪੁੱਤ ਕੋ ਪੁੱਤ ਹੋ ਗਏ, ਤੂੰ ਚਾਹੇ ਨਾ ਹੀ ਹੁੰਦਾ, ਜੋ ਸਾਡੇ ਸਿਰ ਦੇ ਵਿੱਚ ਇਹ ਸਵਾਹ ਪਵਾਉਂਦਾ ਫਿਰਦਾ, ਸਾਡੀ ਬੇਇੱਜ਼ਤੀ ਕਰਾਉਂਦਾ ਫਿਰਦਾ ਹੈ, ਅਸੀਂ ਤਾਂ ਗੁਰੂ ਵਾਲੇ ਹੈ, ਸਾਡੇ ਅੱਜ ਤੱਕ ਤਾਂ ਕਿਸੇ ਨੇ ਘਰੇ ਇਹੋ ਜਿਹਾ ਕੁਝ ਕੀਤਾ ਵੀ ਨਹੀਂ ਹੈ, ਤੇ ਇਹ ਭੈੜੀ ਸੰਗਤ ਦੇ ਵਿੱਚ ਪੈ ਕੇ ਗਲਤ ਬੰਦਿਆਂ ਦੇ ਵਿੱਚ ਸੰਗ ਕਰਦਾ ਸੀਗਾ, ਉਹ ਸ਼ਿਕਾਰ ਹੋ ਗਿਆ, ਇਹਨੂੰ ਲਗਨ ਗਲਤ ਲੱਗ ਗਈ ਹੈ। ਹੁਣ ਉਸ ਪਾਸੋਂ ਮੋੜ ਤਾਂ ਗੁਰੂ ਸਕਦੇ ਹੈ, ਕਿਉਂਕਿ ਮਨ ਮੰਗਲ ਮਸਤਾਨਾ ਹਾਥੀ ਦੀ ਤਰ੍ਹਾਂ, ਮਨ ਨਹੀਂ ਕਿਸੇ ਦੇ ਕਾਬੂ ਆਉਂਦਾ, ਮਾਫ ਕਰਿਓ। ਕਈ ਵਾਰੀ ਗੁਰੂਦੁਆਰੇ ਬੈਠੇ ਹੋਵਾਂਗੇ, ਚਾਹੇ ਨਿਤਨੇਮ ਕਰਦੇ ਹੋਵਾਂਗੇ, ਚਾਹੇ ਬਾਣੀ ਸੁਣਦੇ ਹੋਵਾਂਗੇ, ਕੀਰਤਨ ਸੁਣਦੇ ਹੋਵਾਂਗੇ, ਇਤਿਹਾਸ ਸੁਣਦੇ ਹੋਵਾਂਗੇ, ਬਾਣੀ ਪੜ੍ਹਦੇ ਹੋਵਾਂਗੇ, ਸੇਵਾ ਕਰਦੇ ਹੋਵਾਂਗੇ, ਪਰ ਕਈ ਵਾਰੀ ਧਿਆਨ ਹੀ ਉਖੜ ਜਾਂਦਾ, ਧਿਆਨ ਹੀ ਹੋਰ ਪਾਸੇ ਚਲੇ ਜਾਂਦਾ, ਮਨ ਦੇ ਵਿੱਚ ਖਿਆਲ ਇਹੋ ਜਿਹੇ ਆਉਂਦੇ ਹੈ ਜਿਹੜੇ ਕਿਤੇ ਸੋਚੇ ਨਾ ਹੋਣਗੇ, ਕਿਉਂਕਿ ਅਸੀਂ ਕਲਯੁਗੀ ਜੀਵ ਹਾਂ। ਕਈ ਵਾਰੀ ਜੇ ਮਾਲਾ ਫੜ ਕੇ ਨਾ ਅੰਮ੍ਰਿਤ ਵੇਲੇ ਬਹਿੰਦੇ ਹਾਂ, ਵੀ ਨਾਮ ਜਪਦੇ ਹਾਂ, ਸਿਮਰਨ ਕਰਦੇ ਹਾਂ, ਜਾਂ ਗੁਟਕਾ ਲੈ ਕੇ ਗੁਰੂ ਸਾਹਿਬ ਦਾ ਸਿਮਰਨ ਕਰਦੇ ਹਾਂ, ਕਈ ਵਾਰੀ ਨੀਂਦ ਦੇ ਝੋਕੇ ਆਉਣ ਲੱਗ ਜਾਂਦੇ ਆ, ਕਈ ਵਾਰੀ ਮਾਲਾ ਹੀ ਹੱਥੋਂ ਡਿੱਗ ਪੈਂਦੀ ਹੈ ਵੀ ਨੀਂਦ ਆਉਂਦੀ ਹੈ ਜਾਂ ਵਾਸੀਆਂ ਆਈ ਜਾਣਗੀਆਂ, ਕਿਉਂ ਕਲਯੁਗ ਦਾ ਪ੍ਰਭਾਵ ਜ਼ੋਰ ਹੈ। ਉਹ ਨਹੀਂ ਚਾਹੁੰਦਾ ਕਿਉਂਕਿ ਵਿਅਕਤੀ ਕੋਈ ਚੰਗਾ ਕਾਰਜ ਕਰੇ, ਉਹਨੇ ਆਪਦਾ ਪ੍ਰਭਾਵ ਛੱਡਣਾ ਹੈ। ਪਰ ਜਿਹੜੇ ਜਨ ਹੁੰਦੇ ਆ, ਜਨ ਗੁਰੂ ਸਾਹਿਬ ਦੇ ਜਨ ਹੁੰਦੇ ਆ ਨਾ, ਭਗਤ ਸਿੱਖ ਸੇਵਕ, ਗੱਲਾਂ ਬਾਤਾਂ ਨਾਲ ਦੇ ਨਾਲ ਜਨ ਨਹੀਂ ਬਣਿਆ ਜਾਂਦਾ ਗਿਆ, ਗੱਲਾਂ ਬਾਤਾਂ ਨਾਲ ਸਿੱਖ ਨਹੀਂ ਬਣਿਆ ਜਾਂਦਾ ਗਿਆ, ਉਹ ਮੰਜ਼ਲ ਪਾਉਣੀ ਪੈਂਦੀ ਹੈ, ਆਪਣਾ ਆਪ ਸਮਰਪਣ ਕਰਨਾ ਪੈਂਦਾ ਗੁਰੂ ਸਾਹਿਬ ਨੂੰ,
ਫੇਰ ਹੀ ਬੜੀ ਅਪਾਰ ਬਖਸ਼ਿਸ਼ ਕਿਰਪਾ ਕਰਦੇ, ਫੇਰ ਹੀ ਗੁਰੂ ਸਾਹਿਬ ਦੀ ਕਿਰਪਾ ਦੇ ਪਾਤਰ ਬਣਿਆ ਜਾਂਦਾ ਹੈ। ਆਓ ਸਭ ਤੋਂ ਪਹਿਲਾਂ ਸਾਰੀ ਸੰਗਤ ਕਹੋ ਸਤਨਾਮ ਸ਼੍ਰੀ ਵਾਹਿਗੁਰੂ। ਮੇਰੇ ਸਾਹਿਬ ਸਾਡੇ ਸਾਰਿਆਂ ਦੇ ਗੁਰੂ ਧੰਨ ਧੰਨ, ਗੁਰੂ ਨਾਨਕ ਦੇਵ ਮਹਾਰਾਜ ਬੰਦਿਆਂ ਨੂੰ ਬੰਦੇ ਬਣਾਉਂਦੇ ਫਿਰਦੇ ਆ। ਕਹਿਣ ਦਾ ਭਾਵ ਵੀ ਉਹ ਮਨੁੱਖ ਬਣ ਕੇ ਮਾਤ ਲੋਕ ਤੇ ਆਏ ਆ, ਉਹ ਮਨੁੱਖ ਬਣੇ ਹੋਏ, ਬੰਦੇ ਬਣੇ ਹੋਏ, ਪਸ਼ੂਆਂ ਵਾਲੇ ਕਾਰਜ ਕਰ ਰਹੇ ਆ। ਹਿਰਦੇ ਵਿੱਚ ਕੋਈ ਦਇਆ ਧਰਮ ਵਾਲੀ ਗੱਲ ਨਹੀਂ ਹੈ ਵੀ ਤੁਹਾਨੂੰ ਮਨੁੱਖਾ ਦੇ ਹੀ ਮਿਲੀ ਹੈ। ਤੁਸੀਂ ਸ਼ੁਕਰਾਨਾ ਕਰੋ ਸਤਿਗੁਰੂ ਦਾ, ਉਸ ਅਕਾਲ ਪੁਰਖ ਵਾਹਿਗੁਰੂ ਦਾ। ਪਤਾ ਨਹੀਂ ਕਿੰਨੀ ਵਾਰੀ ਜਨਮ ਲਿਆ ਹੋਊਗਾ, ਕਿੰਨੀ ਵਾਰੀ ਮੌਤ ਮਿਲੀ ਹੋਣੀ ਹੈ। 84 ਲੱਖ ਜੂਨਾ ਭੁਗਤੋਂ ਤੋਂ ਬਾਅਦ ਮਨੁੱਖਾ ਦੇ ਹੀ ਮਿਲੀ ਹੈ, ਕਿਉਂਕਿ ਦਾਤ ਪਿਆਰੀ ਵਿਸੇਰਾ ਦਤਾਰਾ ਜਾਣੇ ਨਾਹੀਂ ਮਰਨ ਵਿਚਾਰਾ। ਗੁਰੂ ਨੂੰ ਅਰਦਾਸਾਂ ਕੀਤੀਆਂ, ਸਾਨੂੰ ਆਹ ਦਾਤ ਚਾਹੀਦੀ ਹੈ, ਸਾਡੀ ਆਹ ਅਰਦਾਸ ਹੈ, ਸਾਡੇ ਤੁਸੀਂ ਆਹ ਕਿਰਪਾ ਕਰੋ। ਗੁਰੂ ਸਾਹਿਬ ਨੇ ਕਿਰਪਾ ਕਰਦੀ, ਸੁਣਦਾ ਜ਼ਰੂਰ ਹੈ, ਹਰੇਕ ਦੀ ਸੁਣਦਾ ਹੈ, ਸਮਾਂ ਲੱਗ ਸਕਦਾ ਹੈ। ਆਪਾਂ ਕਹਿੰਦੇ ਰੱਬ ਦੇ ਘਰੇ ਦੇਰ ਹੈ, ਅੰਧੇਰ ਨਹੀਂ ਹੈ। ਚਲੋ ਦੇਰ ਨਾਲ ਵੀ ਸੁਣਦਾ, ਸੁਣਦਾ ਜ਼ਰੂਰ ਹੈ, ਕਿਉਂਕਿ ਹਰੇਕ ਦੇ ਕਾਰਜ ਕਰਦਾ ਹੈ ਅਕਾਲ ਪੁਰਖ ਵਾਹਿਗੁਰੂ ਸਾਡੇ ਸਤਿਗੁਰ, ਹਰੇਕ ਦੀ ਸੁਣਦਾ ਹੈ। ਸੋ ਪਿਆਰੇ ਖਾਲਸਾ ਜੀ, ਪਰ ਜਿਹੜਾ ਸਿੱਖ ਹੈ ਜਦੋਂ ਗੁਰੂ ਤੋਂ ਦਾਤਾਂ ਲੈਂਦਾ ਹੈ, ਜਦੋਂ ਭੀੜਤਾ ਆਉਂਦੀ ਹੈ ਉਦੋਂ ਗੱਲ ਹੋਰ, ਜਦੋਂ ਸੁੱਖ ਮਿਲਦੇ ਉਦੋਂ ਗੱਲ ਹੋਰ, ਫਿਰ ਮੁਨਕਰ ਹੋ ਜਾਂਦਾ ਵੀ ਇਹ ਤਾਂ ਮੇਰਾ ਕਰਮਾਂ ਦਾ ਹੈ, ਮੈਨੂੰ ਤਾਂ ਆਪਦੇ ਕਰਮਾਂ ਦਾ ਮਿਲਿਆ ਹੋਇਆ। ਨਹੀਂ, ਇਹ ਕਰਮ ਲਿਖਣ ਵਾਲਾ ਵੀ ਪਾਤਸ਼ਾਹ ਹੈ, ਚੰਗੇ ਕਰਮ ਵੀ ਉਹੀ ਲਿਖਦਾ ਹੈ, ਲਿਖਾਰੀ ਉਹ ਹੈ, ਲਿਖਣ ਵਾਲਾ ਲਿਖਾਰੀ ਸਾਡਾ ਗੁਰੂ ਸਾਡੀ ਸਤਿਗੁਰ ਹੈ, ਜਿਹਦੀ ਕਲਮ ਇੱਥੇ ਵੀ ਚੱਲਦੀ ਹੈ ਤੇ ਦਰਗਾਹ ਵਿੱਚ ਵੀ ਚੱਲਦੀ ਹੈ। ਮਾਫ ਕਰਿਓ, ਕਈ ਵਾਰੀ ਮੇਰੇ ਵਰਗਿਆਂ ਨੂੰ ਮੰਗਣਾ ਨਹੀਂ ਆਉਂਦਾ ਗੁਰੂ ਤੋਂ। ਗੁਰੂ ਨੂੰ ਅਸੀਂ ਐਂ ਕਹਿ ਸਕਦੇ, ਸੱਚੇ ਪਾਤਸ਼ਾਹ ਜੇ ਮੇਰੀ ਕਿਸਮਤ ਵਿੱਚ ਨਹੀਂ ਹੈ ਤੁਸੀਂ ਆਪਦੀ ਕਮਾਈ ਚੋਂ ਦੇ ਦਿਓ, ਜੇ ਮੇਰੀ ਓਡੀ ਮੇਰੀ ਨਹੀਂ ਕੀਤੀ ਹੋਈ ਬੰਦਗੀ ਭਾਂਡੇ ਖਾਲੀ ਹੈ ਤੇ ਤੁਸੀਂ ਮੇਰੀ ਇਸ ਭਾਂਡੇ ਚ ਬੰਦਗੀ ਦੀ ਦਾਤ ਪਾ ਦਿਓ, ਸੇਵਾ ਦੀ ਦਾਤ ਪਾ ਦਿਓ, ਸਤਸੰਗ ਦੀ ਦਾਤ ਪਾ ਦਿਓ, ਭਾਂਡਾ ਮੇਰਾ ਭਰ ਦਿਓ, ਰੂਹਾਨੀ ਦੇ ਪਦਾਰਥ ਮੈਨੂੰ ਬਖਸ਼ੋ, ਸਬਰ ਸੰਤੋਖ ਦਇਆ ਵਾਲਾ ਜੀਵਨ ਬਖਸ਼ਿਸ਼ ਕਰੋ ਤੇ ਹਰ ਪਲ ਹਰ ਸਮਾਂ ਹਰ ਘੜੀ ਮੈਂ ਤੇਰਾ ਨਾਮ ਜਪਦਾ ਰਹਾਂ। ਸਵਾਸ ਸਵਾਸ ਹਰੀ ਨਾਮ ਲੈ ਬਿਰਥਾ ਜਾਏ ਨਾ ਕੋਏ, ਕਿਆ ਜਾਣੇ ਸਵਾਸ ਕਾ ਆਵਨ ਹੋ ਨਾ ਹੋਏ। ਭਗਤ ਕਬੀਰ ਸਾਹਿਬ ਕਹਿੰਦੇ ਗੁਰੂ ਦੀ ਬਾਣੀ ਦਾ ਆਪਣੇ ਗੁਰੂ ਦਾ ਸ਼ਬਦ ਸਵਾਸ ਸਵਾਸ ਅਰਾਧਨਾ ਚਾਹੀਦਾ, ਧਿਆਉਣਾ ਚਾਹੀਦਾ। ਕਲਯੁਗੀ ਜੀਵ ਹਾਂ, ਮਾਤ ਲੋਕ ਤੇ ਆਏ ਆ, ਜਾਣਾ ਵੀ ਹੈ, ਕੀ ਪਤਾ ਕਦੋਂ ਭੌਰ ਨੇ ਉਡਾਰੀ ਲਾ ਜਾਣੀ ਹੈ, ਚਲੇ ਜਾਣਾ ਹੈ। ਇਸ ਕਰਕੇ ਉੱਠਦੇ ਬਹਿੰਦੇ ਗੁਰੂ ਨੂੰ ਯਾਦ ਕਰੋ, ਉਹਦਾ ਸਿਮਰਨ ਕਰੋ, ਧਿਆਉਂਦੇ ਰਹੋ, ਗੁਰੂ ਸਾਹਿਬ ਕਿਰਪਾ ਕਰਦਾ ਹੈ। ਹੁਣ ਸਾਡੇ ਸਤਿਗੁਰ ਗੁਰੂ ਨਾਨਕ ਮਹਾਰਾਜ ਉਹ ਜਿਹੜੇ ਬੰਦੇ ਹੈ, ਖੁਦਾ ਦੇ ਬੰਦੇ ਹੈ, ਰੱਬ ਦੇ ਬੰਦੇ ਹੈ, ਮਨੁੱਖ ਬਣਾ ਕੇ ਇਨਸਾਨ ਬਣਾ ਕੇ ਭੇਜਿਆ ਹੈ, ਪਰ ਉਹ ਮਨਾਂ ਦੇ ਵਿੱਚ ਖੋਟ ਹੈ। ਜੇ ਗੁਰੂ ਨੇ ਹੁਣ ਕਿਰਪਾ ਕਰਤੀ, ਭਾਂਡਾ ਭਰਤਾ ਹੈ, ਬੰਦਗੀ ਦੀ ਦਾਤ ਪਾਤੀ ਹੈ, ਉਹ ਤੋਂ ਜੇ ਸਾਂਭੀ ਨਾ ਜਾਵੇ। ਹੁਣ ਭਜਨੀਕ ਪੁਰਸ਼ ਨਾਮ ਜਪਣ ਵਾਲੇ ਜੋ ਰੱਬ ਦੇ ਪਿਆਰੇ ਸੰਤ ਰਿਸ਼ੀ ਮੁਨੀ ਮਹਾਤਮਾ ਹੁੰਦੇ ਹਨ, ਉਹ ਤਾਂ ਫਿਰ ਆਪਣਾ ਆਪ ਦਾ ਚਾਹੇ ਵਿਕਦਾ ਜਾਵੇ, ਨੁਕਸਾਨ ਹੋ ਜਾਵੇ, ਪਰ ਉਸ ਖਸਮ ਨੂੰ ਉਸ ਪਰਬ ਨੂੰ ਅਰਦਾਸ ਕਰਕੇ ਲੋਕਾਈ ਦਾ ਭਲਾ ਕਰਦੇ ਹੈ ਵੀ ਇਹਨਾਂ ਦਾ ਭਲਾ ਕਰੋ, ਇਹ ਇਸ ਪਾਵਨ ਸਥਾਨ ਤੇ ਆਇਆ, ਗੁਰੂ ਦੀ ਸ਼ਰਨ ਤੱਕੀ ਹੈ, ਇਹ ਗੁਰੂ ਸਾਹਿਬ ਦੀ ਕਿਰਪਾ ਦਾ ਪਾਤਰ ਬਣ ਕੇ ਜਾਵੇ, ਇਹਨੂੰ ਜੋ ਮੰਗਦਾ ਮਿਲ ਜਾਵੇ। ਇਹੋ ਜਿਹੇ ਭਜਨੀਕ ਪੁਰਸ਼ ਹੁੰਦੇ ਆ, ਪਰ ਕਈ ਹੰਕਾਰੀ ਵੀ ਹੁੰਦੇ ਹਨ। ਹੁਣ ਉਹ ਹਸਨ ਅਬਦਾਲ ਦੇ ਵਿੱਚ ਗੁਰੂ ਨਾਨਕ ਮਹਾਰਾਜ ਪਹੁੰਚੇ ਆ, ਜੋ ਕੱਲ ਇਤਿਹਾਸ ਰੰਭਿਆ ਸੀਗਾ, ਉੱਥੇ ਮਹਾਰਾਜ ਪਹੁੰਚੇ ਆ, ਪਹਾੜੀ ਇਲਾਕਾ ਹੈ, ਤੇ ਮਹਾਰਾਜ ਕਹਿੰਦੇ ਮਰਦਾਨਿਆਂ ਰਵਾਬ ਵਜਾ ਬਾਣੀ ਆਈ ਹੈ। ਉਹ ਕਹਿੰਦਾ ਮੈਥੋਂ ਨੀ ਰਵਾਬ ਵੱਜਦੀ, ਮੇਰਾ ਜਿਹੜਾ ਜੀਭ ਹੈ ਤਾਲੂਏ ਲੱਗ ਰਹੀ ਹੈ, ਪਹਿਲਾਂ ਪਾਣੀ ਪਿਆਓ, ਜਲ ਛਕਾਓ, ਫਿਰ ਮੈਂ ਰਵਾਬ ਵਜਾਊਂਗਾ। ਗੁਰੂ ਸਾਹਿਬ ਕਹਿੰਦੇ ਮਿਲ ਜੂਗਾ ਸਾਰਾ ਕੁਝ, ਸਾਰਾ ਕੁਝ ਮਿਲੂਗਾ ਤੈਨੂੰ, ਮੈਂ ਪਿਆਸਾ ਨਹੀਂ ਮਰਨ ਦਿੰਦਾ, ਭੁੱਖਾ ਨਹੀਂ ਮਰਨ ਦਿੰਦਾ, ਸਬਰ ਸੰਤੋਖ ਰੱਖਿਆ ਕਰ, ਤੇਰੇ ਤੇ ਗੁਰੂ ਸਾਹਿਬ ਕਿਰਪਾ ਕਰਨਗੇ। ਉਹ ਕਹਿੰਦਾ ਮਹਾਰਾਜ ਜਦੋਂ ਸਬਰ ਸੰਤੋਖ ਹੀ ਹਿੱਲ ਜਾਣ ਫਿਰ ਕੀ ਕਰੀਏ, ਤੁਸੀਂ ਆਪੇ ਹੀ ਕਿਰਪਾ ਕਰ ਰਹੇ ਹੋ, ਜਾਂ ਤਾਂ ਆਪਦੇ ਜੈਡ ਬਣਾ ਲਓ, ਤੁਹਾਨੂੰ ਤਾਂ ਕੁਛ ਵਿਆਕੁਲ ਨਹੀਂ ਹੁੰਦਾ ਹੈ, ਨਾ ਭੁੱਖ ਨਾ ਦੁੱਖ ਨਾ ਖੁਸ਼ੀਆਂ ਨਾ ਗਮੀਆਂ ਨਾ ਦੁੱਖਾਂ ਨਾ ਪਿਆਸ ਆ, ਤੁਸੀਂ ਸਮਦ੍ਰਿਸ਼ਟੀ ਹੋ, ਜਾਂ ਤਾਂ ਸਾਨੂੰ ਜੈਡ ਕਰੋ, ਉਹ ਜੇ ਬਣਾਓ, ਨਹੀਂ ਫਿਰ ਬਈ ਮੈਂ ਤਾਂ ਚੱਲਿਆ, ਫਿਰ ਛੁੱਟੀ ਹੈ। ਸੋ ਜਿਹੜੀ ਵੀ ਗੱਲਬਾਤ ਕਰਦਾ ਹੁੰਦਾ ਸੀਗਾ ਮਰਦਾਨਾ ਹੀ ਗੁਰੂ ਨਾਲ ਵਚਨ ਬਿਲਾਸ ਕਰਦਾ ਹੁੰਦਾ, ਤੇ ਦੁੱਖ ਵੀ ਫਿਰ ਇਹੀ ਭੋਗਦਾ ਹੁੰਦਾ, ਜਿਵੇਂ ਕੌਡੇ ਰਾਕਸ਼ ਦੇ ਕੜਾਹੇ ਵਿੱਚ ਪਾਉਣ ਲੱਗਿਆ ਸੀ, ਕੌਡਾ ਰਾਕਸ਼ ਉੱਥੋਂ ਬਚਾ ਕੇ ਲਿਆਂਦਾ ਮਰਦਾਨੇ ਨੂੰ, ਖਤਮ ਹੋ ਜਾਣਾ ਸੀ, ਆ ਗੁਰੂ ਸਾਹਿਬ ਤਾਂ ਬਚਾਉਂਦੇ ਹੀ ਰਹੇ ਹੈ। ਜਿਹੜਾ ਸਿੱਖ ਆ ਚਾਹੇ ਮਾਰਗ ਤੋਂ ਭਟਕ ਜਾਵੇ, ਗਲਤ ਰਾਹ ਚੁਣ ਜਾਵੇ, ਗਲਤ ਬੰਦਿਆਂ 'ਚ ਬੈਠੇ, ਗਲਤ ਸੰਗਤ ਦਾ ਸ਼ਿਕਾਰ ਹੋ ਜਾਵੇ, ਗੁਰੂ ਦਾ ਕਾਰਜ ਹੈ ਬਚਾਉਣਾ।
ਵੀ ਮੇਰਾ ਸਿੱਖ ਹੈ ਉਹ ਮੰਜ਼ਿਲ ਤੋਂ ਭਟਕ ਗਿਆ। ਹੁਣ ਮੰਜ਼ਿਲਾਂ ਤਾਂ ਦਰਬਾਰ ਸਿੰਘਾਂ 'ਚ ਚੱਲ ਪਏ ਤੇਰੇ ਫਰਮਾਨ ਉੱਤੇ। ਜਿਹੜੇ ਸਿੱਖਾਂ ਨੇ ਗੁਰੂ ਦੇ ਬਚਨ ਮੰਨੇ ਆ ਮੰਜ਼ਿਲਾਂ ਵੀ ਉਹੀ ਸਰ ਕਰਦੇ ਆ ਤੇ ਅਹੁਦੇ ਵੀ ਉਹਨਾਂ ਨੂੰ ਹੀ ਬਖਸ਼ਿਸ਼ ਹੁੰਦੇ ਆ। ਇਹ ਨਹੀਂ ਹੈ ਆਪਾਂ ਕਿਸੇ ਦੇ ਅਹੁਦੇ ਹਥਿਆਲਾਂਗੇ ਵੀ ਉਹਨੂੰ ਅਹੁਦਾ ਮਿਲ ਗਿਆ ਤੇ ਅਹੁਦਾ ਹਥਿਆਲ ਗਏ। ਸਾਨੂੰ ਮਿਲਣਾ ਚਾਹੀਦਾ ਸੀ ਉਹਨੂੰ ਕਿਉਂ ਮਿਲਿਆ, ਇਹ ਗੱਲ ਨਹੀਂ ਹੈ। ਜਿਹੜਾ ਗੁਰੂ ਦੀਆਂ ਨਜ਼ਰਾਂ 'ਚ ਪਾਸ ਹੈ ਤੇ ਗੁਰੂ ਸਾਹਿਬ ਉਹ ਤੇ ਅਪਾਰ ਬਖਸ਼ਿਸ਼ ਕਿਰਪਾ ਕਰਦੇ ਆ, ਕਹਿੰਦੇ ਮਰਦਾਨਿਆਂ ਘਬਰਾਉਣਾ ਜਲ ਮਿਲੂਗਾ। ਉਹ ਪਹਾੜੀ ਦੇ ਉੱਪਰ ਇੱਕ ਫਕੀਰ ਰਹਿੰਦਾ ਬਲੀ ਕੰਧਾਰੀ, ਬੰਦਗੀ ਤਾਂ ਕੀਤੀ ਉਹਨੇ ਰੱਬ ਦੀ ਅੱਲਾ ਦੀ ਖੁਦਾ ਦੀ, ਪਰ ਬੰਦਗੀ ਕਰਕੇ ਉਹਦੇ ਮਨ ਦੇ ਵਿੱਚ ਹੰਕਾਰ ਉਤਪੰਨ ਹੋ ਗਿਆ ਏ। ਉਹਨੇ ਪਤਾ ਨਹੀਂ ਕਿਸ ਤਰ੍ਹਾਂ ਝਾਰੀ ਆ ਉੱਪਰ ਪਾਣੀ ਦੇ ਆਪਣਾ ਉਹਨੇ ਰੋਕਿਆ ਹੋਇਆ, ਝਰਨਾ ਵਗਦਾ ਸੀ ਉਹਨੇ ਥੱਲੇ ਪਾਣੀ ਆਉਂਦਾ, ਇੱਟਾਂ ਉੱਟਾਂ ਲਾ ਕੇ ਪੱਥਰ ਪੁੱਥਰ ਲਾ ਕੇ ਬੜੇ ਬਿਉਂਤ ਬੰਦੀ ਦੇ ਨਾਲ ਉਹਨੇ ਪਾਣੀ ਰੋਕਿਆ ਹੋਇਆ, ਤੂੰ ਉੱਪਰ ਜਾਵੜਾ ਹੈ ਤਾਂ ਉਹਦੇ ਅੰਦਰੋਂ ਹੰਕਾਰ ਦੀ ਬੋ ਆਉਂਦੀ ਹੈ, ਹੰਕਾਰ ਤੈਨੂੰ ਬੋਲੂਗਾ, ਪਰ ਤੂੰ ਕਹੀ ਵੀ ਮੈਂ ਵੀ ਮੁਸਲਮਾਨ ਹਾਂ ਤੇ ਉਹ ਵੀ ਮੁਸਲਮਾਨ ਆ, ਸਾਡਾ ਨਾਂ ਨਾ ਲੈ ਦੀ ਕਿ ਮੈਂ ਨਾਨਕ ਨਿਰੰਕਾਰ ਦਾ, ਨਾਨਕ ਮੇਰੇ ਗੁਰੂ ਹੈ। ਜੇ ਤੂੰ ਸਾਡਾ ਨਾਂ ਲੈ ਤਾਂ ਉਹਨੇ ਤੈਨੂੰ ਤਬਕਾ ਪਾਣੀ ਵੀ ਨਹੀਂ ਦੇਣਾ ਹੈ, ਪਹਿਲਾਂ ਨਿਮਰਤਾ ਦੇ ਨਾਲ ਬੋਲੀ, ਉਹ ਜੋ ਸੁਣੂਗਾ ਉਹ ਜੋ ਕਹੂਗਾ ਤੈਨੂੰ ਸੁਣਨਾ ਪੈਣਾ, ਚਾਹੇ ਉਹ ਅਪ ਸ਼ਬਦ ਬੋਲੇ ਚਾਹੇ ਕੁਝ ਵੀ ਕਹੇ ਤੈਨੂੰ ਉਹ ਸੁਣਨਾ ਪੈਣਾ ਏ। ਤੂੰ ਬਸ ਨਿਮਰਤਾ ਰੱਖਣੀ ਹੈ ਹਿਰਦੇ ਦੇ ਵਿੱਚ, ਤੂੰ ਬੋਲ ਕਬੋਲ ਨਹੀਂ ਬੋਲਣਾ। ਜੇ ਕੋਈ ਤੁਹਾਨੂੰ ਮੰਦਾ ਬੋਲਦਾ ਹੈ ਜੇ ਤੁਸੀਂ ਉਹਨੂੰ ਉਹੋ ਜਿਹਾ ਬੋਲੋਗੇ ਫਿਰ ਤੁਹਾਡੇ ਤੇ ਉਹ 'ਚ ਕੀ ਫਰਕ ਰਹਿ ਗਿਆ। ਗੁਰੂ ਦੇ ਸਿੱਖ ਤੇ ਜਿਹੜਾ ਇਹੋ ਜਿਹੇ ਬੋਲ ਕਬੋਲ ਬੋਲਦਾ ਏ ਉਹਦੇ ਵਿੱਚ ਕੀ ਫਰਕ ਰਹਿ ਗਿਆ ਹੈ। ਜਿਹੜੇ ਸਬਰ ਸੰਤੋਖ ਵਾਲੇ ਹੁੰਦੇ ਉਹ ਕਹਿਣਗੇ ਮਹਾਰਾਜ ਸੱਚੇ ਪਾਤਸ਼ਾਹ ਇਹ ਬੋਲ ਤਾਂ ਮੈਨੂੰ ਰਿਹਾ ਹੈ ਨਾ, ਇਹਦੀ ਤਾਕਤ ਨਹੀਂ ਹੈ, ਇਹ ਤਾਂ ਤੂੰ ਬੁਲਾ ਰਿਹਾ, ਤੁਸੀਂ ਕਿਰਪਾ ਕਰ ਰਹੇ ਹੋ। ਜੇ ਇਹਦਾ ਮਨ ਕੰਟਰੋਲ ਦੇ ਵਿੱਚ ਹੁੰਦਾ, ਬੁੱਧੀ ਦੇ ਕੰਟਰੋਲ ਹੁੰਦਾ ਸੱਚੇ ਪਾਤਸ਼ਾਹ, ਫਿਰ ਇਹ ਇਹੋ ਜਿਹੀ ਅਪ ਸ਼ਬਦ ਬੋਲਦਾ ਹੀ ਨਾ, ਇਹ ਨਾ ਇਹਦੇ ਬੋਲਾਂ ਦੇ ਵਿੱਚੋਂ ਮੋਤੀ ਕਰਦੇ, ਇਹ ਤਾਂ ਐਂ ਬੋਲਦਾ ਦੂਜੇ ਦੇ ਹਿਰਦਾਂ ਨੂੰ ਹਿਰਦੇ ਵਿੱਚ ਰਸ ਜਾਂਦਾ। ਹੁਣ ਅਸੀਂ ਬੋਲਦੇ ਹਾਂ ਤੁਸੀਂ ਸੁਣਦੇ ਹੋ, ਜੋ ਅਸੀਂ ਬੋਲਾਂਗੇ ਤੁਹਾਡੇ ਕੰਨਾਂ 'ਚ ਆਵਾਜ਼ ਪੈਣੀ ਹੈ। ਜੇ ਅਸੀਂ ਵੀ ਗਲਤ ਬੋਲਾਂਗੇ ਜਾਂ ਐਂ ਕਹਾਂ ਜਾਂ ਕੋਈ ਗੁਰਬਾਣੀ ਤੁਕ ਜਾਂ ਸ਼ਬਦ, ਅਗਲਾ ਕਹੂਗਾ ਭਾਈ ਨੇ ਐਂ ਬੋਲਦਾ, ਇਹ ਐਂ ਨਹੀਂ ਸੀ ਐਂ ਹੈ, ਜੋ ਪੜ੍ਹਿਆ ਲਿਖਿਆ ਹੋਊਗਾ ਜਿਹਨੇ ਬਾਣੀ ਪੜ੍ਹੀ ਹੈ ਤੇ ਸੁਣੀ ਹੈ। ਇਸ ਕਰਕੇ ਬੋਲਣਾ ਵੀ ਤੋਲ ਕੇ ਬੋਲੋ, ਜਿਹੜਾ ਵੀ ਸ਼ਬਦ ਬੋਲਣਾ ਹੈ। ਮਹਾਰਾਜ ਕਹਿੰਦੇ ਤੈਨੂੰ ਬੋਲ ਕਬੋਲ ਬੋਲੂਗਾ ਪਰ ਤੂੰ ਕੁਝ ਨਹੀਂ ਬੋਲਣਾ, ਤੂੰ ਹੱਥ ਜੋੜ ਕੇ ਉਹ ਤੋਂ ਪਾਣੀ ਮੰਗਣਾ ਹੈ, ਆਪਦੇ ਪਿਆਸ ਬੁਝਾ ਕੇ ਤ੍ਰਿਪਤ ਹੋ ਕੇ ਵਾਪਸ ਸਾਡੇ ਕੋਲ ਆ ਜੀ। ਹੁਣ ਗੁਰੂ ਨਾਨਕ ਮਹਾਰਾਜ ਸਮਝਾ ਕੇ ਤੋਰਦੇ ਹੈ, ਮੀਰ ਮਰਦਾਨਾ ਪਹਾੜੀ ਦੇ ਉੱਪਰ ਜਾਂਦਾ ਹੈ, ਬਲੀ ਕਧਾਰੀ ਬੈਠਾ ਹੁੰਦਾ ਹੈ, ਇੱਕ ਹੱਥ ਜੋੜ ਕੇ ਅਰਜ ਕਰਦਾ ਹੈ ਵੀ ਤੇਰੇ ਦਰ ਤੇ ਇੱਕ ਮੈਂ ਮੁਸਲਮਾਨ ਮੀਰ ਖੜਾ ਹਾਂ, ਮਰਦਾਨਾ ਮੇਰਾ ਨਾਂ ਹੈ, ਮੈਨੂੰ ਤੂੰ ਜਲ ਛਕਾ ਦੇ ਪਾਣੀ ਪਿਆ ਦੇ। ਉਹ ਸਮੇਂ ਦੀ ਬਾਤ ਹੈ, ਮੇਰੇ ਸਾਥੀ ਹਰਦੇਵ ਸਿੰਘ ਦਵਾਨਾ, ਸਰੰਗੀ ਮਾਸਟਰ ਮਨਜੀਤ ਸਿੰਘ ਦੱਦਾਹੂਰ, ਔਰ ਸਾਥੀ ਓਂਕਾਰ ਸਿੰਘ ਕੰਗ ਨਵਾਂ ਸ਼ਹਿਰ ਵਾਲੇ ਬਿਆਨ।

0: ਤੇ ਦਰਵੇਸ਼ ਖੜਾ ਪਾਣੀ ਪਿਆ ਦੇ ਵਲੀ ਕੰਧਾਰੀ ਅਰਜਾਂ ਕਰਦਾ ਹੈ, ਗੁਜ਼ਾਰਿਸ਼ ਕਰਦਾ ਹੈ ਕਿ ਮੈਨੂੰ ਜਲ ਛਕਾਓ, ਤੁਸੀਂ ਫਕੀਰ ਹੋ। ਫੇ ਫਕਰਾਂ ਤੇ ਸੰਸਾਰੀਆਂ ਦਾ ਵੱਖੋ ਵੱਖਰਾ ਜੀਵਨ ਪੰਧ ਹੋਵੇ, ਨਹੀਂ ਆਪਣੇ ਭੇਦ ਨੂੰ ਖੋਲ ਦੇ ਜੋ ਦਿਲ ਦਾ ਰਾਜ ਬੁਲੰਦ ਹੋਵੇ। ਲੰਘ ਦੀਨ ਮਜ਼ਬ ਦੀ ਹੱਦ ਜਾਂਦੇ ਜਿਨ੍ਹਾਂ ਕਰਿਆ ਨਬਜ਼ ਨੂੰ ਬੰਦ ਹੋਵੇ, ਹੋ ਜਾਣ ਅਤੀਤ ਉਹ ਦਰਬਾਰ ਸਿੰਘ ਜਨ ਮਾਣਿਆ ਪਰਮਾ ਆਨੰਦ ਹੋਵੇ। ਇੱਕ ਸੰਸਾਰੀ ਜੀਵ ਹੋਵੇ, ਇੱਕ ਰੱਬ ਦਾ ਪਿਆਰਾ ਹੋਵੇ। ਗੁਰਮੁਖ ਤੇ ਮਨਮੁਖ ਦੋਵਾਂ ਦੇ ਵਿੱਚ ਜ਼ਮੀਨ ਅਸਮਾਨ ਜਿੰਨਾ ਫਰਕ ਹੁੰਦਾ ਹੈ। ਗੁਰੂ ਦਾ ਪਿਆਰਾ ਗੁਰਮੁਖ ਤੇ ਮਨਮੁਖ, ਸੈਂਕੜੇ ਮਨਮੁਖ ਇਕੱਠੇ ਹੋ ਜਾਣ, ਸੌ ਦਾ ਸੈਂਕੜਾ ਹੁੰਦਾ ਇੱਕ, ਸੈਂਕੜੇ ਮਨਮੁਖ ਇਕੱਠੇ ਹੋ ਜਾਣ ਗਲਤ ਕਾਰਜ ਕਰਨ ਵਾਲੇ, ਤੇ ਇੱਕ ਗੁਰੂ ਦਾ ਪਿਆਰਾ ਗੁਰਮੁਖ ਗੁਰੂ ਦੇ ਦਰ ਤੇ ਜਾਂਦਾ ਹੈ ਰੋਜ਼, ਉਹਦਾ ਉਹੋ ਜਿਹਾ ਨੇਮ ਬਣਿਆ ਹੋਇਆ ਹੈ। ਉਹ ਕਹਿੰਦੇ ਵੀ ਇਹਨੂੰ ਉੱਥੋਂ ਹਟਾਓ, ਤੋੜੋ, ਵਧੀਆ ਕੱਪੜੇ ਪਾ ਕੇ, ਤੇ ਗੁਰੂ ਦੇ ਦਰ ਤੇ ਰੋਜ਼ ਜਾਂਦਾ, ਮਿਲਦਾ ਪਤਾ ਨਹੀਂ ਕੀ, ਇਹਨੂੰ ਆਪਦੀ ਜਮਾਤ ਵਿੱਚ ਰਲਾਓ, ਆਪਾਂ ਜਾਦੇ ਹਾਂ, ਉਹ ਇਕੱਲਾ ਹੈ। ਸੈਂਕੜੇ ਮਨਮੁਖ ਰਲ ਜਾਣ, ਇੱਕ ਗੁਰਮੁਖ ਦਾ ਮਨ ਨਹੀਂ ਪੱਟ ਸਕਦੇ। ਜਦੋਂ ਗੁਰੂ ਦਾ ਨੂਰੀ ਰੰਗ ਚੜ ਗਿਆ, ਗੁਰੂ ਦਾ ਨੂਰੀ ਮਜੀਠੀਆ ਰੰਗ ਹੈ, ਪਹਿਲੀ ਗੱਲ ਤਾਂ ਚੜ੍ਹਦਾ ਨਹੀਂ ਹੈ, ਹੋਰ ਰੰਗ ਚੜ੍ਹ ਜਾਂਦੇ ਆ ਖਾਕੀ ਸਾਰੇ ਫਿੱਕੇ ਰੰਗ, ਨੂਰੀ ਰੰਗ ਨਹੀਂ ਚੜ੍ਹਦਾ ਹੈ ਗੁਰੂ ਵੱਲ, ਜੇ ਚੜ੍ਹਦੇ ਫਿਰ ਉਤਰਦਾ ਨਹੀਂ ਹੈ। ਫਿਰ ਕਹਿੰਦੇ ਤੇਰੇ ਪ੍ਰੇਮ ਦੀਵਾਨੇ ਕੀਤੇ ਦੁਨੀਆ ਕਾਫਰ ਕਹਿੰਦੀ ਹੈ, ਫਿਰ ਤਾਂ ਉਹ ਝੱਲਾ ਹੋ ਜਾਂਦਾ ਗੁਰੂ ਦੇ ਇਸ਼ਕ ਪ੍ਰੇਮ ਦੇ ਵਿੱਚ, ਉਹਨੂੰ ਕੁਝ ਨਹੀਂ ਦਿਸਦਾ ਹੈ। ਘਰਦੇ ਕਹਿਣਗੇ ਆਹ ਕੰਮ ਕਰਦੇ, ਆਹ ਕੰਮ ਕਰਦੇ, ਆਹ ਲੈਣ ਕਹਿਣਗੇ ਆਪੇ ਹੀ ਕਰੀ ਚੱਲੋ, ਮੈਂ ਤਾਂ ਗੁਰੂ ਦੇ ਦੱਤ ਜਾਣਾ, ਮੇਰਾ ਉਹ ਸਮਾਂ ਨਾ ਖੁੰਝ ਜਾਵੇ। ਸੈਂਕੜੇ ਮਨਮੁਖ ਰਲ ਕੇ ਇੱਕ ਗੁਰਮੁਖ ਦਾ ਮਨ ਨਹੀਂ ਪੜ ਸਕਦੇ। ਇੱਕ ਗੁਰਮੁਖ ਗੁਰੂ ਵਾਲਾ, ਗੁਰੂ ਦਾ ਪਿਆਰਾ, ਜਿਹਦੇ ਉੱਪਰ ਗੁਰੂ ਸਾਹਿਬ ਦੀ ਪਾਰ ਬਖਸ਼ ਕਿਰਪਾ ਹੈ, ਉਹ ਕਈ ਮਨਮੁੱਖਾਂ ਨੂੰ ਪ੍ਰਮਾਣ ਦੇ ਕੇ, ਗੁਰੂ ਦਾ ਇਤਿਹਾਸ ਸੁਣਾ ਕੇ, ਸਾਖੀਆਂ ਸੁਣਾ ਕੇ, ਬਾਣੀ ਬਾਰੇ ਦੱਸ ਕੇ, ਉਹਨਾਂ ਦਾ ਉਧਰੋਂ ਮੂੰਹ ਮੋੜ ਕੇ ਗੁਰੂ ਵਾਲੇ ਪਾਸੇ ਲਿਆ ਸਕਦਾ। ਗੁਰਮੁਖ ਭਜਨੀਕ ਪੁਰਸ਼ ਦੇ ਉੱਪਰ ਗੁਰੂ ਸਾਹਿਬ ਦੀ ਅਪਾਰ ਬਖਸ਼ ਕਿਰਪਾ ਹੁੰਦੀ ਹੈ, ਉਹ 'ਚ ਤਾਂ ਵਾਸ਼ਨਾ ਆਊਗੀ, ਮਹਿਕਾਂ ਆਉਣਗੀਆਂ, ਜਿਹੜੇ ਆਦਿ ਨਸ਼ੇ ਕਰਦੇ ਜਾਂ ਹੋਰ, ਉਹਨਾਂ 'ਚ ਉਹੋ ਜਿਹੀ ਵਾਸ਼ਨਾ ਆਊਗੀ, ਬਦਬੂ ਆਊਗੀ। ਤੇ ਜਿਹੜਾ ਗੁਰੂ ਦਾ ਪਿਆਰਾ ਹੋਊਗਾ, ਉਹ ਤਾਂ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਉਹ ਤਾਂ ਮਿੱਠਾ, ਜਿਹੜੇ ਗੁਰੂ ਦੇ ਸਿੱਖ ਹਨ ਉਹ ਤਾਂ ਮਿੱਠਾ ਬੋਲਦੇ ਹੈ, ਕਿਉਂਕਿ ਗੁਰੂ ਨੇ ਕੁੱਟ ਕੁੱਟ ਕੇ ਭਰੇ ਹੁੰਦੇ ਆ ਸੰਸਕਾਰ। ਹੁਣ ਸਾਡੇ ਬੱਚੇ ਆ ਸਾਰਿਆਂ ਦੇ, ਚਾਹੇ ਦਾਦਾ ਦਾਦੀ ਆ, ਨਾਨਾ ਨਾਨੀ ਆ, ਮਾਪੇ ਆ, ਮਾਤਾ ਪਿਤਾ, ਬੱਚਿਆਂ ਦੇ ਵਿੱਚ ਚੰਗੇ ਗੁਣ ਭਰਦੇ ਆ ਵੀ ਐਂ ਮਿਲਣਾ, ਐਂ ਫਤਿਹ ਬੁਲਾਉਣੀ ਆ, ਮੱਥਾ ਟੇਕਣਾ ਹੈ, ਸਤਿਕਾਰ ਕਰਨਾ, ਬੋਲੀ ਤੋਂ ਪਤਾ ਲੱਗਦਾ ਵੀ ਫਲਾਣਿਆਂ ਦਾ ਬੱਚਾ ਹੈ। ਇਹਦੇ ਵਿੱਚ ਸੰਸਕਾਰ ਮਾਪਿਆਂ ਨੇ ਘੁੱਟ ਘੁੱਟ ਕੇ ਭਰੇ ਹੋਏ ਆ ਵੀ ਬੋਲੀ ਤੋਂ ਪਤਾ ਲੱਗ ਜਾਂਦਾ, ਦਿਉੜੀ ਉਹ ਭਾਗ ਪਤਾ ਲੱਗਦਾ। ਜੇਕਰ ਜੇਕਰ ਜਾਈਏ ਨਾ, ਜਿਹਦਾ ਮੱਥੇ 'ਤੇ ਤਿਉੜੀ ਪਾ ਲਵੇ ਫਿਰ ਤਾਂ ਪਾਣੀ ਤੋਂ ਬਿਨਾਂ ਹੀ ਮੁੜਨਾ ਪੈਂਦਾ। ਤੇ ਜੇ ਆਓ ਭਗਤ ਕਰੇ, ਆਓ ਜੀ ਸਾਡੇ ਘਰੇ, ਤੁਸੀਂ ਆਏ ਹੋ, ਪ੍ਰਾਹੁਣੇ ਆਏ ਹੋ, ਬੈਠੋ, ਫਿਰ ਸਾਰਾ ਕੁਛ ਛਕਾ ਕੇ ਨਾਲੇ ਸੀਸਾਂ ਦਾ ਪਾਤਰ ਬਣਦਾ ਵੀ ਭਾਈ ਅਸੀਂ ਤਾਰੀਫ ਕਰਦੇ ਵੀ ਬੜਾ ਵਧੀਆ ਭੋਜਨ ਪਦਾਰਥ ਤਿਆਰ ਕੀਤੇ ਬਣਾਏ ਹੈ। ਤੇ ਨਹੀਂ ਤਾਂ ਅਲਾ ਮੱਥੇ 'ਤੇ ਤਿਉੜੀ ਪਾ ਲੂਗਾ ਜਾਂ ਫੋਨ ਹੀ ਨਹੀਂ ਚੱਕੂਗਾ, ਦਰਵਾਜ਼ਾ ਨਹੀਂ ਖੁੱਲੂਗਾ, ਉਵੇਂ ਮੁੜਨਾ ਪੈਂਦਾ ਹੈ। ਪਰ ਉਹ ਅੰਦਰ ਕਿਣਕਾ ਹੁੰਦਾ ਗੁਰੂ ਦੀ ਕਿਰਪਾ ਵਾਲਾ। ਇੱਥੇ ਹੁਣ ਸਿਫਤ ਕਰਦਾ ਜਾ ਕੇ, ਪਹਿਲਾਂ ਮੀਰ ਮਰਦਾਨਾ ਵਲੀ ਕੰਧਾਰੀ ਅਹੰਕਾਰੀ ਹੋਏ ਦੀ ਪਹਿਲਾਂ ਸਿਫਤ ਕਰਦਾ, ਗੁਰੂ ਨੇ ਸਮਝਾ ਕੇ ਤੋਰਿਆ ਸੀਗਾ ਵੀ ਪਹਿਲਾਂ ਨਿਮਰਤਾ ਦੇ ਘਰ ਵਿੱਚ ਆ ਕੇ ਉਹਨੂੰ ਮਿੱਠੇ ਮਿੱਠੇ ਸ਼ਬਦ ਬੋਲਣੇ ਹੈ, ਉਹਦੀ ਸਿਫਤ ਕਰਨੀ ਹੈ, ਸਿਫਤ ਕੀਤੀ ਹੈ। ਕਹਿੰਦਾ ਜੀ ਤੁਹਾਡਾ ਬੜੀ ਤੁਹਾਡੀ ਮਹਿਮਾ ਸੁਣੀ ਹੈ ਤੇ ਤੁਸੀਂ ਉਸ ਅੱਲਾ ਖੁਦਾ ਦੇ ਮੁਰਸ਼ਦ ਹੋ, ਪੀਰ ਹੋ, ਵਲੀ ਕੰਧਾਰੀ ਹੋ, ਬਹੁਤ ਨਾਮ ਹੀ ਤੁਹਾਡਾ ਬਲੀ ਹੈ, ਵੈਸੇ ਵੀ ਤੁਸੀਂ ਬਲੀ ਹੋ, ਮੇਰੇ ਤੇ ਕਿਰਪਾ ਕਰੋ, ਮੈਨੂੰ ਪਾਣੀ ਛਕਾ ਦਿਓ, ਪਿਆਸਾ ਹਾਂ ਮੈਂ। ਬਲੀ ਕੰਧਾਰੀ ਕਹਿੰਦਾ ਕਿੱਥੋਂ ਆਇਆ? ਕਹਿੰਦਾ ਆਇਆ ਤਾਂ ਮੈਂ ਬੜੀ ਦੂਰੋਂ ਆਇਆ। ਉਹ ਕਹਿੰਦਾ ਫਿਰ ਚੇਲਾ ਬਣ ਜਾ ਮੇਰਾ, ਤੇਰਾ ਕੋਈ ਗੁਰੂ ਚੇਲਾ ਹੈ? ਗੁਰੂ ਹੈ ਤੇਰਾ, ਤੂੰ ਕਿਹਦਾ ਚੇਲਾ ਹੈ? ਉਹ ਕਹਿੰਦਾ ਗੁਰੂ ਤਾਂ ਮੇਰਾ ਹੈਗਾ ਜੀ, ਮੈਂ ਤੁਹਾਡਾ ਚੇਲਾ ਨਹੀਂ ਬਣ ਸਕਦਾ ਗਿਆ। ਦੇਖੋ ਇਹ ਨਹੀਂ ਹੈ ਬਈ ਮੈਂ ਤੈਨੂੰ ਪਾਣੀ ਪਿਆ ਦੂੰਗਾ, ਮੈਂ ਤੈਨੂੰ ਆਹ ਪਦਾਰਥ ਦੇ ਦੂੰਗਾ, ਮੈਂ ਤੈਨੂੰ ਆਹ ਲਾਲਚ ਦੇ ਦੂੰਗਾ, ਮੈਂ ਤੈਨੂੰ ਧਨ ਦੌਲਤ ਦੇ ਦੂੰਗਾ, ਤੂੰ ਮੇਰਾ ਚੇਲਾ ਬਣ ਜਾ। ਜਿਹੜੇ ਪੱਕੇ ਹੁੰਦੇ ਆ ਗੁਰੂ ਦੇ ਚੇਲੇ, ਗੁਰੂ ਦੇ ਸਿੱਖ, ਉਹ ਨਹੀਂ ਬਦਲਦੇ ਹਨ। ਇਹ ਹੁਣ ਇਹ ਵੀ ਥਾਂ ਥਾਂ ਤੇ ਤੁਰੇ ਫਿਰਦੇ ਵੀ ਅੱਜ ਕਿਤੇ ਕੱਲ ਨੂੰ ਕਿਤੇ, ਹੋਰ ਦਸਾਂ ਪੈ ਗਈਆਂ ਇੱਥੇ ਚਲੇ ਤੁਰੇ ਫਿਰਦੇ ਹਨ ਆਪਦੇ ਗੁਰੂ ਨੂੰ ਛੱਡ ਕੇ। ਕਹਿੰਦਾ ਨਹੀਂ, ਮੇਰਾ ਗੁਰੂ ਹੈਗਾ ਹੈ, ਮੈਂ ਤੁਹਾਡਾ ਚੇਲਾ ਨਹੀਂ ਮੰਨਣਾ। ਤੇਰਾ ਗੁਰੂ ਕੌਣ ਹੈ? ਫਿਰ ਦੱਸਣਾ ਹੀ ਪਿਆ। ਕਹਿੰਦਾ ਝੂਠ ਤਾਂ ਮੈਂ ਹੁਣ ਬੋਲ ਨਹੀਂ ਸਕਦਾ ਗਿਆ, ਪਹਿਲਾਂ ਤਾਂ ਮੈਂ ਇਹਦੀ ਬੜੀ ਸਿਫਤ ਕੀਤੀ ਹੈ, ਪਰ ਹੁਣ ਰਾਹ ਹੀ ਦੂਜੇ ਤੁਰ ਪਿਆ ਏ, ਦੂਜੇ ਰਾਹ ਤੁਰ ਪਿਆ, ਹੁਣ ਦੱਸਣਾ ਹੀ ਪੈਣਾ ਮੈਂ ਕਿਹਦਾ ਚੇਲਾ ਹੈ। ਉਹ ਕਹਿੰਦਾ ਜੀ ਨਾਨਕ ਨਿਰੰਕਾਰ, ਮੈਂ ਉਹਦਾ ਚੇਲਾ ਹੈ। ਜਦੋਂ ਨਾਨਕ ਗੁਰੂ ਸਾਹਿਬ ਦਾ ਨਾਂ ਲਿਆ ਨਾ, ਉਹ ਤਾਂ ਮੱਚ ਗਿਆ, ਸੜ ਗਿਆ। ਕਹਿੰਦਾ ਤੂੰ ਮੁਸਲਮਾਨ ਆ, ਮੈਂ ਮੁਸਲਮਾਨ ਹੈ, ਉਹ ਹਿੰਦੂ ਹੈ ਗੁਰੂ ਨਾਨਕ, ਉਹਦਾ ਤੂੰ ਚੇਲਾ ਹੈ। ਜੇ ਤੈਨੂੰ ਇੰਨੀ ਪਿਆਸ ਆ ਆਪਦੇ ਪੀਰ ਤੋਂ, ਆਪਦੇ ਇਸ਼ਟ ਤੋਂ, ਆਪਦੇ ਗੁਰੂ ਤੋਂ, ਆਪਦੇ ਰੱਬ ਤੋਂ ਪਾਣੀ ਲੈਣਾ, ਮੇਰੇ ਕੋਲ ਪਰਗਾਹ ਤੋਂ ਆਇਆ ਹੈ, ਮੈਂ ਨਹੀਂ ਪਾਣੀ ਦੇਣਾ। ਜੇ ਪਾਣੀ ਲੈਣਾ ਮੇਰਾ ਚੇਲਾ ਹੋ ਜਾ, ਉਹਨੂੰ ਛੱਡ ਦੇ,
1: ਜੇ ਤੂੰ ਉਹਦਾ ਰਹਿਣਾ ਉਹਦਾ ਹੋ ਕੇ ਵਾਨਾ ਫਿਰ ਉਹਨੂੰ ਹੀ ਕਹਿ ਦੇ ਕਰ ਜਾ ਲੈ ਲਾ ਆਪਦੇ ਪੀਰ ਤੋਂ ਪਾਣੀ ਆਪਦੇ ਇਸ਼ਟ ਤੋਂ ਪਾਣੀ ਲੈ ਲਾ ਲੋ ਹੁਣ ਕੌੜੇ ਬੋਲ ਵਲੀ ਕੰਧਾਰੀ ਜਿਵੇਂ ਆਪਣਾ ਮੀਰ ਮਰਦਾ

0: ਇੰਨਾ ਕੁਛ ਕਹਿੰਦੇ ਖਿਮਾਂ ਦੇ ਜਾ ਚੁੱਕਾ, ਬੁਲਾਓ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸੋ ਪਰਮਸਕਾਰਯੋਗ ਸਤਸੰਗ ਜੀ, ਸੰਤ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਬੰਦਨੀ ਕਲਾਂ ਵਾਲਾ ਢਾਡੀ ਜਥਾ, ਜਿਨ੍ਹਾਂ ਨੇ ਢਾਡੀ ਵਾਲਾ ਇਤਿਹਾਸ ਸਾਵੀਆਂ ਸਰਮ ਕਰਾਏ ਨੇ, ਜਥੇ ਨੂੰ ਸਾਗੋ ਚੜ੍ਹਦੀਆਂ ਗੱਲਾਂ ਬਖਸ਼ਣ ਆਪ। ਅੱਜ ਬੀਬੀਆਂ ਦੇ ਸਤਸੰਗ ਨੇ, ਸਮੂਹ ਬੀਬੀਆਂ ਨੂੰ ਜੀ ਆਇਆਂ। ਗੁਰੂ ਕਿਰਪਾ ਕਰੇ ਇਹਨਾਂ ਬੀਬੀਆਂ ਦੇ ਪਰਿਵਾਰਾਂ ਨੂੰ ਸੁੱਖ ਵਰਤਾਉਣ, ਪਰਿਵਾਰਾਂ ਬੀਬੀਆਂ ਨੂੰ ਚੜ੍ਹਦੀਆਂ ਕਲਾ ਬਖਸ਼ਣ। ਸੋ ਜਿਵੇਂ ਬੇਨਤੀ ਕੀਤੀ ਜਾ ਰਹੀ ਹੈ, ਬੱਚਿਆਂ ਦਾ ਕੈਂਪ ਆਰੰਭ ਹੈ, ਆਪ ਜੀ ਨੂੰ ਵੀ ਬੇਨਤੀ ਹੈ ਸਹਿਯੋਗ ਬਖਸ਼ਿਓ। ਔਰ ਬਾਹਰ ਵੀ ਡੋਨੇਸ਼ਨ ਵਾਸਤੇ ਜੋ ਅੱਗ ਲੱਗੀ ਹੋਈ ਉਹਦੇ ਵਾਸਤੇ ਤੁਸੀਂ ਡੋਨੇਸ਼ਨ ਬਾਹਰ ਦੇ ਸਕਦੇ ਜੇ, ਗੁਰਦੁਆਰਾ ਸਾਹਿਬ ਵੀ ਰਸਤਾ ਵਸਦਾ ਲਿਆ ਸਕਦੇ ਜੀ, ਤਾਂ ਕਿ ਉੱਥੋਂ ਦੇ ਲੋਕਾਂ ਨੂੰ ਅਸੀਂ ਪਹੁੰਚਾ ਸਕੀਏ। ਆਪ ਜੀ ਨੂੰ ਬੇਨਤੀ ਹੈ। ਸੋ ਆਓ ਹੁਣ ਸਰਵ ਕਰੀਏ ਬੀਬੀਆਂ ਪਾਸੋਂ ਸੁਖਮਨੀ ਸਾਹਿਬ ਦੇ ਪਾਠ ਨਾਲ ਕੀਰਤਨ ਦੀ ਸੇਵਾ, ਗੁਰੂ ਕੇ ਲੰਗਰਾਂ ਦੀ ਸੇਵਾ ਹੋ ਰਹੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਦਰਸ਼ਨ ਪਿਆਸੀ ਦਿਨ ਸਰਾਤ ਚਿਤਵੋ ਆਏ।

ਹੋਵੇ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝੱਟੀ ਹੈ ਤੁਦ ਦਿੱਠੇ ਸੱਚੇ ਪਾਤਸ਼ਾਹ ਮਨ ਜਨਮ ਜਨਮ ਦੀ ਕੱਟੀ ਹੈ ਫਿਰਤ ਫਿਰਤ ਪ੍ਰਭ ਆਇਆ ਪਰਿਆ।

0: ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਏ ਮਿਟਾਵੋ।
1: ਸਿਮਰੋ ਜਾਸਬ ਸੰਭਰੇ ਕੇ, ਨਾਮ ਜਪਤਾ ਗੰਤ ਅਨੇਕੇ।
0: ਵੇਦ ਪ੍ਰਾਨ ਸਿਮਰ ਸੋਦਾਖਰ, ਕਿਨੇ ਰਾਮ ਨਾਮ ਕੇ ਆਖਰ।
1: ਕਿਨਕਾ ਇਕ ਜਸੀ ਵਸਾਵੇ, ਤਾਕੀ ਮਹਿਮਾ ਗਨੇ ਨਾਵੇ।
0: ਕਾਂਖੀ ਏਕੈ ਦਰਸ ਤਹਾਰੋ, ਨਾਨਕ ਸੰਗ ਮੋਹੇ ਉਧਾਰੋ।
1: ਸੁਖਮਨੀ ਸੁਖ

0: ਸਿਮਰਨ ਦੁਸ਼ਮਣ ਟਰੇ,
1: ਪ੍ਰਭ ਸਿਮਰਤ ਕਛ ਬਿਘਨ ਨ ਲਾਗੈ, ਪ੍ਰਭ ਕੈ ਸਿਮਰਨ ਆਂਦਨ ਜਾਗੈ,
0: ਕੈ ਸਿਮਰਨ ਪਉ ਨ ਵਿਆਪੈ, ਪ੍ਰਭ ਕੈ ਸਿਮਰਨ ਦੁਖ ਨ ਸੰਤਾਪੈ,
1: ਪ੍ਰਭ ਕਾ ਸਿਮਰਨ ਸਾਧ ਕੈ ਸੰਗ, ਸਰਵ ਨਿਧਾਨ ਨਾਨਕ ਹਰ ਰੰਗ,
0: ਸਿਮਰਨ ਰਿਧ ਸਿਧ ਨੋ ਨਿਧ, ਪ੍ਰਭ ਕੈ ਸਿਮਰਨ ਗਿਆਨ।

0: ਪ੍ਰਭ ਜੀ ਬਸੇ ਸਾਧ ਕੀ ਰਸਨਾ ਨਾਨਕ ਜਨ ਕਾ ਦਰਸਨ ਦਸਨਾ ਪ੍ਰਭ ਕੋ ਸਿਮਰੇ ਸੇ ਜਨ ਪਰਵਾਨ ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ
1: ਪ੍ਰਭ ਕੋ ਸਿਮਰੇ ਸੇ ਸਰਵ ਕੇ ਰਾਜੇ
0: ਪ੍ਰਭ ਕੇ ਸਿਮਰੇ ਸੇ ਸੁਖਵਾਸੀ ਪ੍ਰਭ ਕੋ ਸਿਮਰੇ ਸਦਾ ਅਵਨਾਸੀ ਪ੍ਰਭ ਕੋ ਸਿਮਰੇ ਸੇ ਭਰ ਉਪਕਾਰੀ ਪ੍ਰਭ ਕੋ ਸਿਮਰੇ ਤਿੰਨ ਸਤ ਬਲਿਹਾਰੀ ਪ੍ਰਭ ਕੋ ਸਿਮਰੇ ਤਿੰਨ ਆਤਮ ਜੀਤਾ ਪ੍ਰਭ ਕੋ ਸਿਮਰੇ ਤਿੰਨ ਨਿਰਮਲ ਰੀਤਾ ਸੰਤ ਕਿਰਪਾ ਤੇ ਅੰਦਨ ਜਾਗ ਨਾਨਕ ਸਿਮਰਨ ਪੂਰੇ ਭਾਗ
1: ਸਿਮਰਨ ਕਾਰਜ ਪੂਰੇ
0: ਪ੍ਰਭ ਕੈ ਸਿਮਰਨ ਹਰ ਗੁਣ ਬਾਣੀ ਪ੍ਰਭ ਕੈ ਸਿਮਰਨ ਸਹਿਜ ਸਮਾਨੀ
1: ਪ੍ਰਭ
0: ਕੈ ਸਿਮਰਨ ਅਨਹਦ ਚੁਨਕਾਰ ਸੁਖ ਪ੍ਰਭ ਸਿਮਰਨ

0: ਕਰਨੀ ਪੁਨੇ ਚਰਨ ਕਰਨੇ ਤਰੇ ਹਰ ਕੋ ਨਾਮ ਕੋਟ ਪਾਪ ਪਰੇ
1: ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੁਖ ਕਨੇਰੇ
0: ਸਗਲ ਸੇਜ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ
1: ਲਾ ਕਰੋ ਰੀ ਬੰਧਨ ਪਰੇ ਹਰ ਕਾ ਨਾਮ ਜਪਤ

0: ਚ ਨਾਨਕ ਨਾਮ ਉਧਰੇ ਪਤ ਬਹੁ ਮੂਚ
1: ਸਿਆਨ ਜਮਤਾ ਪਉ ਵਿਆਪੇ ਅਨੇਕ ਜਤਨ ਕਰ ਤ੍ਰਿਸ਼ਨਾ ਤ੍ਰਾਪੇ
0: ਏਖ ਅਨੇਕ ਅਗਨ ਨਹੀਂ ਬੁਝੇ ਕੋਟ ਪਾਪ ਦਰਗਹਿ ਨਹੀਂ।

ਭਰ ਜੋ ਬਨ ਭੋਜਨ ਸੁਖ ਸੂਦ ਇਹ ਨਿਰਗੁਣ ਗੁਣ ਕਛੂ ਨਾ ਬੂਝੈ ਬਖਸ਼ ਲਿਓ ਤਾ ਨਾਨਕ ਸੀਜੈ ਵੇ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਭਾਵਕ ਮੁਲਾ ਦੀਨੇ ਹਸਤ ਪਾਵ ਕਰ ਨੇਤਰ ਰਸਨਾ ਤਿਸੇ ਤਿਆਗ ਅਵਰ ਸੰਗ ਰਚਨਾ ਆਦਿ ਅੰਤ ਜੋ ਰੱਖਣ ਹਾਰ।

0: ਹਰ ਪਾਰ ਸੇ ਭੁੱਲਰ ਹਾਰ ਨਾਨਕ ਰੱਖਣ ਹਾਰ ਪਾਰ
1: ਕੋਡੀ ਸੰਗ ਰਚੇ ਸਾਧ ਛੋੜ ਝੋੜ ਸੰਗ ਮਚੇ
0: ਜੋ ਛੱਡਣਾ ਸੋ

0: ਗੁਰ ਪ੍ਰਸਾਦ ਨਾਨਕ ਜਸ ਕਹੇ।
1: ਜੇ ਪ੍ਰਸਾਦ ਸੁਨੇ ਕਰਨਾਦ, ਜੇ ਪ੍ਰਸਾਦ ਦੇਖੇ ਬਿਸਮਾਦ।
0: ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ, ਜਿਸੇ ਜੇ ਪ੍ਰਸਾਦ ਸੁਖ ਸਹਿਜੇ ਵਸਨਾ।
1: ਜੇ ਪ੍ਰਸਾਦ ਹਸਤ ਕਰ ਚਲੇ, ਜੇ ਪ੍ਰਸਾਦ ਸੰਪੂਰਨ ਫਲੇ।
0: ਜੇ ਪ੍ਰਸਾਦ ਪਰਮ ਗਤ ਪਾਵੇ, ਜੇ ਪ੍ਰਸਾਦ ਸੁਖ ਸਹਿਜ ਸਮਾਵੇ।
1: ਐਸਾ ਪ੍ਰਭ ਤਿਆਗ ਬਰਕਤ ਲਾਗੂ, ਗੁਰ ਪ੍ਰਸਾਦ ਨਾਨਕ ਮਨ ਜਾਗੂ।
0: ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ, ਤਿਸ ਪ੍ਰਭ ਕੋ ਮੂਲ ਨਾ

ਮਿਥਿਆ ਨਾਹੀ ਰਸਨਾ ਪਰਸ, ਮਨ ਮੈਂ ਪ੍ਰੀਤ ਨਿਰੰਜਨ ਦਰਸ। ਕਰਨਾ ਸੁਨੇ ਕਾਉ

ਕਈ ਕੋਟ ਪਵਨ ਪਾਣੀ ਬੈ ਸੰਤਰ, ਕਈ ਕੋਟ ਦੇਸ ਭੂ ਮੰਡਲ, ਸਗਲ ਸਮਗਰੀ ਆਪਣੇ ਸੁਤਾਰੇ, ਨਾਨਕ ਜਿਸ ਜਿਸ ਭਾਵੇ ਤਿਸ ਦਿਨ ਨਿਸਤਾਰੈ, ਕਈ ਕੋਟ ਕੀ ਰਤਨ ਸੰਬੰਧ, ਕਈ ਕੋਟ ਨਾਨਾ ਪ੍ਰਕਾਰ ਜੰਤ, ਕਈ ਕੋਟ ਚਾ ਕਿਨਰ ਪਚਾਚ, ਕਈ ਕੋਟ ਭੂਤ ਪ੍ਰੇ ਚੂਕਰ ਮਿਰਗਾਚ, ਕਈ ਕੋਟ ਪਤਾਲ ਕੇ ਵਾਸੀ, ਕਈ ਕੋਟ ਨਰਕ ਸੁਰਗ ਨਿਵਾਸੀ, ਕਈ ਕੋਟ ਬੈਠਤ ਹੀ ਖਾਏ, ਕਈ ਕੋਟ ਕਾਲੇ ਥਕ ਪਾਏ, ਜੈ ਜੈ ਭਾਣਾ ਤੈ ਤੈ ਰਾਖੇ, ਨਾਨਕ ਸਭ ਕੁਝ ਪ੍ਰਭ ਕਹਿ।

ਜਾਂ ਕਾ ਦਿਸ਼ਟ ਕਛੂ ਨਾ ਆਵੈ ਤਿਸ ਤਤਕਾਲ ਦੈ ਦਿਸ ਪ੍ਰਗਟਾਵੈ ਜਿਉ ਪਿੰਡ ਸਭ ਤਿਸ ਕੀ ਰਾਸ ਘਟ ਘਟ ਪੂਰਨ ਬ੍ਰਹਮ ਪ੍ਰਗਾਸ ਇਸਕਾ ਬਲ ਨਾ ਇਸ ਹਾਥ ਕਰਨ ਕਰਾਵਨ ਸਰਬ ਕੋ ਨਾਥ ਕਬੂ ਊਚ ਨੀਚ ਮੈਂ ਬਸੇ ਕਬੂ ਸੋ ਘਰ ਖਰੰਗ।

ਕਬੂ ਹੋਏ ਪੰਡਤ ਕਰੇ ਬਖਿਆਨ, ਕਬੂ ਮੂੰਹ ਤਾਰੀ ਲਾਵੇ ਧਿਆਨ, ਕਬੂ ਕੀਟ ਹੱਸ ਪਤੰਗ ਹੋਏ ਜੀਆ, ਅਨੇਕ ਜੋਨ ਪਰਮੇ ਪਰਮੀਆਂ, ਜੋ ਤਿਸ ਭਾਵੇ ਸੋ

ਕਾ ਦੁਖੀ ਅਧ ਬੀਤ ਟੁੱਟੈ, ਸੰਤ ਕਾ ਦੁਖੀ ਦੇ ਕਾਜ ਨ ਪਹੁੰਚੈ, ਸੰਤ ਕਾ ਦੁਖੀ ਅੰਤਰ ਤੇ ਥੋਥਾ, ਜੋ ਸਾਸ ਬਿਨਾ ਮਿਰਤਕ ਕੀ ਲੋਥਾ, ਸੰਤ ਕੇ ਦੁਖੀ ਕੋ ਅਵਰ ਨ ਰੱਖਣਹਾਰ, ਨਾਨਕ ਸੰਤ ਪਾਵੇ

ਜਿਉ ਅੰਧ ਕਾ ਦੀਪਕ ਪ੍ਰਗਾਸ ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ।

ਇਹੋ ਵਪਾਰ ਵਿਰਲਾ ਵਪਾਰ ਹੈ, ਨਾਨਕ ਤਾਂ ਕੇ ਸਦ ਬਲਿਹਾਰੇ, ਸਾਧ ਕੀ ਧੂਰ ਕਰੋ ਇਸਨਾਨ, ਸਾਧ ਉਪਰ ਜਾਈਏ ਕੁਰਬਾਨ, ਅਨੇਕ ਬਿਗੰਤੇ ਸਾਧੂ ਰਾਖੇ, ਹਰ ਗੁਣ ਗਾਏ ਅੰਮ੍ਰਿਤ ਰਸ ਚਾਖੇ, ਮਿਰਤਕ ਕੋ

ਕਰ ਕਿਰਪਾ ਜਿਸ ਆਪਣੇ ਨਾਮ ਲਾਏ, ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ। ਕਰ ਤੂੰ

ਪਾਠ ਪੈ ਪ੍ਰਭ ਸੇ ਹਜੂਰੇ ਕਹੋ ਨਾਨਕ ਸੇ ਜਨ ਪੂਰੇ ਜਿਨ ਜਿਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਥੋਕ ਦਾਤਾ ਅਵਰ ਸਿਆਨਬ ਸਗਲੀ ਛਾੜ।

ਸਹਿਸਿਆਂ ਭਲਿਆ ਨਾ ਜਾਈਏ, ਨਾਨਕ ਐਸਾ ਗੁਰ ਵਡ ਭਾਗੀ ਪਾਈਏ। ਭੇਟ ਸੰਗ ਰਾਮ।

0: ਤਬ ਤੋ ਮਾਇ ਥਾੜ ਵਰਤਾਈ, ਨੰਦ ਪਿਆ ਦੁਖ ਨਾਠੇ ਪਾਈ,
1: ਜਨਮ ਮਰਨ ਕੈ ਮਿਟੇ ਅੰਦੇਸੇ, ਸਾਧੂ ਕੇ ਪੂਰਨ ਉਪਦੇਸੇ,
0: ਪਹੁ ਚੁਕਾ ਨਿਰਪੋ ਹੋਏ ਬਸੇ, ਸਗਲ ਵਿਆਦ ਮਨ ਤੇ ਖੇ ਨਸੇ,
1: ਸਾਧਨ ਕਿਰਪਾ ਤਾਰੀ, ਸਾਧ ਸੰਗ ਜਪਨਾ ਮਰਾਰੀ,
0: ਇਤ ਪਾਈ ਚੁਕੇ ਪ੍ਰਭ ਗਮਨ, ਸੋ ਨਾਨਕ ਹਰ ਹਰ ਜਸ

ਨਾਨਕ ਭਗਤੀ ਨਾਮ ਸਮਾਏ ਸੋਕੋ ਵਿਸੇ ਜੇ ਸਭ ਕੁਝ ਦੀਆ ਸੋਕੋ ਵਿਸੇ ਜੇ ਜੀਵਨ ਦੀਆ ਸੋਕੋ ਵਿਸੇ ਬਿਖ ਤੇ ਕਾਢੇ ਜਨਮ ਜਨਮ ਕਾ ਟੂਟਾ ਗਾਂਢੇ ਸਾਜਨ।

ਬਿਨ ਭਗਤੀ ਤਨ ਹੋਸੀ ਛਾਰ ਸਗਲ ਦੁਖ ਹੋਵਤ ਨਾਸ ਨਾਨਕ ਨਾਮ ਜਪੋ ਗੁਣ ਤਾਸ ਨੇਤਰੋ ਭੇਖ ਦਰਸ਼ਕ ਹੋਏ ਮਨ ਬਿਖਸੇ ਸਾਧ ਚਰਨ ਧੋਏ ਏਕ ਬਸ ਦੀਜੇ ਕਰਮਿਆ ਗੁਰ ਪ੍ਰਸਾਦ ਨਾਮ ਜਪ ਲਿਆ ਪ੍ਰਭ ਅਖਸੰਦ ਦੀਨ ਦਿਆਲ ਭਗਤ ਵਸ ਸਦਾ ਕਿਰਪਾਲ ਆਦ ਪੁਰਖ ਕਾਰਨ ਕਰਤਾਰ ਭਗਜਨਾ ਕੇ ਪ੍ਰਾਣ ਆਧਾਰ ਹਮ ਨਿਰਗੁਣ ਯਾਰ ਨੀਚ ਅਜਾਨ ਨਾਨਕ ਤੁਮਰੀ ਸਰਨ ਪੁਰਖ ਭਗਵਾਨ ਅਨਿਕ ਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਪਾਈ ਭਲੀ ਸੋ ਕਰਨੀ ਸੋ ਬਾਤਨਵੰਤ ਹਿਰਦੇ ਬਸੇ ਪੂਰਨ ਗੁਰਮ

त कौन को मान कौन अभिमान। जय जो सूफी जो संग समावे तै किसे भूख कमन।

0: ਦੇਖੇ ਖੇਸ ਕੋ ਚੋ ਤੋ ਨਾਨਕੇ
1: ਕੇ
0: ਦੋਹਾਂ ਪਾਪ ਕਾ ਆਪੇ ਧਨੀ ਉਨਕੀ ਸੋਭਾ ਉਨੋ ਬਣੀ ਜਿਸ ਭਾਵੇ ਤਿਸ ਆਪਣੇ ਨਾ ਲਾਵੇ ਜਿਸ ਭਾਵੇ ਤਿਸ ਖੇਸ।

ਜੋ ਜੋ ਰਚਿਓ ਸੁਤ ਸੇ ਧਿਆਤ ਮਨ ਅੰਤਰ ਵਿਸ਼ਵਾਸ ਕਰ ਮੰਨਿਆ ਕਰਨ ਹਰ ਨਾਨਕ ਇੱਕ ਜਾਣਿਆ ਸੇਵਕ ਸੇਵਾ ਬਣਿਆਈ ਹੁਕਮ ਬੂਝ ਪਰਮ ਪਦ ਪਾਈ ਬੰਧਨ ਤੋਰ ਪਏ ਨਿਰਵੈਰ ਅੰਦਰ ਪੂਜੇ ਗੁਰ ਕੇ ਪੈਰ ਸਾਧ ਸੰਗ ਮਿਲ ਕਰੋ ਅਨੰਦ।

ਸੁਨਪ ਦੇ ਹਿਰਦੇ ਵਸਾਵੋ, ਮਨ ਇੱਥੇ ਨਾਨਕ ਫਲ ਪਾਵੋ। ਪੂਰੇ ਗੁਰ ਕੀ ਪੂਰੀ ਦੇਖਿਆ, ਜਿਸ ਮਨ ਬਸੇ ਤੇ ਸਾਚ ਪ੍ਰੀਖਿਆ। ਸੱਚ ਵਪਾਰ ਕਰੋ।

ਰੰਜਨ ਪੂਰਨ ਕਿਰਪਾਲ ਉੱਤਮ ਸਲੋਹ ਸਾਧ ਕੇ ਬਚਨ ਮਲੀਕ ਲਾਲ ਏ ਰਤਨ ਸਫਲ ਜੀਵਨ ਸਫਲਤਾ

ਗੁਰੂਣਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅਰਦਾਸ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰੰਗਤ ਕੁਰਤੇ ਅਮਰਦਾਸ ਰਾਮਦਾਸੇ ਹੋਏ ਸਹਾਇ ਅਰਚਨ ਹਰ ਕੋ ਪਿੰਦਨੋ ਸਿਮਰੋਂ ਸ੍ਰੀ ਹਰਿ ਆਏ ਸ੍ਰੀ ਹਰ ਕ੍ਰਿਸ਼ਨ ਧਿਆਈਐ ਜਸ ਰਿਠੈ ਸਭ ਦੁਖ ਜਾਏ ਤੇਕ ਬਹਾਦਰ ਸਿਮਰੈ ਕਰਨੌਣ ਤੇ ਆਵੇ ਤਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹ ਨਿਜੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ

ਸਿਰ ਤੇ ਬੰਦ ਬੰਦ ਕੁਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਰਾਏ ਗਏ। ਗੁਰਦੁਆਰਿਆਂ ਦੇ ਸਤਾਰ ਹੇਤੋਂ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਿਦਕ ਕੇਸਾਂ ਸਵਾਸਾਂ ਸੰਗ ਨਿਭਾਏ। ਆਪ ਜੀ ਦੇ ਭਾਣੇ ਨੂੰ ਮਿੱਠਾ ਮਿੱਠਾ ਕਰਕੇ ਮੰਨਿਆ, ਤਿੰਨਾਂ ਮਹਾਨ ਸਿੰਘ ਸਿੰਘਣੀਆਂ ਭਜੰਗੀਆਂ ਦੇ ਪਵਿੱਤਰ ਕਮਾਈ ਦਾ ਧਿਆਨ ਤਰਖਾਲਸਾ ਜੀ ਸਾਹਿਬ ਬੁਰਣਾ ਦੇ।

ਵਾਹਿਗੁਰੂ ਚਤਿਆਵੇ। ਚਤਿਆਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਾਂ ਖਾਲਸਾ ਜੀ ਸਾਹਿਬ, ਤਹਾਂ ਤਰ ਸ਼ਰਵਾ ਦੇਖਤੇ ਫਤਿਹ ਬਿਰਧ ਕੀ ਪੈਜ।

ਆਪ ਜੀ ਦੇ ਸਿੱਖਾਂ ਦਾ ਮਾਨੀਵਾ ਮਤ ਉੱਚੇ ਮਤ ਪਦ ਦੇ ਰੱਖਕ ਆਪ ਅਕਾਲ ਪੁਰਖ ਵਾਹਿਗੁਰੂ ਹੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ ਤਿਨ੍ਹਾਂ ਦੇ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਪੰਥ ਨੂੰ ਬਖਸ਼ੋ ਜੀ ਹੇ ਨਿਮਾਣਿਆਂ ਦੇ ਮਾਨ ਸਤਿਗੁਰੂ ਨਿਤਾਣਿਆਂ ਦੇ ਤਾਣ ਸਤਿਗੁਰੂ ਨਿਓਟਿਆਂ ਦੀ ਓਟ ਨਿਆਸਰਿਆਂ ਦੇ ਆਸਰਾ ਰਹਿਮਤਾਂ ਦੇ ਭੰਡਾਰ ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਦੇ ਪਵਿੱਤਰ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਆਪ ਜੀ ਨੇ ਕਿਰਪਾ ਕੀਤੀ ਹੈ ਸੁਭਾਗਾ ਸਮਾਂ ਬਖਸ਼ੇ ਕੀਤਾ ਹੈ ਆਪ ਜੀ ਦੇ ਪਾਵਨ ਅਸਥਾਨ ਤੇ ਸੱਚੇ ਪਾਤਸ਼ਾਹ ਜੀਓ ਬੀਬੀਆਂ ਵੱਲੋਂ ਸੱਚੇ ਪਾਤਸ਼ਾਹ ਜੀ ਸੁਖਣੀ ਸਾਹਿਬ ਜੀ ਦੇ ਪਾਠ ਆਨੰਦ ਸਾਹਿਬ ਜੀ ਦੇ ਪਾਠ ਇਲਾਹੀ ਬਾਣੀ ਦਾ ਕੀਰਤਨ ਹੋਇਆ ਹੈ ਆਪ ਜੀ ਦੇ ਬੱਚਿਆਂ ਕੋਲੋਂ ਆਪ ਜੀ ਦੀ ਇਲਾਹੀ ਬਾਣੀ ਦੇ ਪਾਠ ਕਰਦਿਆਂ ਕੀਰਤਨ ਕਰਦਿਆਂ ਬੇਅੰਤ ਭੁੱਲਾਂ ਚੁੱਕਾਂ ਹੋ ਜਾਂਦੀਆਂ ਅਣਜਾਣ ਬੱਚੇ ਸਮਝ ਕੇ ਮੁਆਫ਼ ਕਰਨਾ ਅੱਗੇ ਤੋਂ ਸ਼ੁੱਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਦਾ ਕੀਰਤਨ ਕਰਨ ਦੀ ਬਲਬੂਤਾ ਸਮਰਤ ਬਖਸ਼ੇ ਕਰਨੀ ਪੜ੍ਹੀ ਸੁਣੀ ਗਾਵੀ ਹੋਈ ਬਾਣੀ ਦਾ ਭਾਵ ਸਮੂਹ ਸਾਧ ਸੰਗ ਦੇ ਹਿਰਦਿਆਂ ਵਿੱਚ ਵਸਾਉਣਾ ਸਵਾਸ ਸਵਾਸ ਨਾਮ ਜਪਣ ਦਾ ਬਲ ਬਖਸ਼ੇ ਕਰਨਾ ਜੋ ਮਾਈ ਭਾਈ ਆਪਣੇ ਦਰ ਤੇ ਤਿਰਫਲ ਭੇਟਾ ਲੈ ਕੇ ਹਾਜ਼ਰ ਹੋਇਆ ਸਭ ਦੀਆਂ ਭੇਟਾਵਾਂ ਹਾਜ਼ਰੀਆਂ ਸ਼ੁਭ ਮਨੋ ਕਾਮਨਾ ਸੰਪੂਰਨ ਕਰਨੀਆਂ ਕਦਮ ਕਦਮ ਲੇਖੇ ਚਲਾਉਣਾ ਸੱਚੇ ਪਾਤਸ਼ਾਹ ਜੀ ਕਿਰਪਾ ਕਰਨੀ ਸੱਚੇ ਪਾਤਸ਼ਾਹ ਜੀ ਬੀਬੀਆਂ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖ ਕੇ ਆਪਣੇ ਦਰ ਘਰ ਨਾਲ ਜੋੜੀ ਰੱਖਣਾ ਨਾਮ ਦੀ ਦਾਤ ਬਖਸ਼ੇ ਕਰਨੀ ਸੱਚੇ ਪਾਤਸ਼ਾਹ ਜੀ ਆਪ ਹੀ ਦਰ ਘਰ ਦੇ ਸੇਵਕ ਭਾਈ ਗੁਰਚਰਨ ਸਿੰਘ ਸੰਧੂ ਸਮੂਹ ਪਰਿਵਾਰ ਵੱਲੋਂ ਸੱਚੇ ਪਾਤਸ਼ਾਹ ਜੀ ਜਨਮਦਿਨ ਦੀ ਖੁਸ਼ੀ ਵਿੱਚ ਅਤੇ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕਰਦੇ ਹਨ ਸੋ ਸੇਵਕਾਂ ਦੀਆਂ ਸ਼ੁਭ ਮਨੋਕਾਮਨਾ ਸੰਪੂਰਨ ਕਰਨੀਆਂ ਲੰਮੀ ਆਜੂ ਬਖਸ਼ੇ ਕਰਨੀ ਸੱਚੇ ਪਾਤਸ਼ਾਹ ਜੀ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਦਇਆ

ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

0: ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਵਾਹਿਗੁਰੂ ਸਾਹਿਬ ਜੀ। ਟੈਂਡੀ ਬੰਦਿਸ਼ ਮੈਂ ਕੋਈ ਨਾ ਡਿੱਟਾ, ਤੂੰ ਨਾਨਕ ਮਨ ਭਾਣਾ।

ਸਤਨਾਮ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾ ਜਹ ਜੈ ਪੇਖੋ ਤੈ ਹਜੂਰ ਦੂਰ ਕਤਹੋ ਨਾ ਜਾਏ ਰਬ ਰਹਿਆ ਸਰਬਤਰ ਮੈਂ ਮਨ ਸਦਾ ਧਿਆਏ ਜੈ ਜੈ ਪੇਖੋ ਤੈ ਹਜੂਰ ਦੂਰ ਕਤਹੋ ਨਾ ਜਾਏ ਰਬ ਰਹਿਆ ਸਰਬਤਰ ਮੈਂ ਮਨ ਸਦਾ ਧਿਆਏ ਈਤ ਓਤ ਨੇ ਬਿਛੜੈ ਸੋ ਸੰਗੀ ਗਨੀਐ ਬਿਨਸ ਜਾਏ ਜੋ ਨਿਮਖ ਮੈਂ ਸੋ ਅਲਪ ਸੁਖ ਭਨੀਐ ਰਹਾਉ ਪ੍ਰਤਪਾਲੇ ਅਪਿਆਉ ਦੇ ਕਛਿਉ ਨ ਹੋਏ ਸਾਸ ਸਾਸ ਸਮਾਰਤਾ ਮੇਰਾ ਪ੍ਰਭ ਸੋਏ ਅਛਲ ਅਛੇਦ ਅਪਾਰ ਪ੍ਰਭ ਊਚਾ ਜਾ ਕਾ ਰੂਪ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਵੱਡੇ ਭਾਗਾਂ ਵਾਲੇ ਹੋ ਜੋ ਗੁਰੂ ਦੀ ਰਹਿਮਤ ਸਦਕਾ ਆਪ ਜੀ ਨੇ ਗੁਰੂ ਦੀ ਗੋਦ ਵਿੱਚ ਬੈਠ ਕੇ ਆਪ ਜੀ ਨੇ ਸੁਖਮਨੀ ਸਾਹਿਬ ਜੀ ਦੇ ਪਾਠ ਕੀਰਤਨ ਸਰਵਣ ਕੀਤਾ ਹੈ। ਅਰਦਾਸ ਕਰਦਾ ਸੱਚੇ ਪਾਤਸ਼ਾਹ ਸਮੂਹ ਸਤਸੰਗ ਦੀ ਹਾਜ਼ਰੀ ਆਪਣੇ ਦਰ 'ਤੇ ਪ੍ਰਵਾਨ ਕਰਨ, ਨਾਮ ਦੀ ਦਾਤ ਬਖਸ਼ੇ ਕਰਨ। ਇਸੇ ਤਰ੍ਹਾਂ ਹੀ ਬੀਬੀਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਦਰ ਦੀ ਸੇਵਾ ਲੈਂਦੇ ਰਹਿਣ ਅਤੇ ਚੜ੍ਹਦੀਆਂ ਕਲਚ ਰੱਖਣ। ਸੋ ਸਾਰੀ ਸੰਗਤ ਦਾ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Rồi.

ਮਹੱਲਾ ਪਹਿਲਾ। ਸੁਣ ਵੱਡਾ ਆਖੇ ਸਭ ਕੋਏ, ਕੇਵਡ ਵੱਡਾ ਡੀਠਾ ਹੋਏ। ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ, ਗੈਰ ਗੰਭੀਰਾ ਗੁਣੀ ਗਹੀਰਾ, ਕੋਏ ਨਾ ਜਾਣੇ ਤੇਰਾ ਕੀਤਾ ਕੇਵਡ ਚੀਰਾ ਰਹਾਓ। ਸਭ ਸੁਰਤੀ ਮਿਲ ਸੁਰਤ ਕਮਾਏ, ਸਭ ਕੀਮਤ ਮਿਲ ਕੀਮਤ ਪਾਏ, ਗਿਆਨੀ ਧਿਆਨੀ ਗੁਰ ਗੁਰਹਾਏ, ਕਹਿਣ ਨਾ ਜਾਈ ਤੇਰੀ ਤਿਲ ਵਡਿਆ।